ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੈਟਸ ਮੇਕ ਦਾ ਮਾਰਨਿੰਗ ਸਨਸ਼ਾਈਨ ਬ੍ਰਾਈਟ। ਹਾਂਜੀ ਰੇਡੀਓ, ਹਾਂਜੀ 1674 AM ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਕ੍ਰਿਸ਼ਨਾ। ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਹਾ ਕਰਨ ਦਾ, ਬੱਚਿਆਂ ਦੇ ਚੁਟਕਲਿਆਂ ਤੇ ਮੈਨੂੰ ਜ਼ਲੀਲ ਕਰਨ ਦਾ, ਬੱਚਿਆਂ ਦਾ ਆਪਣੀ ਬੁਝਾਰਤਾਂ ਦੇ ਥਰੂ, ਤੇ ਇਹ ਸਭ ਕੁਝ ਵੇਖਣ ਲਈ ਅੱਜ ਪ੍ਰਤਿਅਕਸ਼ ਸਾਡੇ ਸਾਹਮਣੇ ਨੇ ਨੋਨੀਆ ਜੀ।
1: ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਸਾਰਿਆਂ ਨੂੰ। ਫਰਾਈਡੇ ਮਾਰਨਿੰਗ ਦੀਆਂ ਬਹੁਤ ਬਹੁਤ ਮੁਬਾਰਕਾਂ। ਉਮੀਦ ਕਰਦੇ ਹਾਂ ਤੁਹਾਡਾ ਫਰਾਈਡੇ ਬਹੁਤ ਸੋਹਣਾ ਚੜ੍ਹ ਚੁੱਕਿਆ ਹੋਊਗਾ, ਔਰ ਆਸ ਕਰਦੇ ਹਾਂ ਕਿ ਬਹੁਤ ਸੋਹਣਾ ਗੁਜ਼ਰੂਗਾ ਵੀ, ਡੈਫੀਨੇਟਲੀ ਗੁਜ਼ਰੂਗਾ, ਕਿਉਂਕਿ ਅਸੀਂ ਆਸ ਤੇ ਅਰਦਾਸ ਹੀ ਸਿਰਫ ਔਰ ਸਿਰਫ ਬਿਹਤਰ ਔਰ ਬਿਹਤਰ ਦੀ ਕਰਦੇ ਹਾਂ, ਔਰ ਜਿਸ ਚੀਜ਼ ਦੀ ਅਰਦਾਸ ਕਰਦੇ ਹਾਂ ਉਹੀ ਚੀਜ਼ ਸਾਨੂੰ ਮਿਲਦੀ ਹੈ। ਇਸ ਲਈ ਕਹਿੰਦੇ ਨੇ ਕਿ ਹਮੇਸ਼ਾ ਚੰਗਾ ਚੰਗਾ ਮੂੰਹ ਚੋਂ ਕੱਢੋ ਤਾਂ ਕਿ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਮਿਲਣ। ਸੋ ਅਸੀਂ ਅਰਦਾਸ ਕਰਕੇ ਆਏ ਸੀ ਚੰਗੇ ਚੰਗੇ ਦੀ, ਤੇ ਸਾਨੂੰ ਅੱਗੋਂ ਮਿਲ ਗਏ ਨੇ ਚੰਗੇ ਚੰਗੇ ਪਿਆਰੇ ਪਿਆਰੇ ਨੰਨੇ ਮੁੰਨੇ ਬੱਚੇ। ਹੁਣ ਦੱਸੋ ਤੁਸੀਂ ਕਿੱਦਾਂ ਕਿੱਦਾਂ ਰਜਿਸਟ ਕਰ ਸਕਦੇ ਹੋ ਦਿਨ ਨੂੰ ਵਧੀਆ ਨਾ ਬਣਾਉਣ ਤੋਂ?
0: ਹਾਂ, ਆਹ ਬੜੀ ਸਹੀ ਗੱਲ ਕੀਤੀ ਹੈ ਨਾ, ਕਿ ਇੰਨੀ ਜ਼ਿਆਦਾ ਪੋਜ਼ਿਟਿਵ ਜੀ ਜਦੋਂ ਮੋਟੀਵੇਸ਼ਨ ਦੇ ਨਾਲ ਤੇ ਪੋਜ਼ਿਟਿਵ ਹਾਸੇ ਠੱਠੇ ਨਾਲ, ਉਹ ਵੀ ਬੱਚੇ, ਜਦੋਂ ਬੱਚੇ ਮਨ ਕੇ ਸੱਚੇ ਭਗਵਾਨ ਕਾ ਰੂਪ, ਐਂਡ ਉਹ ਸਾਰੇ ਡਾਇਲੋਗ ਜੋ ਬੱਚੇ ਦੇ ਜੱਜਦੇ ਨੇ ਉਹ ਸਾਰੇ ਮੈਂ ਲਗਾਉਂਦੇ ਹੋਏ ਕਵਾਂਗਾ ਕਿ ਲੈਟਸ ਗੋ, ਲੈਟਸ ਡਾਈਵ ਇਨ ਟੂ। ਬੱਚਿਆਂ ਦੇ ਸਕੂਲ ਸ਼ੂਲ ਸ਼ੁਰੂ ਹੋ ਗਿਆ ਤਾਂ ਆਪਾਂ ਕੋਸ਼ਿਸ਼ ਕਰਨੀ ਕਿ ਸਾਰੇ ਬੱਚਿਆਂ ਨੂੰ ਆਪਾਂ ਲੈ, ਕੋਸ਼ਿਸ਼ ਨਹੀਂ ਗਾਇਸ, ਮੈਂ ਗਾਰੰਟੀਡ ਇੱਦਾਂ ਕਰਾਂਗਾ। ਮੈਂ ਥੋੜ੍ਹਾ ਸਲਿਪ ਆਫ ਟੰਗ ਹੋ ਗਿਆ, ਤਾਂ ਸਾਡਾ ਪਹਿਲਾ ਜਿਹੜਾ ਕਾਲਰ ਹੈ ਸਾਡੇ ਨਾਲ ਜਿਹੜਾ ਜੁੜੇਗਾ ਉਹ ਹੋਏਗਾ ਮੰਨਤ ਤੇ ਫਤਿਹ, ਉਹਨਾਂ ਨੂੰ ਲੈਂਦੇ ਹੋ ਔਨ ਏਅਰ, ਤੋਂ ਉਸ ਤੋਂ ਬਾਅਦ ਅਰਨਵ ਤੁਸੀਂ ਔਨ ਏਅਰ ਰਹੋ ਜੀ, ਉਸ ਤੋਂ ਬਾਅਦ ਤੁਹਾਡੀ ਵਾਰੀ ਤੇ ਮੰਨਤ ਤੁਸੀਂ ਔਨ ਏਅਰ ਹੋ।
2: ਸਤਿ
1: ਸ੍ਰੀ ਅਕਾਲ ਭੈਣ ਜੀ ਐਂਡ ਵੀਰੇ ਜੀ।
2: ਬੜੇ
1: ਹਿੰਮਤੀ ਹੋ ਤੁਸੀਂ,
0: ਗੁੱਡ ਬੱਚੇ ਯਾਰ, ਵੈਰੀ ਗੁੱਡ, ਵੈਰੀ ਨਾਈਸ। ਤੇ ਫੇਰ ਦੇਗ ਪ੍ਰਸ਼ਾਦ ਖਾ ਲਿਆ?
2: ਜਿੱਦਣ
1: ਕਿਦਣ ਪਕੌੜੇ ਪਕੌੜੇ ਬਣੇ ਹੋਣ ਨਾ ਸਵੇਰੇ ਸਵੇਰੇ, ਉਦੋਂ ਚਾਹ ਪਕੌੜੇ ਜਰੂਰ ਲਿਆਇਓ।
0: ਆਹੋ, ਥੋੜਾ ਪਹਿਲਾਂ ਨਿਕਲ ਗਏ, ਤੁਸੀਂ ਆਪਣੇ ਰੂਟ ਦੇ ਅੰਦਰ ਘੰਟਾ ਐਡ ਕਰ ਲਓ ਨਾ। ਪਕੌੜੇ ਕੇ ਲਈ ਕੁਛ ਵੀ ਕਰੇਗਾ ਗਾਇਸ। ਫਿਰ ਕੀ ਸੁਣਾਓਗੇ ਸਾਨੂੰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਓਕੇ।
2: ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸ ਲੋ ਨੀ ਕੁੜੀਓ, ਖੇਡ ਲੋ ਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਿਹਾ ਜੱਟ, ਲੈ ਜਾਊਗਾ ਨੀ ਕੋਈ
1: ਬੂਝੜ ਜਿਹਾ ਜੱਟ, ਲੈ ਜਾਊਗਾ ਨੀ। ਵਾਹ ਜੀ ਵਾਹ,
0: ਵੈਰੀ ਗੁੱਡ, ਵੈਰੀ
1: ਗੁੱਡ।
2: ਪਰ ਤੁਹਾਨੂੰ ਫੈਕਟ ਇੱਕ ਦੱਸਣੀ ਆ।
1: ਓਕੇ।
2: ਤੁਸੀਂ ਐਸਾ ਕਹੋਗੇ ਹਾਏ ਬਹੁਤ ਲੋਕੀ ਹੁਣ ਗਿੱਲੀਆਂ ਲੈਣ ਲੱਗ ਜਿਹੜੀ ਕਾਰ ਆ, ਕਿਉਂਕਿ ਹੁਣ ਜਿਹੜਾ ਪ੍ਰਾਈਸ ਹੈਗਾ ਫਿਊਲ ਦਾ ਉਹ ਹੁਣ ਬਹੁਤ ਜ਼ਿਆਦਾ ਇਨਕਰੀਸ ਹੋ ਗਿਆ ਵਾ, ਤਾਂ ਕਰਕੇ ਲੋਕੀ ਹੁਣ ਬਹੁਤ ਇਲੈਕਟ੍ਰਿਕ ਵਹੀਕਲਸ ਲੈਣ ਲੱਗ ਗਏ।
1: ਥੈਂਕ ਯੂ ਵੈਰੀ ਮਚ, ਮੈਂ ਵੀ ਸੋਚਿਆ ਸਮਝ ਨਹੀਂ ਸੀ ਆਉਂਦਾ, ਪਰ ਥੈਂਕ ਯੂ ਵੈਰੀ ਮਚ ਮਨਤ ਇਹਨਾਂ ਵਧੀਆ ਫੈਕਟ ਸਾਂਝਾ ਕਰਨ ਲਈ।
2: ਨਾਲੇ ਮੈਨੂੰ ਨਾ ਪਰਸੋਂ ਸਵੇਰੇ ਸਵੇਰੇ ਚਾਰ ਗਿੱਲੀਆਂ ਦਿਸ ਗਈਆਂ,
0: ਚਾਰ
2: ਕੱਲ ਮੈਨੂੰ ਦੋ, ਅੱਜ ਆਲਰੇਡੀ ਮੈਨੂੰ ਇੱਕ ਵੀ ਦਿਸ ਗਈ
1: ਹੈ।
0: ਤੇ ਕੋਈ ਕੋਈ ਸੁੱਕਣੇ ਕਿਉਂ ਨਹੀਂ ਪਾਉਂਦਾ ਇਹਨਾਂ ਨੂੰ, ਇਹ ਗਿੱਲੀਆਂ ਕਿਉਂ ਨਿਕਲੀਆਂ ਹੋਈਆਂ ਗੱਡੀਆਂ? ਪੈਟਰੋਲ ਪਵਾਉਣ ਦੀ ਲੋੜ ਨੀ ਪੈਣੀ। ਅੱਛਾ, ਏਦਾਂ ਨੀ ਹੋਊਗਾ,
2: ਬਸ ਆਪਾਂ ਚਾਰਜਰ ਲੈ ਕੇ ਉਹਨੂੰ ਚਾਰਜ ਕਰ ਲੈਣਾ ਤੇ ਚਲਾ
1: ਲੈਣੀ।
0: ਵੀਰੇ ਨਾਲੋਂ ਵੀ ਘੈਂਟ ਹੈ ਸਾਨੂੰ ਅੱਜ ਦੇ ਦਿੱਤੀ ਯਾਰ ਜਾਣਕਾਰੀ ਗੱਡੀਆਂ ਛੱਡੀਆਂ ਬਾਰੇ, ਵੈਰੀ ਗੁੱਡ,
2: ਥੈਂਕ ਯੂ।
0: ਕਰਾਓ ਜੀ ਫਿਰ ਫਤਿਹ ਸਿੰਘ ਨਾਲ ਵੀ ਗੱਲ ਕਰੋ ਜੀ, ਲਿਆਓ।
2: ਜੈਗੁਆਰ ਸੀ ਸਾਡੀ ਗੱਡੀ ਦੇ ਸਾਹਮਣੇ ਤੇ ਮੈਨੂੰ ਹੁਣੀ ਇੱਕ ਆਉਡੀ ਦੱਸਦੀ ਆ ਬਹੁਤ ਸੋਹਣੀ ਵਾਲੀ
1: ਕਿਆ ਬਾਤ ਹੈ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਨੋਟਿਸ ਕਰਦੇ ਹੋ ਨਾ ਉਹੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ
2: ਨੇ
0: ਮੈਂ ਬੋਲਰ ਆ ਫਾਸਟ ਮੈਨੂੰ ਤਾਂ ਪਿੱਚ ਬਹੁਤ ਲੰਮੀ ਚਾਹੀਦੀ ਹੈ ਯਾਰ
1: ਵੀਰਾ ਖੁਦ ਵੀ ਤਾਂ ਕਿੰਨਾ ਲੰਬਾ ਹੈ ਨਾ
0: ਨਹੀਂ ਨਹੀਂ ਉਹ ਗਰਾਊਂਡ ਤੋਂ ਵੱਡੀ ਤਾਂ ਪਿੱਚ ਚਾਹੀਦੀ ਹੈ ਮੈਨੂੰ
1: ਵੀਰੇ ਗੋਡਿਆਂ ਭਾਰ ਚੱਲ ਲਈ ਭੱਜ ਲਈ
0: ਹਾਂ ਜਾਂ ਇੱਦਾਂ ਕਰ ਲੂੰਗਾ ਮੈਂ ਗੋਡਿਆਂ ਵਾਲੇ ਡਾਕਟਰ ਕੋਲ ਹੋ ਕੇ ਆਉਂਦਾ ਉਹਨੂੰ ਪੁੱਛਦਾ ਮੈਂ ਤਾਂ ਸ਼ੂ ਪਾ ਸਕਦਾ ਗੋਡੇ ਦੇ ਕਿ ਨਹੀਂ
2: ਠੀਕ ਆ ਦੇਖਿਓ ਮੈਂ ਤੁਹਾਨੂੰ ਅਸੀਂ ਤੁਹਾਨੂੰ ਬੱਚਿਆਂ ਨੇ ਹਰਾ ਦੇਣਾ ਅਸੀਂ ਬਣਾ ਦਿੰਦੇ
0: ਜਦੋਂ ਮੈਂ ਤੁਸੀਂ ਤੁਸੀਂ ਤਿੰਨ ਸਟੰਪ ਲੈ ਕੇ ਆਣੇ ਘਰੋਂ ਹਨਾ ਮੈਂ ਲੈ ਕੇ ਆਣੇ 12 ਤੇ ਮੈਂ 12 ਸਟੰਪ ਲਾ ਕੇ ਤੁਹਾਨੂੰ 11ਵੇਂ ਤੇ ਆਊਟ ਕਰੂੰ
2: ਨਹੀਂ ਹੋਰ ਕੋਈ ਬੰਦੇ ਨੂੰ ਕਹਿ ਦਿਓ ਕਿਉਂਕਿ ਪਾਪਾ ਨੇ ਬਹੁਤ ਘਾਲੀ ਹੈ ਪਾਪਾ ਨੇ ਹਜੇ ਤੱਕ ਮੈਨੂੰ ਲੈ ਕੇ ਨਹੀਂ ਦਿੱਤੀਆਂ
0: ਓਹੋ ਬਸ ਠੀਕ ਹੈ ਬਸ ਮੈਂ ਆਪਣੀਆਂ ਲੈ ਆਣੀਆਂ ਮੈਚ ਹੁੰਦੀਆਂ ਤਿੰਨ ਸਟੰਪਾਂ ਮੈਂ ਵਰਤ ਲੈਣੀਆਂ 12 ਜਦੋਂ ਤੁਸੀਂ ਬੈਟਿੰਗ ਕਰਨੀ ਆ ਤੇ 12 ਸਟੰਪ ਜਦੋਂ ਮੈਂ ਲਾ ਦਿੱਤੇ ਨਾ ਤੇ ਫਿਰ ਤੁਸੀਂ ਪਹੁੰਚ ਨਹੀਂ ਪਾਣਾ 12ਵੇਂ ਸਟੰਪ ਤੱਕ ਮੈਂ ਠਾ ਠਾ ਕਰਕੇ ਗਿੱਲੀ ਹੋਣਾ ਯਾਰ ਇਹ ਤਾਂ ਚੱਲ ਮੇਰੇ ਨਾਲ ਨਾ ਕਰੀ ਮੈਂ ਹਜੇ ਪ੍ਰੋਪਰ ਅਡਲਟ ਨਹੀਂ ਹੋਇਆ ਆਪਾਂ ਮੈਚ ਫਿਕਸਿੰਗ ਕਰ ਲਈ ਆਪਸ ਚ
1: I like your bully. You know, you're thode ne papa bahut kholi ne. Main bade dinan baad sab shabd sunya kholi.
2: Jede baddiyan de field ra jede adult wale unna nu laddu kha dene
1: ha. Oh bhangale bhangale laddu.
0: Nahi nahi baddiyan ne fielding thodi karni ha. Oh fielding tusi ho hi karni ha dono wari.
2: Nahi.
0: Le.
2: Jo assi batting karni ha baddiyan ne batting kar. Jo assi batting karni ha baddiyan ne fielding karange.
0: Nahi nahi nahi vadde sirf karange bowling te fielding thodi team karugi.
2: ਚਾਰ
0: ਘੰਟੇ ਪਹਿਲਾਂ ਤੁਸੀਂ ਮਿਲ ਲਿਓ ਜਿਸ ਤਰ੍ਹਾਂ ਆਪਾਂ ਫਲਾਈਟ ਫੜਨ ਤੋਂ ਪਹਿਲਾਂ ਜਾਂਦੇ ਨਾ 5-6 ਘੰਟੇ ਪਹਿਲਾਂ ਹੀ ਪਹੁੰਚ ਜਾਂਦੇ 7 ਘੰਟੇ ਪਹਿਲਾਂ ਏਦਾਂ ਹੀ ਆਪਾਂ ਨਾ ਇੱਕ ਦਿਨ ਪਹਿਲਾਂ ਮਿਲਣਾ ਤੁਸੀਂ ਸਾਰੇ ਨਾ ਰੂਲ ਸਾਨੂੰ ਸਮਝਾ ਦੇਣੇ ਤਾਂ ਕਿ ਆਪਾਂ ਅਗਲੇ ਦਿਨ ਤੱਕ ਸਾਰੇ ਦੇ ਸਾਰੇ ਰੂਲ ਭੁੱਲ ਜਾਈਏ ਠੀਕ ਹੋ ਗਿਆ ਪਤਾ
1: ਦਿਸ ਇਜ਼ ਮਾਈ ਕਾਈਂਡ ਆਫ ਮੈਚ
0: ਅੱਛਾ ਮੌਕੇ ਤੇ ਮੌਕਾ ਹੈ ਵਾਰਦਾਤ ਪਰ ਹੋਗਾ ਚਲੋ ਡਨ ਹੋ ਗਿਆ ਡਨ ਲਿਆਓ ਜੀ ਲਿਆਓ
2: ਓਕੇ
0: ਵਾਹ
2: ਸਾਗ ਸਿਰ ਹੁੰਦਾ ਮੱਕੀ ਦੀ ਰੋਟੀ ਸਾਗ ਸਿਰ ਹੁੰਦਾ ਮੱਕੀ ਦੀ ਰੋਟੀ ਕਿਉਂ ਨੀ ਅੱਕਲ ਖਾਂਦੀ ਨਿੱਗੇ ਜਿਗੇ ਮੈਕਡੋਨਲਡ ਤੇ ਮੋਟੇ ਹੁੰਦੇ
0: ਜਾਂਦੇ
1: ਉਹ ਕੀ ਕਰਾਂ ਮੈਨੂੰ ਸਾਗ ਬਣਾਉਣਾ ਨੀ ਆਉਂਦਾ ਫਿਰ ਮੈਨੂੰ ਮੈਕਡੋਨਲਡ ਹੀ ਜਾਣਾ ਪੈਂਦਾ ਕੀ ਕਰਾਂ ਮੈਂ
0: ਉਹ ਬੱਲੇ ਫਤਿਹ ਸਿੰਘ ਯਾਰ 2 ਵਿਕਟਾਂ ਤੁਹਾਨੂੰ ਗਿਫਟ ਦਿੱਤੀਆਂ ਸਕੂਲ ਦੀ
2: ਰੋਟੀ ਖਾ ਲਿਓ ਤੁਸੀਂ
1: ਅਤੇ ਫਿਰ ਮੈਨੂੰ ਬਣਾ ਕੇ ਕੌਣ ਦਊਗਾ ਮੈਨੂੰ ਆਉਂਦੀ ਨੀ ਬਣਾਉਣੀ
2: ਤੁਸੀਂ ਰੈਸਟੋਰੈਂਟ 'ਚ ਚਲ ਜਾਓ
1: ਨਾ ਮੈਂ ਤਾਂ ਫਤਿਹ ਦੇ ਹੱਥ ਦੀ ਖਾਣੀ ਆ
0: ਤੁਹਾਡਾ ਦਿਨ ਵਧੀਆ ਵਧੀਆ ਹੋਵੇ ਯਾਰ ਮੈਂ ਦੇਖਿਆ ਵੈਸੇ ਮਤਲਬ ਫਤਿਹ ਨੂੰ ਆਰਜੇ ਦੀ ਲੋੜ ਨਹੀਂ ਹੈ ਉਹਨੂੰ ਸਟਰਕਚਰ ਆਪ ਹੀ ਪਤਾ ਕਿ ਪਹਿਲੇ ਥੋੜੀਆਂ ਗੱਲਾਂ ਕਰੂੰਗਾ ਇੱਕ ਫੈਕਟ ਦੱਸੂਗਾ ਆਪਣੀ ਗੱਲ ਸੁਣਾਉਂਗਾ ਠੀਕ ਹੈ ਫਿਰ ਮੈਂ ਚਲਾ ਜਾਊਂਗਾ ਗੁੱਡ ਯਾਰ
1: ਚੁਟਕਲਾ ਸੁਣਾ ਕੇ ਕਿਸੇ ਬੇਫਾਲਤੂ ਦੀ ਗੱਲਬਾਤ ਚ ਨਹੀਂ ਬਹਿਣਾ ਉਹਨੇ ਕਹਿਣਾ ਓਕੇ ਬਾਏ
0: ਚਲੋ ਬਾਈ ਠੀਕ ਹੈ ਤੇ ਹੁਣ ਆਪਣਾ ਟਾਈਮ ਹੋ ਗਿਆ ਜੀ ਇਹ ਅਗਲੇ ਕਾਲਰ ਦਾ ਸਾਡਾ ਅਗਲਾ ਕਾਲਰ ਹੈ ਜੀ ਅਰਨਵ ਤੁਸੀਂ ਆਨ ਨਹੀਂ ਰਹੋ
1: ਬ੍ਰੇਕਫਾਸਟ ਕਰ ਲਿਆ
2: ਹਾਂਜੀ
1: ਕੀ ਖਾਦਾ?
2: ਖਾਦੀ ਰੋਟੀ ਖਾਦੀ
1: ਖਾ ਰੋਟੀ ਕਾਹਦੇ ਨਾਲ?
2: ਚਾਹ ਦੇ ਨਾਲ।
1: ਚਾਹ ਦੇ ਨਾਲ?
0: ਓ ਨਾਈਸ ਗੁੱਡ ਯਾਰ।
1: ਪੁਗਣੀ ਬਟ ਕੇ
2: ਲੂਣ ਵਾਲੀ?
1: ਓ
0: ਆਏ। ਅੱਛਾ ਚਾਹ ਚ ਡੁਬੋ ਕੇ ਖਾਦੀ ਕਿ ਰੋਟੀ ਵੱਖਰੀ ਖਾਦੀ? ਚਾਹ ਵੱਖਰੀ,
1: ਰੋਟੀ ਖਾਦੀ, ਦੂਸਰੇ ਕਮਰੇ ਚ ਚਾਹ ਪੀਤੀ।
2: ਨਹੀਂ
0: ਨਹੀਂ ਆਂਟੀ ਕਹਿੰਦੇ ਪਏ ਤੁਸੀਂ ਵੱਖਰੇ ਵੱਖਰੇ ਕਮਰੇ ਚ ਖਾਂਦੇ ਹੋ ਰੋਟੀ, ਇੱਕ ਰੋਟੀ ਖਾਂਦੇ ਹੋ ਇੱਕ ਕਮਰੇ ਚ ਤੇ ਚਾਹ ਪੀਨੇ ਵੱਖਰੇ ਚ, ਏਦਾਂ ਕਰਦੇ ਹੋ?
1: ਨਹੀਂ, ਤੁਸੀਂ ਆਪੇ ਹੀ ਤਾਂ ਕਿਹਾ ਆ ਕਿ ਵੱਖਰੀ ਵੱਖਰੀ ਖਾਦੀ।
2: ਨਹੀਂ
1: ਰੋਟੀ ਖਾ ਕੇ ਚਾਹ ਪੀ ਲਈ। ਓਕੇ, ਯਾਨੀ ਕਿ ਲੇਅਰ ਲਾਈ, ਜਿੱਦਾਂ ਲਜ਼ਾਨੀਆਂ ਦੀ ਲੇਅਰ ਲੱਗਦੀ ਹੁੰਦੀ ਹੈ।
2: ਹਾਂਜੀ,
1: ਪਹਿਲਾਂ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ ਫਿਰ ਰੋਟੀ ਫਿਰ ਚਾਹ। ਹਾਲੇ ਤਾਂ ਰੋਟੀ ਪੂਰੀ ਨਹੀਂ, ਮੈਂ ਚਾਰ ਪੰਜ ਬੁਰਕੀਆਂ ਖਾਧੀਆਂ ਨੇ।
0: ਅੱਛਾ, ਤਾਂ ਹੀ ਬੋਲੀ ਸੁਣਾ ਕੇ ਗਿਆ ਅਗਲਾ ਹੈ। ਅਰਨਵ ਕੀ ਸੁਣਾਓਗੇ ਸਾਨੂੰ ਅੱਜ? ਡਾਊਨਲੋਡ ਕਰਕੇ ਪ੍ਰਿੰਟ ਆਊਟ ਕੱਢ ਕੇ ਓਹਨੂੰ ਬਾਈਂਡਿੰਗ ਕਰਕੇ ਵਧੀਆ ਜੀ, ਤੇ ਮੈਂ ਪੜ੍ਹੀ ਆ ਸਾਰੀ ਰਾਤ, ਤੇ ਅੱਜ ਤਾਂ ਦੇਖੇ ਬੁਝਾਰਦਾ ਐ ਐ ਐ ਬੁਝੂ ਮੈਂ।
1: ਕਿਆ ਬਾਤ, ਕਿਆ ਬਾਤ। ਚਲੋ ਅਰਨਵ ਜੀ, ਤੂੰ
0: ਲਿਆਓ
1: ਹਾਰਡ ਜੀ ਪਾਓ ਇੱਕ, ਤਾਂ ਕਿ ਵੀਰੇ ਤੋਂ ਇੱਦਾਂ ਇੱਦਾਂ ਬੁੱਝੀ ਨਾ ਜਾਵੇ। ਸੌਰੀ,
2: ਕਾਂਫੂਸ ਦੀ ਚੁਪੜੀ।
0: ਅਰਨਵ ਪਹਿਲੇ ਨਾ ਥੋੜਾ ਆਪਣਾ ਫੋਨ ਥੋੜਾ ਸੈੱਟ ਕਰੋ ਪੁੱਤੂ, ਤੁਹਾਡਾ ਨਾ ਆਵਾਜ਼ ਬਹੁਤ ਦੂਰੋਂ ਆਉਂਦੀ ਪਈ ਹੈ, ਥੋੜਾ ਦੇਖੋ ਕੀ ਸੈਟਿੰਗ ਦਾ ਕੀ ਚੱਕਰ ਹੈ, ਮਾੜੀ ਸੈਟਿੰਗ ਕਰੋ ਸਹੀ ਫਿਰ ਸਾਨੂੰ ਦੱਸੋ।
2: ਹਾਂਜੀ, ਕਾਂਫੂਸ ਦੀ ਚੁਪੜੀ,
1: ਕਾਫੂਸ ਦੀ ਝੋਂਪੜੀ, ਨਾ ਬੂਆ ਨਾ ਬਾਰ।
0: ਯਾਦ ਨੀ ਕੀਤੀ, ਮੈਂ ਚਾਹੁੰਦਾ ਦੁਨੀਆਂ ਚ ਅਮਨ ਰਹੇ, ਸ਼ਾਂਤੀ ਰਹੇ, ਖੁਸ਼ਹਾਲੀ ਰਹੇ। ਆਪਾਂ ਨੀ ਤੋੜਦੀ ਆ ਕਿਸੇ ਝੋਂਪੜੀ ਨੂੰ। ਨੋ ਨੋ ਪੁੱਤੂ ਨੋ।
1: ਨਹੀਂ ਨਹੀਂ ਨਹੀਂ, ਅੱਜ ਮੈਂ ਨਾ ਸਵੇਰੇ ਸਵੇਰੇ ਕੋਕੋਨਟ ਵਾਟਰ ਪੀ ਕੇ ਆਈ ਆ।
0: ਅੱਛਾ,
1: ਤਾਂ ਕਰਕੇ ਅੱਜ ਮੈਂ ਹਿੰਸਕ ਨਹੀਂ ਆ।
0: ਓਕੇ ਓਕੇ,
1: ਐਮ ਆ ਰਾਈਟ ਅਰਨਵ? ਹਾਂਜੀ
0: ਪਰ ਬੜੀ ਘੈਂਟ ਸੀ ਯਾਰ, ਮੇਰੇ ਤਾਂ ਮਾਈਂਡ ਚ ਨਹੀਂ ਆਉਣਾ ਸੀ ਅਰਨਵ, ਵੈਰੀ ਨਾਈਸ,
1: ਬਹੁਤ ਬਹੁਤ ਕਲੇਵਰ ਕਲੇਵਰ। ਇਹ ਵੀਰੇ ਨੇ ਨਾ ਬੁੱਕ ਚੋਂ ਕਾਪੀ ਨਕਲ ਮਾਰ ਕੇ ਨਾ ਮੈਨੂੰ ਦਿਖਾਈ ਸੀਗੀ, ਕਿਉਂਕਿ ਵੀਰਾ ਕਹਿੰਦਾ ਜੇ ਫਾਈਨ ਲੱਗੂਗਾ ਤਾਂ ਨੂਨੀਆ ਜੀ ਨੂੰ ਲੱਗੂਗਾ, ਮੈਨੂੰ ਨਹੀਂ ਲੱਗੂਗਾ।
0: ਆ ਵੀ ਗੱਲ ਠੀਕ ਹੈ ਨਾ।
1: ਯੇ ਵੈਰੀ ਨਾਈਸ ਅਰਨਵ, ਥੈਂਕ ਯੂ ਵੈਰੀ ਮਚ। ਸੋਨੇ ਪੁੱਤੂ, ਹੈਵ ਅ ਵੈਰੀ ਨਾਈਸ ਡੇ।
2: ਯੂ ਟੂ, ਬਾਏ
1: ਬਾਏ ਬਾਏ
0: ਬਾਏ ਬਾਏ ਬਾਏ ਬਾਏ। ਕਿਆ ਬਾਤ ਹੈ, ਕਿਆ ਬਾਤ। ਅੱਛਾ, ਮੇਰੇ ਤਾਂ ਮਾਈਂਡ 'ਚ ਨਹੀਂ ਆਉਣੀ ਸੀਗੀ ਨੂਨੀਆ ਜੀ, ਵੈਰੀ ਨਾਈਸ, ਤੁਸੀਂ ਕਿਆ ਬੁੱਝੀ ਆ, ਆਈ ਐਮ ਸੋ ਪ੍ਰਾਊਡ ਆਫ ਯੂ, ਮੈਨੂੰ ਮਾਣ ਹੈ ਤੁਹਾਡੇ ਤੇ। ਅੱਛਾ ਪਰ ਦੇਖੋ, ਵੈਸੇ ਜਤਿੰਦਰਪਾਲ ਸਿੰਘ ਜੀ ਨੇ, ਸੁਖਵਿੰਦਰ ਭੈਣ ਜੀ ਨੇ, ਤੇ ਤੇ ਤੇ ਆਪਣਾ ਗੁਰਪ੍ਰੀਤ ਕੌਰ ਜੀ ਨੇ, ਆ ਤਿੰਨਾਂ ਨੇ ਜੀ ਬੁੱਝ ਲਈ ਸੀ। ਵੈਸੇ ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ,
1: ਵੈਰੀ ਗੁੱਡ ਜੀ। ਦੇਖੋ ਨਾਈਸ, ਸਾਡੇ ਬਹੁਤ ਬਹੁਤ ਹੁਸ਼ਿਆਰ ਲਿਸਨਰ ਬੈਠੇ ਨੇ।
0: ਹਾਂਜੀ,
1: ਜਿਨ੍ਹਾਂ ਤੁਸੀਂ ਨਕਲਾਂ ਮਾਰਦੇ ਆ,
0: ਆ ਗੱਲ ਵੀ ਠੀਕ ਹੈ। ਤੇ ਇਸੇ ਤਰੀਕੇ ਨਾਲ ਆਪਾਂ ਜੀ ਅੱਗੇ ਵੱਧਦੇ ਹਾਂ, ਤੇ ਸਾਡਾ ਨੈਕਸਟ ਕਾਲਰ ਹੈ ਜੀ ਸਾਡੇ ਨਾਲ ਜਿਹੜੀ ਜੁੜੇਗੀ, ਉਹ ਹੈ ਆਰਜ਼ਾ।
1: ਆਰਜ਼ਾ, ਹੈਲੋ, ਸਤਿ ਸ਼੍ਰੀ ਅਕਾਲ ਸੋਹਣੇ ਪੁੱਤੂ।
2: ਸਤਿ ਸ਼੍ਰੀ ਅਕਾਲ ਨਾਨੀ,
1: ਕੀ ਹਾਲ ਚਾਲ ਸੋਹਣੇ ਪੁੱਤੂ?
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
2: ਠੀਕ ਹਾਂ ਤੁਸੀਂ? ਠੀਕ ਹੋ?
0: ਹਾਂਜੀ ਬਸ ਵਧੀਆ ਵਧੀਆ ਜੀ,
1: ਠੀਕ ਆ।
2: ਮੈਨੂੰ ਵੀ ਤੁਹਾਡੀ ਅੱਟ ਆਉਂਦੀ ਪਈ ਆ।
0: ਅੱਛਾ, ਇਦਾਂ ਕਰੋ
2: ਨੰਦੀਪ
0: ਹਾਂ ਹੁਣ ਬੈਟਰ ਹੈ ਐਨ ਓਕੇ ਰਿਪੋਰਟ ਮੈਂ ਗੱਲ ਕਰ ਲਈ ਸੀ ਟੈਸਟ ਵਾਲਿਆਂ ਨਾਲ ਐਨ ਓਕੇ ਐਨ ਓਕੇ ਹੋਰ ਆਰਜ਼ਾ ਕਿਵੇਂ ਹੋ ਠੀਕ ਠਾਕ ਤਿਆਰੀ ਸਕੂਲ ਦੀ
2: ਮੈਂ ਠੀਕ ਹਾਂ ਤੁਸੀਂ ਸਾਰੇ ਸੁਣਾਓ
0: ਬਸ ਵਧੀਆ ਵਧੀਆ
2: ਮੈਨੂੰ ਲੱਗਦਾ ਅੱਜ ਮੈਂ ਤੁਹਾਡੇ ਭਾਜੀ ਤੇ ਨੋਨੀਆ ਜੀ ਤੁਹਾਡੇ ਨਾਲ ਮੈਂ ਲੱਗਦਾ ਬੜੀ ਦੇਰ ਬਾਅਦ ਗੱਲ ਕੀਤੀ ਆ
1: ਆਈ ਵਾਸ ਅਬਾਊਟ ਟੂ ਸੇ ਕਿ ਕਿੰਨੇ ਦਿਨਾਂ ਬਾਅਦ ਆਰਜਾ ਜੀ ਦੀ ਆਵਾਜ਼ ਸੁਣਨ ਨੂੰ ਮਿਲੀ ਹੈ ਸੋਹਣੇ ਪੁੱਤੂ ਦੀ ਯੂ ਨੋ ਆਰਜਾ ਜੀ ਬੜੇ ਬੜੇ ਪਿਆਰ ਨਾਲ ਪੁੱਛ ਦਿੰਦੇ ਇਹਨਾਂ ਨੂੰ ਪੁੱਛੋ ਤੁਸੀਂ ਠੀਕ ਹੋਣਗੇ ਮੈਂ ਠੀਕ ਹਾਂ ਤੁਸੀਂ ਠੀਕ ਹੋ ਜੋ ਸੋ ਕਿਊਟ
2: ਥੈਂਕ ਯੂ
1: ਯੂ ਯੂ ਆਲਵੇਜ਼ ਵਿਲ ਬੀ ਮਾਈ ਲਿਟਲ ਬੇਬੀ ਯੂ ਨੋ ਦੈਟ ਨਾ
0: ਬੋਰਨਵੀਟਾ ਗਰਲ
1: ਨੁਸਰਾ
0: ਨਾ ਕਾਨੂੰਨੀਆ ਜੀ ਮਾੜੀ ਗੱਲ ਆ
1: I'm also born with a girl. ਫਰਕ ਇਹਨਾਂ ਵਧੀ ਨਹੀਂ ਹੈ
0: ਮੈਂ ਸਿਰਫ ਬਨੋੜਾ ਪੀਤਾ ਹੂੰ ਮੁਝੇ ਬਨੋੜਾ ਐਸਾ ਲਗਤਾ ਹੈ ਅਭੀ ਤੱਕ ਐਸਾ ਲਗਤਾ ਹੈ ਆਰਜ਼ਾ ਫਿਰ ਕੀ ਚੱਲ ਰਿਹਾ ਕੀ ਅਪਡੇਟ ਲੈ ਆਇਆ ਹੋ ਸਾਡੇ ਵਾਸਤੇ
2: ਅੱਜ ਮੈਂ ਚੁਟਕਲਾ ਸੁਣਾਵਾਂਗੀ ਪਰ ਚੁਟਕਲਾ ਸੁਣਾਉਣ ਤੋਂ ਪਹਿਲੇ ਅੱਜ ਕਿਸੇ ਸਪੈਸ਼ਲ ਪਰਸਨ ਦਾ ਬਰਥਡੇ ਤੇ ਮੈਂ ਉਹਨਾਂ ਨੂੰ ਵਿਸ਼ ਕਰਨਾ ਚਾਹੁੰਦੀ ਹਾਂ ਅੱਜ ਮੇਰੀ ਪਿਆਰੀ ਪਿਆਰੀ ਛੋਟੀ

0: very good bhai, very good. Baba mubarak ho number.
1: Thank you. ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਹੈਪੀ ਬਰਥਡੇ ਐਂਬਰ, ਪ੍ਰਮਾਤਮਾ ਤੈਨੂੰ ਤੰਦਰੁਸਤੀ ਬਖਸ਼ੇ, ਤੂੰ ਹਮੇਸ਼ਾ ਖੁਸ਼ ਰਿਹਾ ਕਰੇ, ਮੈਨੂੰ ਥੋੜਾ ਤੰਗ ਘੱਟ ਕਰਿਆ ਕਰੇ ਤੇ ਹਮੇਸ਼ਾ ਹੱਸਦੀ ਵਸਦੀ ਰਹਿ।
2: ਸਾਡੀ ਵੀ ਸਾਰੇ ਲਿਸਨਰਸ ਵੱਲੋਂ ਸਾਡੀ ਪਿਆਰੀ ਨਿੱਕੀ ਐਂਬਰ ਨੂੰ ਉਹਦੇ ਬਰਥਡੇ ਤੇ ਵਿਸ਼ਾ ਕੇ ਪ੍ਰਮਾਤਮਾ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ, ਬਹੁਤ ਸਾਰੀਆਂ ਤੰਦਰੁਸਤੀਆਂ ਦੇਵੇ, ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਉਹਦੇ ਦੋਸਤ ਬਣਨ ਤੇ ਉਹਦੀ ਜ਼ਿੰਦਗੀ ਬਹੁਤ ਇੰਜੋਏ ਕਰੇ ਉਹ, ਔਰ ਮਾਂ ਬਾਪ ਦਾ ਨਾਮ ਰੋਸ਼ਨ ਕਰੇ। ਥੈਂਕ ਯੂ ਸੋਹਣੇ ਪੁੱਤੂ,
0: ਐਂਡ ਐਂਡ ਐਂਡ ਆਪਣੀ ਵੱਡੀ ਭੈਣ ਨੂੰ ਹੋਰ ਤੰਗ ਕਰੇ। ਸਹੀ ਕਿ ਨਹੀਂ?
1: ਐਂਬਰ ਵੀ ਕੁਝ ਕਹਿਣਾ ਚਾਹੁੰਦੀ ਹੈ
2: ਜੀ। ਐਂਬਰ ਪੁੱਤੂ,
3: ਥੈਂਕ ਯੂ ਆਂਟੀ ਜੀ, ਥੈਂਕ ਯੂ ਭਾਜੀ।
2: ਓ ਮਿਲਾ ਛੋਟਾ ਪੁੱਤੂ, ਹਾਊ ਆਰ ਯੂ? ਅੱਜ ਕਿੰਨੇ ਸਾਲ ਦੇ ਹੋ ਗਏ?
1: ਕਿੰਨੇ ਸਾਲ ਦੀ? ਉਂਗਲਾਂ ਤੇ ਗਿਣਦੀ ਸੀ।
0: ਏਟ ਬੱਲੇ ਯਾਰ, ਬਿਗ ਗਰਲ
2: ਰੀਲੀ? ਫਸਟ ਟਾਈਮ ਵੈਨ ਆਈ ਸੋ ਯੂ, ਯੂ ਵਰ ਅ ਬੇਬੀ। ਪੂਰੇ ਸਟੂਡੀਓ ਜਿਹਨੂੰ ਉਹਨੇ ਸਾਹਮਣੇ ਸੀ, ਪੁੱਤ ਤਾਰਾ ਨਾ ਖਿਲਾ, ਖਿੱਚ ਨਾ ਤਾਰ ਖਿੱਚ। ਯੂਅਰ 8, ਓ ਮਾਈ ਗੋਡ, ਗੋਡ ਬਲੈਸ ਯੂ ਸੋਹਣੇ ਪੁੱਤੂ, ਹਮੇਸ਼ਾ ਹੱਸਦੇ ਖੇਡਦੇ ਰਹੋ।
1: ਇੱਕ ਵਾਰੀ ਪੱਪੂ ਬਾਬੇ ਕੋਲ ਜਾਂਦਾ, ਕਹਿੰਦਾ ਬਾਬਾ ਜੀ ਪੈਸੇ ਤੇ ਲੀਰੀ ਤੰਗੀ ਚੱਲਦੀ ਪਈ ਹੈ, ਹੱਥ ਦੇਖ ਕੇ ਦੱਸੋ ਵਧੀਆ ਦਿਨ ਕਦੋਂ ਆਣਗੇ। ਤੇ ਬਾਬਾ ਪੱਪੂ ਦਾ ਹੱਥ ਦੇਖ ਕੇ ਕਹਿੰਦਾ ਤੇ 40 ਸਾਲ ਤੱਕ ਗਰੀਬੀ ਰਹਿਣੀ। ਤੇ ਪੱਪੂ ਕਹਿੰਦਾ ਤੇ 40 ਸਾਲ ਤੋਂ ਬਾਅਦ ਬਾਬਾ ਜੀ? ਤੇ ਬਾਬਾ ਕਹਿੰਦਾ ਤੇ ਉਹ ਤੋਂ ਬਾਅਦ ਫਿਰ ਤੈਨੂੰ ਗਰੀਬੀ ਦੀ ਆਦਤ ਪੈ ਜਾਣੀ।
0: ਟਰੂ ਐਸਟ੍ਰੋਲੋਜਰ
2: ਯਾਰ, ਐਸਟ੍ਰੋਲੋਜਰ ਦਾ ਨੰਬਰ ਮੈਨੂੰ ਵੀ ਦਿਓ ਜਰਾ। ਐਡਾ ਐਡਾ ਉੱਚਾ ਸੁੱਚਾ ਐਸਟ੍ਰੋਲੋਜਰ ਮੈਂ ਨੀ ਕਦੇ ਸੁਣਿਆ।
0: ਨੋਨੀਆ ਜੀ ਮੈਂ ਹੀ ਸੀ, ਇਧਰ ਹੱਥ ਮੈਂ ਹੀ ਵੇਖ ਸਕਦਾ।
2: ਮੈਂ ਇਦੋਂ ਵੀ ਵਧੀਆ ਆ, ਮੈਂ ਅੱਖਾਂ ਬੰਦ ਕਰਕੇ ਦੱਸ ਸਕਦੀ ਹਾਂ ਕਿ ਤੁਸੀਂ ਅੱਖਾਂ ਤੇ ਚਸ਼ਮਾ ਲਾਇਆ ਹੋਇਆ।
0: ਵਾਹ ਵਾਹ ਵਾਹ, ਬਿਊਟੀਫੁਲ, ਕਿਆ ਬਾਤ।
2: ਥੈਂਕ ਯੂ ਵੈਰੀ ਮਚ ਸੋਹਣੇ ਪੁੱਤੂ, ਹੈਵ ਅ ਨਾਈਸ ਡੇ, ਇੰਜੋਏ ਯੋਰ ਬਰਥਡੇ। ਠੀਕ ਹੈ,
1: ਥੈਂਕ ਯੂ, ਹੈਵ ਅ ਨਾਈਸ ਡੇ,
2: ਥੈਂਕ ਯੂ, ਬਾਏ ਬਾਏ,
0: ਨਾਈਸ ਡੇ ਬਾਈ। ਕਿਆ ਬਾਤ ਹੈ, ਕਿਆ ਬਾਤ ਹੈ ਬਾਈ। ਦੇਖੋ ਇਹ ਵੀ ਉਮਰ ਹੁੰਦੀ ਹੈ ਬੈਸਟ ਨਾ, ਕਿ ਉਂਗਲ ਤੇ ਕਿੰਨਾ ਪੈ ਰਿਹਾ ਯਾਰ, ਕਿੰਨੀ ਉਮਰ ਹੋਈ ਹੈ। ਕਾਸ਼ ਆਪਾਂ ਸਾਰੀ ਉਮਰ ਇਸ ਤਰ੍ਹਾਂ ਦੇ ਰਹਿੰਦੇ, ਕਿੰਨਾ ਮਜ਼ਾ ਆਉਂਦਾ ਨਾ, ਕਿਆ ਲਾਈਫ ਹੁੰਦੀ।
2: ਸਾਨੂੰ 10 ਨਾਲ ਮਲਟੀਪਲਾਈ ਕਰਕੇ ਉਂਗਲਾਂ ਦੇਖ ਰਹੀਆਂ ਮੇਰੀਆਂ।
0: ਓ ਨੋਨੀਆ ਜੀ, ਕੱਲ ਨਾ, ਕੱਲ ਮੈਂ ਇੱਥੇ ਇਸੀ ਸਟੂਡੀਓ ਚ ਮੈਂ ਬੈਠਾ ਪਿਆ ਤੇ ਬਲਕੀਰਤ ਮੇਰੇ ਨਾਲ ਬੈਠਾ ਪਿਆ, ਤੇ ਨਾ ਪਤਾ ਨੀ ਸਾਡੇ ਮਨ ਚ ਨਾ,
2: ਪਹਿਲਾਂ ਇਹ ਦੱਸੋ ਕਿ ਬੈਠੇ ਸੀ ਕਿ ਪਏ ਸੀ?
0: ਨਹੀਂ ਨਹੀਂ, ਬੈਠੇ ਪਏ ਸੀਗੇ, ਬਸ ਸਟੂਡੀਓ ਹੈ
2: ਤੁਸੀਂ ਕਿ ਬੈਠੇ ਪਏ?
0: ਓਹੋ, ਬੈਠਾ ਸਾਂ, ਇੱਕ ਤਾਂ
2: ਬੈਠਾ ਸੀ।
0: ਰਾਜਦੀਪ ਮੈਡਮ ਤੁਸੀਂ ਕਿਉਂ ਆ ਗਏ ਹੋ? ਮੇਰੀ ਵਿਆਕਰਨ ਠੀਕ ਸੀ ਪਿਛਲੇ? ਮੈਨੂੰ ਤਾਂ ਰਾਜਦੀਪ ਮੈਡਮ ਨੂੰ ਬਹੁਤ ਯਾਦ ਕਰ ਰਿਹਾ, ਹੋਪ ਸ਼ੀ ਇਜ਼ ਫਾਈਨ, ਗ੍ਰੇਟ ਪੰਜਾਬੀ ਟੀਚਰ। ਖੈਰ, ਮੈਂ ਤੇ ਬਲਕੀਰਤ ਬੈਠੇ ਪਏ ਤੇ ਨਾ ਅਸੀਂ ਕੋਈ ਪਲਾਨ ਬਣਾਇਆ, ਕਿਸੇ ਆਹ ਕ੍ਰਿਕਟ ਦੀ ਹੁੰਦੀ ਨਾ ਰਜਿਸਟ੍ਰੇਸ਼ਨ ਵਗੈਰਾ ਓਪਨ ਹੋਈ ਹੈ ਨਾ, ਤੇ ਅਸੀਂ ਕਿਹਾ ਚੱਲ ਜੁਆਇਨ ਕਰਦੇ ਹਨਾ, ਤੇ ਉਹਦੇ ਅੰਦਰ ਆਇਆ ਨਾ ਕਿ ਡੇਟ ਆਫ ਬਰਥ ਭਰੋ, ਤੇ ਮੈਂ ਆਪਣਾ ਹਨਾ ਭਰਿਆ ਡੇਟ ਆਪੇ ਭਰਤੀ ਤੇ ਹਨਾ, ਮਹੀਨਾ ਹੋ ਗਿਆ, ਸਾਲ ਦੀ ਗੱਲ ਆਈ, ਇੱਕ ਸਵਾਈਪ, ਦੂਸਰਾ ਸਵਾਈਪ, ਮੈਂ ਕਿਹਾ ਕ੍ਰਿਸ਼ਨਾ ਇੰਨਾ ਬੁੱਢਾ ਹੋ ਗਿਆ, ਕਿਉਂਕਿ ਮਤਲਬ ਆਦਤ ਰਹੀ ਨੀ। ਮੈਂ ਕਿਹਾ ਅੱਛਾ, 26 ਤੋਂ ਲੈ ਕੇ 2010 ਤੱਕ ਗਿਆ, 2010 ਤੋਂ ਇੱਕ ਸਵਾਈਪ ਤੋਂ ਗਿਆ 2002 ਤੱਕ, ਫਿਰ ਗਿਆ 95। ਮੈਂ ਕਿਹਾ ਬਲਕੀਰਤ ਗਿਆ, ਹਾਂ ਕਿਹਾ, ਮੈਂ ਕਿਹਾ ਹੁਣ ਓਫੀਸ਼ੀਅਲੀ ਉਮਰ ਹੀ ਨੀ ਹੈ ਬ੍ਰੋ, ਮੈਂ ਕਿਹਾ ਇਹ ਤਾਂ ਆਪ ਹੀ ਬੇਇੱਜ਼ਤ ਕਰਦੇ ਪਏ ਆ ਕਿ ਹੋਰ ਪਿੱਛੇ ਜਾਣਾ ਪੈ ਰਿਹਾ। ਅੱਛਾ, ਅੱਗੋਂ ਉਹ ਮੈਨੂੰ ਕੀ ਕਹਿੰਦਾ, ਮੇਨ ਗੱਲ ਕੀ ਆ, ਕਹਿੰਦਾ ਨਹੀਂ ਬ੍ਰੋ, ਉਹਨੂੰ ਸਾਰੀ ਐਸਾ ਨਹੀਂ ਪਤਾ ਲੱਗਾ, ਉਹ ਕਹਿੰਦਾ ਨਹੀਂ ਬ੍ਰੋ, ਆ ਮੈਂ ਵੇਖਿਆ ਹਨਾ ਉਹਨਾਂ ਦੀ ਜਿਹੜੀ ਪਾਲਿਸੀ ਹੈ ਕਲੱਬ ਦੀ, ਜੇ ਤੁਸੀਂ 1927 ਤੋਂ ਬਾਅਦ ਪੈਦਾ ਹੋਏ ਹੋ ਤੁਸੀਂ ਜੁਆਇਨ ਕਰ ਸਕਦੇ ਹੋ। ਰਾਮ, ਠੀਕ ਹੈ ਫਿਰ ਤਾਂ, ਮੈਂ ਕਿਹਾ ਚਲੋ ਠੀਕ ਹੈ ਬਾਈ, ਫਿਰ ਤਾਂ ਕੁਛ 69 ਇਅਰਸ ਅੱਗੇ ਆ ਭਲਾ,
2: ਫਿਰ ਤਾਂ ਅਸੀਂ ਨੰਨੇ ਮੁੰਨੇ ਬੱਚੇ ਆ।
0: ਫਿਰ ਮੈਂ ਉਹਨੂੰ ਮੈਨੀਪੁਲੇਟ ਕਰ ਲਿਆ, ਮੈਂ ਕਿਹਾ ਫਿਰ ਤਾਂ ਬਹੁਤ ਟਾਈਮ ਪਿਆ, ਮੈਂ ਕਿਹਾ 2 ਸਾਲ ਠਹਿਰ ਜਾ ਕੇ, ਹਾਂ ਵੀ ਠੀਕ ਹੈ।
2: ਨਹੀਂ, ਜਦੋਂ ਤੁਸੀਂ ਹੁੰਦੇ ਨਾ 10-12 ਸਾਲ ਦੇ, ਉਦੋਂ ਤੁਹਾਨੂੰ ਲੱਗਦਾ ਹੁੰਦਾ ਕਿ ਜਿਹੜਾ 18-19 ਸਾਲਾਂ ਵਾਲਾ ਨਾ, ਓ ਮਾਈ ਗੋਡ, ਯੂ ਆਰ ਵੈਰੀ ਓਲਡ।
0: ਹਾਂ ਹਾਂ, ਠੀਕ ਹੈ।
2: ਫਿਰ ਜਦੋਂ 20

0: ਚਲੇ ਜਾਂਦੇ ਫਿਰ ਤੁਹਾਨੂੰ ਲੱਗਣਾ ਸ਼ੁਰੂ ਹੁੰਦਾ ਕਿ ਯਾਰ 30 ਇਜ਼ ਵੈਰੀ ਓਲਡ, ਫਿਰ ਜਦੋਂ 25 ਚ ਚੱਲਣਾ ਨਾ 40 ਇਜ਼ ਵੈਰੀ ਓਲਡ, ਪਰ ਜਦੋਂ ਤੁਸੀਂ 40 ਤੇ ਜਾਂਦੇ ਹੋ ਨਾ ਫਿਰ ਕਹਿੰਦੇ ਹੋ ਯਾਰ 50 ਇਜ਼ ਨਾਟ ਦੈਟ ਓਲਡ, ਫਿਰ ਆਪਣਾ ਰਾਸ ਖਾਲਾ ਕਰਨਾ ਸ਼ੁਰੂ ਕਰ ਦਿੰਦੇ।
1: ਠੀਕ ਹੈ ਯਾਰ 50 ਅੱਛਾ ਤਾਂ ਹੀ ਸ਼ੁਰੂ ਹੋਇਆ ਨਾ, 50 ਇਜ਼ ਦ ਨਿਊ 30, 40 ਇਜ਼ ਦ ਨਿਊ 20। ਚਲੋ ਸਹੀ ਹੈ, ਸਹੀ ਹੈ, ਗੁੱਡ ਗੁੱਡ ਗੁੱਡ। ਤੇ ਆਪਾਂ ਹੁਣ ਅਗਲਾ ਕਾਲਰ ਲੈਣੇ ਆਪਣਾ, ਇਸ ਤੋਂ ਪਹਿਲਾਂ ਕਿ ਉਹ ਬੱਚਾ ਇੱਥੇ ਸਾਡੀ ਵੇਟ ਕਰਦਾ ਕਰਦਾ ਕਿਤੇ 20 ਸਾਲ ਦਾ ਨਾ ਹੋ ਜਾਏ। ਸਾਡਾ ਜਿਹੜਾ ਅਗਲਾ ਕਾਲਰ ਹੈ ਉਹ ਹੈ ਅਸੀਸ ਕੌਰ। ਅਸੀਸ ਤੁਸੀਂ ਆਉਣੇ ਰਹੋ।
0: ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ।
1: ਬਈ ਉਹ ਬਈ
2: ਅਸੀਸ,
1: ਬਈ ਅਸੀਸ ਕੌਰ ਦੀ ਅੱਜ ਸਾਇਲੈਂਟ ਬੋਲੀ ਸੁਣਦੇ ਹੋਏ ਸਾਰੇ ਲੋਕ,
0: ਇਹ ਬਲੇ ਬਲੇ ਬਲੇ ਬਲੇ ਬਲੇ।
1: ਹੈਲੋ ਹੈਲੋ ਹੈਲੋ,
0: ਫਿਰ ਜਲਦੀ ਜਲਦੀ ਸੁਣਾ ਦੋ।
1: 10 ਮਿੰਟ ਰਹਿ ਗਏ, 2 ਮਿੰਟ ਤੁਸੀਂ ਸਾਇਲੈਂਟ ਚ ਕੱਢਤੇ, ਹੁਣ ਤਾਂ 8 ਰਹਿ ਗਏ ਆ, ਸਹੀ ਕਿ ਨਹੀਂ?
0: ਚਲੋ ਸੁਣਾਓ, ਕੀ ਅੱਜ ਸੁਣਾਓਗੇ ਅਸੀਸ ਕੌਰ ਜੀ?
2: ਫੁੱਫੜ ਸਾਡਾ ਭੋਲਾ ਭਾਲਾ ਭੂਆ ਰਹਿੰਦੀ ਲੜਦੀ ਉਹ ਕਿਤੇ ਦਬਕਾ ਮਾਰੇ ਭੂਆ ਕਿੱਥੇ ਜਰਦੀ,
1: ਕਿਆ ਬਾਤ ਹੈ ਬਈ, ਭੂਆ ਫੁੱਫੜ ਤੇ ਅੱਜ ਦੁਬਾਰਾ ਤੰਗ ਕਿਸੇ ਗਿਆ।
0: ਹਾਂਜੀ,
1: ਸਾਡੀ ਆਵਾਜ਼ ਹੌਲੀ ਹੈ, ਅਸੀਂ
2: ਤਾਂ ਆਵਾਜ਼ ਕਰਨੀ ਹੌਲੀ ਆ,
1: ਆਵਾਜ਼ ਹੌਲੀ ਹੈ, ਮੈਂ ਤਾਂ ਇੰਨਾ ਉੱਚੀ ਬੋਲ ਰਿਹਾ ਮੈਂ ਦੱਸ ਨਹੀਂ ਸਕਦਾ ਤੁਹਾਨੂੰ।
0: ਯਾਰ ਮੈਂ ਗਲਾ ਖੋਲਤਾ ਆਪਣਾ ਸਾਰਾ।
1: ਤੁਹਾਡਾ ਤੁਹਾਡਾ ਨੈਟਵਰਕ ਡਾਊਨ ਹੈ ਮੇਰੇ ਖਿਆਲ ਨਾਲ,
2: ਮੈਨੂੰ ਚੰਗੀ ਤਰ੍ਹਾਂ ਨਹੀਂ ਤੁਹਾਡੀ ਆਵਾਜ਼ ਸੁਣ ਰਹੀ।
1: ਅੱਛਾ,
0: ਚੱਲਣਾ ਫਿਰ ਅੱਜ ਫਰਾਈਡੇ ਆ,
1: ਫਰਾਈਡੇ ਆ ਬਈ ਅੱਜ ਤੇ। ਅਸੀਸ ਕੌਰ ਕੀ ਪਲਾਨ ਨੇ, ਕੀ ਪਲਾਨ ਨੇ ਵੀਕਐਂਡ ਦੇ?
2: ਪਲਾਨ ਤਾਂ ਕੁਛ ਹੈ ਨੀ,
0: ਹੈ ਨੀ,
2: ਗੁਰਦੁਆਰਾ ਜਾਣਾ, ਕਲਾਸ ਲੈਣੀਆਂ,
1: ਗੁੱਡ ਗੁੱਡ ਗੁੱਡ,
2: ਹਾਂ ਕਲਾਸਾਂ ਲੈਣੀਆਂ।
1: ਮੇਰੇ
2: ਆਂਟੀ ਨੇ ਸਾਨੂੰ ਬ੍ਰੈਡ ਲਿਆਏ, ਲੈ ਕੁਝ ਬਰਗਰ ਵਾਲੇ ਨੀ ਹੁੰਦੇ ਉਹ ਲਿਆਏ, ਹੁਣ ਮੇਰਾ ਵੀਰਾ ਤੇ ਮੈਂ ਲੰਚ ਲਿਆ,
1: ਕੀ ਲੈ ਕੇ ਚੱਲੋ, ਕੀ ਹੈ ਕੋਫਤੇ ਲੈ ਕੇ ਚੱਲੇ ਹੋ ਅੰਦਰ ਬਰਗਰ ਚ? ਦੇਖੋ ਬਈ ਇਹ ਡੀਲ ਤਾਂ ਜ਼ਰੂਰੀ
0: ਹੈ,
1: ਵੈਰੀ ਗੁੱਡ ਬਈ, ਵੈਰੀ ਗੁੱਡ।
0: ਛੋਟੀ ਉਮਰ ਚ ਸਮਝ ਗਏ
1: ਅੱਛਾ, ਮੈਂ ਫਿਰ ਏਦਾਂ ਕਰਦਾ ਆਪਾਂ ਗੱਲਾਂ ਨਾ ਫਿਰ ਏਦਾਂ ਕਰਾਂਗੇ, ਮੈਨੂੰ ਨਾ ਠੀਕ ਕਰਦਾ ਤੇ ਆਪਾਂ ਗੱਲਾਂ ਮਾਰਾਂਗੇ ਫਿਰ ਨੈਕਸਟ ਵੀਕ ਮੰਡੇ ਨੂੰ ਕੁੜੀਏ।
0: ਯੈਸ,
1: ਠੀਕ ਹੋ ਗਿਆ, ਬੜੀ ਸਮਾਰਟ ਹੈ।
2: ਤੁਹਾਡੀ ਆਵਾਜ਼ ਉੱਚੀ ਸੀ,
1: ਅੱਛਾ ਹੁਣ ਉੱਚੀ ਸੀ,
2: ਫੋਨ ਦੀ ਆਵਾਜ਼ ਨਹੀਂ ਉੱਚੀ ਸੀ ਤਾਂ ਹੌਲੀ ਆ ਰਿਹਾ ਸੀ।
1: ਅੱਛਾ ਦੇਖਿਆ ਮੈਂ ਉਹੀ ਕਿਹਾ ਤੁਹਾਡੇ ਫੋਨ ਦੇ ਅੰਦਰ ਕੋਈ ਪ੍ਰੋਬਲਮ ਸੀ।
0: ਯੈਸ
2: ਪ੍ਰੋਬਲਮ ਤਾਂ ਕੋਈ ਨਹੀਂ ਸੀ, ਉੱਚੀ ਕਰਨ ਨੂੰ ਭੁੱਲ ਗਏ।
0: ਇਹੀ ਤਾਂ ਪ੍ਰੋਬਲਮ ਸੀ ਨਾ, ਵੀ ਉੱਚੀ ਕਰਨਾ ਭੁੱਲ ਗਏ।
1: ਇਹ ਵੀ ਗੱਲ ਸਹੀ ਹੈ ਯਾਰ, ਲੌਜਿਕ ਨਾਲ ਲੜਨਾ ਬੜਾ ਔਖਾ ਬਈ।
0: ਲੌਜਿਕ ਨਾਲ ਲੜਨਾ ਨਹੀਂ, ਲੌਜਿਕ ਨਾਲ ਦੋਸਤੀ ਕਰ ਲਓ।
2: ਬਰਗਰ ਨਾਲ ਲੌਜਿਕ।
1: ਅੱਛਾ ਬਰਗਰ ਦੀ ਫਿਲਿੰਗ ਕੀ ਹੈ ਇਹ ਤਾਂ ਦੱਸੋ।
0: ਬਰਗਰ ਦੇ ਵਿੱਚ ਕੀ ਕੀ ਪਾਉਣਾ ਹੈ?
2: ਹੈਸ਼ ਬਰਾਊਨ,
0: ਸੌਸ, ਯੈਸ,
2: ਤੇ ਚੀਜ਼।
1: ਚਲੋ ਗੁੱਡ ਗੁੱਡ ਗੁੱਡ ਬਾਈ, ਤੁਸੀਂ ਕਰੋ
0: ਆਪਣਾ ਹੈਸ਼ ਬਰਾਊਨ ਟੂ।
2: ਜੇ ਤੁਸੀਂ ਇੱਥੇ ਆਉਣਗੇ ਨਾ, ਦੀਦੀ ਨੂੰ ਕਹੋ ਮੇਰੇ ਵੀਰੇ ਨੂੰ ਇੰਨੇ ਸਵਾਦ ਸੈਂਡਵਿਚ ਬਣਾਓਗੇ, ਤੁਹਾਨੂੰ ਸਵਾਦ ਲੱਗਣਗੇ।
1: ਚਲ ਡਨ ਹੋ ਗਿਆ ਬਾਈ,
0: ਠੀਕ
1: ਇਨ ਅ ਵਾਈਲਡ ਕ੍ਰੋਕੋਡਾਇਲ। ਅੱਛਾ ਇਹ ਮੈਂ ਨੀ ਕਦੀ ਸੁਣਿਆ, ਇਨ ਅ ਵਾਈਲਡ ਕ੍ਰੋਕੋਡਾਇਲ। ਨਾਈਸ ਨਾਈਸ। ਆਪਾਂ ਹੁਣ ਤੋਂ ਇੱਕ ਦੂਸਰੇ ਨੂੰ ਸਰੇ ਕਿਆ ਕਰਨਾ, ਤੁਸੀਂ ਮੈਨੂੰ ਕਿਆ ਕਰੋ, ਸੀ ਯੂ ਐਲੀਗੇਟਰ, ਮੈਂ ਇਨ ਅ ਵਾਈਲਡ ਕ੍ਰੋਕੋਡਾਇਲ। ਖਾਸ ਕੇ ਜਿੱਥੇ ਥੋੜਾ ਪਬਲਿਕ ਸਪੇਸ ਹੋਵੇ ਨਾ, ਉੱਥੇ ਜ਼ਰੂਰ ਕਰਨ। ਲੋਕ ਕਹਿੰਦੇ ਯਾਰ ਇਹ ਅਜੀਬ ਜਿਹੇ ਲੋਕ ਹੈ,
0: ਐਵਰੀਥਿੰਗ ਇਜ਼ ਫਾਈਨ।
1: ਕੋਈ ਮੁੰਡਾ ਹੁੰਦਾ ਹੈ ਨਾ, ਉਹਨੂੰ ਨਾ ਕੋਈ ਕਹਿਣ ਦਾ, ਕੁੜੀ ਅੱਗੋਂ ਕਹਿ ਦਿੰਦੀ ਆ ਕਿ ਯਾਰ ਯੂ ਆਰ ਸੋ ਗੁੱਡ, ਯੂ ਆਰ ਵੈਰੀ ਮਚ ਨੌਨਸ਼ਲਾਂਟ ਵਿਦ ਐਵਰੀਥਿੰਗ। ਉਹ ਨਾ ਕਹਿੰਦਾ ਕਿ ਗੁੱਡ ਵੀ ਕਹਿ ਗਈ, ਨੌਨਸ਼ਲਾਂਟ ਕਹਿ ਗਈ। ਕਹਿੰਦਾ ਇੱਕ ਮਿੰਟ ਮੈਂ ਆਇਆ ਵਾਸ਼ਰੂਮ ਜਾਂਦਾ, ਜਾ ਕੇ ਚੈੱਕ ਕਰਦਾ ਨੌਨਸ਼ਲਾਂਟ ਕੀ ਆ। ਨੌਨਸ਼ਲਾਂਟ ਦਾ ਮਤਲਬ ਹੈ ਐਫਰਟਲੈਸ। ਕਹਿੰਦਾ ਯਾਰ ਤੂੰ ਮੇਰੀ ਗੱਲ ਸੁਣ, ਤੂੰ ਐਫਰਟਲੈਸ ਹੀ ਕਹਿੰਦੀ, ਇੰਨਾ ਐਫਰਟ ਮੇਰਾ ਪਵਾਇਆ। ਇਹ ਕਿੱਦਾਂ ਦਾ ਪੈਰਾਡੌਕਸ ਜੀ ਰਿਹਾ ਮੈਂ।
0: ਪਿਆਰੀ ਪਿਆਰੀ ਨਿੱਕੀ ਜੀ ਕਾਟੋ ਜੀ,
2: ਕੀ ਹਾਲ ਹੈ?
1: ਸਾਡਾ ਵਧੀਆ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੁਹਾਡੇ?
2: ਮੇਰਾ ਠੀਕ ਆ।
0: ਠੀਕ ਆ,
1: ਕਿੱਦਾਂ ਦਾ ਰਿਹਾ ਸੀ ਕੱਲ ਦਾ ਸਕੂਲ ਦਾ ਦਿਨ ਤੁਹਾਡਾ? ਵਧੀਆ ਗਿਆ?
2: ਗੁੱਡ
1: ਗੁੱਡ ਗੁੱਡ ਗੁੱਡ ਗੁੱਡ ਗੁੱਡ।
0: ਅੱਜ
2: ਅੱਜ ਪਤਾ ਨਹੀਂ, ਹਰੇ ਮੈਂ ਸਕੂਲ ਨਹੀਂ ਪਹੁੰਚੇ।
0: ਨਹੀਂ ਅੱਜ ਵੀ, ਇਫ ਯੂ ਟੈਲ ਯੂਰ ਬ੍ਰੇਨ ਦੈਟ ਇਟਸ ਗੁੱਡ, ਦੇਖਿਓ ਫਿਰ ਗੁੱਡ ਹੋਊਗਾ,
1: ਫਿਰ ਗੁੱਡ ਹੀ ਹੋਣਾ ਬਈ।
2: ਗੁੱਡ ਅੱਜ,
0: ਯੈਸ,
1: ਹਾਏ, ਵੈਰੀ ਗੁੱਡ, ਵੈਰੀ ਗੁੱਡ।
0: ਵਾਟਐਵਰ ਯੂ ਟੈਲ ਯੂਰ ਬ੍ਰੇਨ, ਯੂ ਵਿਲ ਗੈਟ ਦੈਟ ਥਿੰਗ। ਜੇ ਦੱਸੋਗੇ ਬਹੁਤ ਵਧੀਆ ਤਾਂ ਬਹੁਤ ਵਧੀਆ ਹੋਊਗਾ।
1: ਘੈਂਟ ਆ ਨਾ ਫਿਲਮ। ਉਹ ਚ ਉਹ ਵਾਲਾ ਗਾਣਾ ਤੁਹਾਨੂੰ ਵਧੀਆ ਲੱਗਾ? ਉਹ ਵਾਲਾ ਗਾਣਾ ਜਿਹ ਚ ਉਹ ਕਹਿੰਦਾ ਤੇਰਾ ਨਾਮ ਲਿਆ ਤੁਝੇ ਯਾਦ ਕੀਆ, ਤੁਸੀਂ ਉਹ ਗਾਣਾ ਯਾਦ ਆ ਤੁਹਾਨੂੰ? ਬੜਾ ਘੈਂਟ ਗਾਣਾ ਯਾਰ।
0: ਇਤਨੇ ਦਿਨ ਬਾਅਦ ਮਿਲੇ, ਕਿਉਂ ਕਿਉਂ ਕਿਉਂ।
1: ਫਿਰ ਤੁਹਾਨੂੰ ਦੱਸੋ ਮਾਧੁਰੀ ਦੀਕਸ਼ਿਤ ਵਧੀਆ ਲੱਗੀ ਫਿਲਮ ਚ ਕਿ ਨਹੀਂ?
2: ਮਾਧੁਰੀ ਦੀਕਸ਼ਿਤ ਉਹ ਕੌਣ ਹੈ?
0: ਮਾਧੁਰੀ ਦੀਕਸ਼ਿਤ
1: ਮੈਂ ਆਪਦੀ ਐਡੀਸ਼ਨ ਕਰਕੇ ਤੈਨੂੰ ਫਿਲਮ ਦੱਸੀ
0: ਸਪੈਸ਼ਲ ਐਡੀਸ਼ਨ ਜਿਹੜਾ
2: ਮੈਨੂੰ ਪਤਾ ਮੈਨੂੰ ਪਤਾ
1: ਹਾਂ ਪਤਾ ਪਤਾ
0: ਅੱਛਾ ਜੈਕੀ ਸ਼ਰਾਫ ਵਧੀਆ ਲੱਗਿਆ ਕਿ ਅਨਿਲ ਕਪੂਰ
1: ਰਾਮ ਵਧੀਆ ਲੱਗਾ ਲੱਖਣ ਵਧੀਆ ਲੱਗਾ
0: ਲੱਖਣ
1: ਹੁਣ ਹੁਣ ਕਿਹੜੀ ਦੇਖਣੀ
2: ਬੰਪੀ
0: ਬਹੁਤ ਫੁਲਾਉਂਦਾ
1: ਇਹ ਕੀ ਹੋਇਆ ਬਈ ਡਫਲੀ ਹੋ ਜਾਂਦਾ ਅੱਛਾ ਉਹ ਕੀ ਡਫਲੀ ਹੋ ਜਾਂਦਾ ਜੱਜ ਵਨ ਟੂ ਕਾ ਫੋਰ
2: ਹਲਾਂਦਾ
1: ਅੱਛਾ ਹੁਣ ਅਗਲੀ ਫਿਲਮ ਕਿਹੜੀ ਵੇਖਣੀ ਹੈ ਦੱਸੋ ਮੈਨੂੰ
2: ਮਿਸਟਰ ਇੰਡੀਆ
1: ਯੈਸ ਮਿਸਟਰ ਇੰਡੀਆ ਬੜੀ ਕੈਂਟ ਫਿਲਮ ਹੈ
0: ਵੈਰੀ ਨਾਈਸ ਮੂਵੀ
1: ਤੁਸੀਂ ਦੇਖੀ ਨਹੀਂ ਨਾ ਪਹਿਲੇ
2: ਪਤਾ ਨਹੀਂ
1: ਹਨਾ ਚਲੋ ਫਿਰ ਹੁਣ ਜਦੋਂ ਵੇਖੋਗੇ ਵੇਖ ਕੇ ਸਾਨੂੰ ਰਿਵਿਊ ਦੇਣਾ ਤੁਸੀਂ ਨੈਕਸਟ ਵੀਕ ਕਿ ਮਿਸਟਰ ਇੰਡੀਆ ਕਿੱਦਾਂ ਦੀ ਲੱਗੀ
0: ਯੈਸ
1: ਡਨ ਹੋ ਗਿਆ ਬਹੁਤ ਤਗੜਾ ਬਿਜ਼ਨਸ ਆਈਡੀਆ ਦਿੱਤਾ ਸੀ ਮੈਨੂੰ ਥੈਂਕ ਯੂ ਸੋ ਮਚ ਤੁਹਾਨੂੰ ਜਦੋਂ ਮੈਂ ਬਹੁਤ ਕਮਾਈ ਕਰ ਲਈ ਚੋ 20% ਡਨ ਹੋ ਗਿਆ
0: ਆਫਿਸਰ ਫਟਾਫਟ ਫਟਾਫਟ ਕਰੋ ਮੈਂ ਤੁਹਾਡਾ ਆਈਡੀਆ ਚੋਰੀ ਕਰ ਲਿਆ
1: ਕੌਣ ਡਰ ਗਿਆ
2: ਸੰਦੀਪ ਅੰਕਲ
1: ਸੰਦੀਪ ਅੰਕਲ
2: ਜਦੋਂ ਮੈਂ ਸਕੂਲੋਂ ਵਾਪਸ ਆਉਂਦੀ ਉਦੋਂ ਪਿਆ ਹੁੰਦਾ ਪ੍ਰੋਡਕਾਸਟ
0: ਟੈਰਰ ਹੋਵੇ ਤਾਂ ਇਹ ਜਿਹਾ ਹੋਵੇ ਹੈ
1: ਤੁਹਾਨੂੰ ਤੁਹਾਨੂੰ ਪ੍ਰੋਕਿਓਰਮੈਂਟ ਮੈਨੇਜਰ ਰੱਖ ਲੈਣੇ ਇੱਥੇ ਡਨ ਹੋ ਗਿਆ ਤੁਸੀਂ ਸਾਰਿਆਂ ਨੂੰ ਦਬਕੇ ਚ ਰੱਖਿਆ ਕਰੋ ਕੋਈ ਲੇਟ ਨਹੀਂ ਆਇਆ ਕਰੂਗਾ ਸਾਰੇ ਆਪਣੇ ਸ਼ੋਅ ਟਾਈਮ ਸਿਰ ਰਿਕਾਰਡ ਕਰਿਆ ਕਰਨਗੇ ਤੇ ਫਿਰ ਪਾਇਆ ਵੀ ਕਰਨਗੇ ਡਨ ਹੋ ਗਿਆ ਉਹ ਅੱਜ ਫੰਕਸ਼ਨ ਸੀਗਾ ਪੁੱਤੂ ਫੇਰ ਤੋਂ ਕਿੰਗ ਦੇ ਘਰ ਫੰਕਸ਼ਨ ਸੀਗਾ ਆਦਮੀ ਹੈ ਯਾਰ ਕਿੰਗ ਐਕਚੁਅਲੀ ਕਿੰਗ ਨੇ ਕਿਹਾ ਉਹਨੇ ਦੀਵਾਲੀ ਪਾਰਟੀ ਕਰਨੀ ਆ ਤੇ ਉਹ ਫਿਰ ਦੀਵਾਲੀ ਦੀ ਪਾਰਟੀ ਕਿਸ ਤਰ੍ਹਾਂ ਮਨਾਈ ਦੀ ਹੈ ਕੀ ਕਰੀ
2: ਦੀਵਾਲੀ ਹਰੇ ਤੱਕ ਆਈ ਵੀ ਨਹੀਂ ਦੀਵਾਲੀ ਕਿਵੇਂ ਬਣਾਉਂਗੇ
1: ਉਹੀ ਤੇ ਉਹ ਦੱਸਣ ਗਏ ਉਹਨੂੰ ਕਿੰਗ ਨੂੰ ਕਿ ਠਹਿਰ ਜਾ ਬਈ ਹਜੇ ਮਹੀਨਾ ਪਿਆ ਹੀ ਉਹਨੂੰ ਇਹੀ ਤਾਂ ਦੱਸਣ ਗਏ ਆ ਉਹ ਜਾਣ ਨੂੰ ਟਾਈਮ ਲੱਗ ਜਾਂਦਾ ਨਾ ਇੰਗਲੈਂਡ ਦੂਰ ਹੈ ਬਹੁਤ
2: ਕਿੰਗ ਲੰਡਨ ਦਾ ਤੇ ਜੋ ਤੱਕ
0: ਉਹ ਕਿੰਗ ਲੰਡਨ ਚ ਨਹੀਂ ਆ
2: ਕਿੱਥੋਂ ਆਏ
0: ਉਹ ਕਿੰਗ ਲੰਡਨ ਚ ਨਹੀਂ ਆ ਕਿੰਗ ਆਪਣੇ ਘਰ ਚ ਆ
1: ਉਹ ਘਰ ਚ ਆ ਅੰਕਲ ਵੀ ਚਲ ਜਾਂਦੇ ਆ
2: ਉੱਥੇ ਮਿਲ ਲੈਂਦੇ ਪੈਸੇ
1: ਕਿਵੇਂ ਪੁੱਛਣਾ
0: ਬਹੁਤ ਪੈਸੇ ਆ ਰੰਜੋਦਾ ਅੰਕਲ ਕੋਲੇ
1: ਇਹ ਮੰਡੇ ਪੁੱਛੋ ਮੈਂ ਵੀ ਸੋਚਦਾ
2: ਸੱਦਿਆ
1: ਕਿੱਥੇ ਨੀ ਸੱਦਿਆ
0: ਲੋਹੜੀ ਤੇ
1: ਇਹ ਗਲਤ ਆ ਬਈ
0: ਲੋਹੜੀ ਤਾਂ ਹਲੇ ਮਨਾਵਾਂਗੇ ਅਸੀਂ
1: ਲੈ ਹੁਣ ਤਾਂ ਨਵੀਂ ਆਈ ਖੜੀ ਆ
0: ਉਹ ਜਿਹੜੀ ਲੰਘ ਗਈ ਉਹਨੂੰ ਤਾਂ ਭੁੱਲ ਜਾਓ ਹੁਣ ਨਵੀਂ ਵਾਲੀ ਤੇ ਮਨਾਵਾਂਗੇ ਨਾ
1: ਜੋ ਬੀਤ ਗਿਆ ਸੋ ਗੁਜ਼ਰ ਗਿਆ ਅਗਲੀ ਜਿਹੜੀ ਲੋਹੜੀ ਆ ਨਾ ਤਵਨੀਤ ਮੈਂ ਮੇਕ ਸ਼ੋਰ ਕਰੂੰਗਾ
2: ਕਿ ਤੁਸੀਂ
1: ਨਹੀਂ ਤੁਸੀਂ ਸਾਡੇ ਚੀਫ ਗੈਸਟ ਹੋਵੋ ਮੈਂ ਤੁਹਾਨੂੰ ਚੀਫ ਗੈਸਟ ਬਣਾਉਣਾ ਡਨ ਹੋ ਗਿਆ ਕ੍ਰਿਸ਼ਨਾ ਵੀਰੇ ਨਾਲ ਤੇ ਜਿਹੜੀ ਹੁਣ ਨੈਕਸਟ ਲੋਹੜੀ ਹੈ ਨਾ ਉਹ ਤੇ ਮੈਂ ਆ ਰਹੀ ਹਾਂ ਗੈਸਟ ਆਫ ਆਨਰ ਚੀਫ ਗੈਸਟ ਕੀ ਕਹਿਣਾ ਕੀ ਆ ਰਹੀ ਹੈ ਮੈਂ
0: ਚੀਫ ਗੈਸਟ
1: ਅਸੀਂ ਮੱਖੀ ਕੈਮਰੇ ਇਕੱਠੇ ਕੀਤੇ ਹੋਏ ਸਾਰਿਆਂ ਦੇ ਘਰ ਭੇਜੇ ਹੋਏ ਆ ਚਾਈਨਾ ਤੋਂ ਮੰਗਾ ਲਈਆਂ ਸੀ ਉਹ ਮੈਂ ਤੇ ਲੱਗੇ ਰਹਿਣਾ ਤਵਨੀਤ ਤੁਸੀਂ ਸੁਣਾਓ ਤੁਸੀਂ ਸੁਣਾਉਣਾ ਕੀ ਸਕੂਲ ਨਾ ਮਿਸ ਕਰਾ ਲਓ ਮੇਰੇ ਚੱਕਰ ਚ
2: ਸਕੂਲ ਮਿਸ ਵੀ ਨਹੀਂ ਕਰਾਓਗੇ, ਮੈਂ ਬਾਨਾ ਲਾਓਗੇ ਜਿਵੇਂ ਤੁਸੀਂ ਲਾਂਦੇ, ਮੈਂ ਕਹੂਗੀ ਕ੍ਰਿਸ਼ਨਾ ਵੀਰ ਜੀ ਨੇ ਮੈਨੂੰ ਲੇਟ ਕਰਾਇਆ।
1: ਠੀਕ ਹੈ, ਸਾਰੀ ਉਮਰ
0: ਗੁੱਡ ਬਾਨਾ।
1: ਆ ਠੀਕ ਹੈ, ਗੁੱਡ ਹੈ ਬਈ, ਵੈਰੀ ਗੁੱਡ। ਕੀ ਸੁਣਾਓਗੇ ਸਾਨੂੰ?
2: ਮੈਂ ਹੋਰ ਗਾਣਾ ਸੁਣਾਣਾ।
1: ਸੁਣਾਓ ਸੁਣਾਓ।
2: ਏ ਜੀ ਓ ਜੀ ਮੈਂ ਹੂੰ ਮਨਮੋਹ ਜੀ,
1: ਕਰਤਾ ਹੂੰ
2: ਮੈਂ ਵੀ ਜੋ ਤੁਮ ਵੀ
1: ਕਰੋ ਜੀ,
2: 1 2 1 2 4 4 2 1
1: ਮਾਈ ਨੇਮ ਇਜ਼ ਲਖਨ,
2: ਸਜਨੋ ਕਾ ਸਜਨ ਲਖਨ, ਸਜਨੋ ਕਾ ਸਜਨ ਮੇਰਾ ਨਾਮ ਹੈ ਲਖਨ।
1: ਪੈਸੇ
2: ਨੀ ਹੈਗੇ ਮੋਰ ਤੇ ਪਿੰਡੀ ਦਾ ਵਿਆਹ ਕਰਾ
1: ਦੇ,
2: ਮਹੀਨਾ ਲੰਘ ਗਿਆ ਸਾਲ ਲੰਘ ਚੱਲਿਆ ਤੇ ਹੁਣ ਉਹਨਾਂ ਦਾ ਵਿਆਹ ਵੀ ਨੀ ਹੋਇਆ।
1: ਓਹੋ, ਸ਼ਿਫਟਾਂ ਲਾਂਦਾ ਪਿਆ ਅਮਰੂਦ, ਉਹਨੇ ਘਰ ਨੀ ਲੈਣਾ, ਕਹਿੰਦੇ ਉਹ ਇੰਟਰਸਟ ਰੇਟ ਹੈਵੀ ਹੋ ਗਏ ਤੇ ਫਿਰ ਉਹ ਹੁਣ ਕੰਮ ਜ਼ਿਆਦਾ ਕਰਦਾ, ਫਿਰ ਵਿਆਹ ਕੇ ਘਰ ਤੇ ਲੈ ਕੇ ਆਊਗਾ ਨਾ ਆਪਣੇ।
0: ਇਮਲੀ ਥੋੜੀ ਜੀ ਬਿਜ਼ੀ ਆ ਲੋਕਾਂ ਦਾ ਲਿਵਰ ਸਹੀ ਕਰਨ ਲਈ।
1: ਚਲੋ ਡਨ ਹੋ ਗਿਆ, ਆਪਾਂ ਇਹ ਸੋਮਵਾਰ ਵੀ ਨਾ ਤੁਸੀਂ ਆਪ ਪਤਾ ਕਰ ਲੈਣਾ ਅੰਕਲ ਤੋਂ ਕਿ ਹੁਣ ਕਿੰਨੀ ਕਮਾਈ ਕਰ ਲਈ ਅਮਰੂਦ ਨੇ, ਕਿ ਰੋਕੇ ਜੋਗਾ ਕੰਮ ਹੋ ਗਿਆ ਕਿ ਨਹੀਂ, ਇਹ ਤੁਸੀਂ ਪਤਾ ਕਰ ਲਿਓ। ਡਨ ਹੋ ਗਿਆ, ਦੱਸੋ ਹੁਣ ਹੋਰ ਅੱਗੇ ਕੌਣ ਗੱਲ ਕਰੂਗਾ?
0: ਸੋਹਣੇ ਪੁੱਤੂ,
1: ਤੁਹਾਡੇ ਨਾਲ ਗੱਲ ਹੋ ਗਈ ਤੇ ਬਸ ਦਿਨ ਵਧੀਆ ਹੋ ਗਿਆ।
0: ਯੈਸ,
2: ਹਾਂਜੀ,
0: ਤੁਸੀਂ ਅੱਜ ਫਿਰ ਕੀ ਸੁਣਾਓਗੇ ਸਾਨੂੰ?
2: ਇੱਕ ਬੋਲੀ
0: ਪਲੀਜ਼।
2: ਇੱਕ ਹਰਾ ਪੋਣਾ ਇੱਕ ਨੀਲਾ ਪੋਣਾ, ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
0: ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
2: ਮੇਰਾ ਅੰਮਾ ਜਾਇਆ ਵੀ ਨੀ ਬੜਾ ਸੋਨਾ,
1: ਬੱਲੇ ਬੱਲੇ ਬੱਲੇ ਬੱਲੇ। ਵੈਰੀ ਗੁੱਡ, ਵੈਰੀ ਗੁੱਡ,
0: ਬੜੀ ਪਿਆਰੀ ਬੋਲੀ ਪਾਈ ਹੈ।
2: ਰਾਮ
0: ਚੱਲਿਆ ਅੰਬ ਤੋੜਨ, ਲਗਨ ਨੇ ਮਾਰੀ ਗਾਟੀ।
1: ਵਾਹ, ਇਹ ਸੁਣਾਂਗੇ ਬਾਅਦ ਚੋਂ। ਵਾਹ ਵਾਹ ਵਾਹ, ਵਧੀਆ ਵਧੀਆ, ਨਾਈਸ। ਤੇ ਐਸ਼ੀ ਹੁਣ ਵੀਰੇ ਨਾਲ ਗੱਲ ਕਰਾਉਂਗੇ?
2: ਹਾਂਜੀ
1: ਕਰਾਓ ਜੀ, ਕਰਾਓ।
0: ਛੋਟੇ ਛੋਟੇ ਵੀਰ ਜੀ, ਕੀ ਹਾਲ ਚਾਲ ਨੇ?
1: ਕਿਵੇਂ ਸਰਦਾਰ ਜੀ, ਠੀਕ
2: ਠਾਕ?
0: ਬਹੁਤ ਵਧੀਆ, ਸੁਣਿਓ
1: ਕੈਮੋ ਕੈਮ, ਕੀ ਕਰੀ ਜਾਂਦੇ ਹੋ ਤਿਆਰੀ ਸਕੂਲ ਦੀ?
2: ਗੱਡੀ
0: ਚ ਧਰਾ ਕੇ, ਡੱਬੀ ਚ ਧਰਾ ਕੇ ਲੈ ਆਇਓ।
1: ਥੈਂਕ ਯੂ ਸੋ ਮਚ। ਸਾਨੂੰ ਕੀ ਸੁਣਾਓਗੇ ਅੱਜ? ਰਾਈਮ, ਓਏ ਗੁੱਡ, ਆਈ ਲਵ ਰਾਈਮ। ਵੈਰੀ ਗੁੱਡ, ਵੈਰੀ ਗੁੱਡ, ਵੈਰੀ ਗੁੱਡ ਵੀਰ ਜੀ, ਬਹੁਤ ਸੋਹਣੀ ਰਾਈਮ ਸੁਣਾਈ ਹੈ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਆਏ ਓਏ ਜਿੰਦਰਾ ਤਾਂ ਹੁਣ ਹੋਰ ਵਧੀਆ ਹੋ ਗਿਆ, ਬੈਸਟ ਹੋ ਗਿਆ ਮੇਰਾ ਵੀਰ। ਕੋਈ ਤੁਹਾਨੂੰ ਬੁਲੀ ਕਰੇ ਸਕੂਲ ਚ ਸਿੱਧੇ ਮੇਰਾ ਨਾਮ ਲੈ
0: ਆਪੇ ਸਾਹਮਣੇ ਹੋ ਮੇਰਾ ਨਾਮ ਲੈ ਲਿਓ
2: ਅੰਮਾ ਨੰਨਾ ਦੀ ਜਿੱਥੇ ਅੰਨ ਹਾਰਟ ਹੈਗਾ ਨੰਨਾ ਉਸੇ ਦਰਦ ਹੋਲੀ।
0: ਓਹੋ ਮੰਮੀ ਨੂੰ ਇੱਕ ਪਿਆਰੀ ਜੀ ਹੱਗ ਦੋ, ਮੰਮੀ ਨੇ ਫਿਰ ਸਹੀ ਹੋ ਜਾਣਾ ਦੇਖਿਓ।
2: ਓਕੇ
0: ਓਕੇ ਠੀਕ ਹੈ ਮੋ।
2: ਹਾਂਜੀ ਜੇ ਮੈਂ ਸਿਲਵਾ ਜੇ ਮੈਂ ਪਖਤਾ ਬਲ ਦੇ ਸੀ ਮੈਂ ਨੰਨਾ ਨਾਲ ਹੱਗ ਦੀ।
0: ਆ ਸ਼ੋਨਾ ਪੁੱਤੂ ਲਵ ਯੂ, ਓ
1: ਦੈਟ ਇਜ਼ ਸੋ ਸਵੀਟ।
0: ਸ਼ੋ ਸ਼ੋ ਸ਼ੋ ਸ਼ੋ
1: ਥੈਂਕ ਯੂ ਸਰਦਾਰ ਜੀ, ਹੈਵ ਅ ਗੁੱਡ ਡੇ।
2: ਥੈਂਕ ਯੂ ਸ਼ਸ਼ੀਕਾਰ
0: ਸ਼ਸ਼ੀਕਾਰ
1: ਬਾਏ ਬਾਏ ਬਾਏ ਬਾਏ ਬਾਈ। ਇਹ ਸੀਗੇ ਸਾਡੇ ਨਾਲ ਤਵਨੀਤ ਐਂਡ ਸਿਬਲਿੰਗਸ, ਤੇ ਇਸ ਤੋਂ ਬਾਅਦ ਸਾਡਾ ਲਾਸਟ ਕਾਲਰ ਸਾਰਿਆਂ ਦਾ ਸਭ ਤੋਂ ਚਹੇਤਾ ਪਿਆਰਾ ਜਿਹਾ ਪੁੱਤੂ ਕਾਕਾ ਬਸੰਤ ਲਾਲ ਤੁਸੀਂ
0: ਬਹੁਤ ਬਹੁਤ ਵਧੀਆ ਲਾਲਾ ਭਾ ਥੱਲੇ ਨੂੰ ਜਾ ਰਿਹਾ ਸੋਨੇ ਦਾ ਕੰਸਿਡਰੇਟ
3: ਬਸ ਲਾਲਾ ਵੀ ਥੱਲੇ ਜਾਣਾ
1: ਲਾਲਾ ਆਪ ਤੰਗ
0: ਲਾਲੇ ਸੋਨੇ ਦਾ ਭਾ ਕੋਟੀਆਂ ਬੜੇ ਲਿਆ ਕੇ ਫੇਰ ਕਿਹੜਾ ਚੁੱਕੋ ਆਪਣੇ ਘੜੇ
3: ਲਾਲੇ ਦੀ ਸੁਣਨ ਦੀ ਸ਼ਮਤਾ ਵੀ ਥੱਲੇ ਲੈ ਜਾਣ ਰਹੀ
0: ਕੋਈ ਗੱਲ ਨੀ ਲਾਲਾ ਮਸ਼ੀਨ ਲਵਾ ਦਿਆਂਗੇ।
1: ਲਾਲਾ ਠੀਕ ਨੀ ਫੀਲ ਕਰ ਰਿਹਾ ਅੱਜ ਕੱਲ ਗਾਇਸ
3: ਨੋਨੀ
0: ਹਾਂਜੀ
3: ਨੋਨੀ ਦੀ ਨਾ ਜਿਵੇਂ ਅੱਜ ਕੱਲ ਦੇ ਬੱਚੇ ਬੜੀ ਜਲਦੀ ਸਮਝ ਜਾਂਦੇ ਨਾ ਹਨਾ, ਤੇ ਜੇ ਸਾਡੇ ਵਰਗੇ ਬੱਚੇ ਨੂੰ ਤੁਸੀਂ ਕਹਿੰਦੇ ਨਾ ਮੰਮਾ ਨੂੰ ਇੱਕ ਪਿਆਰਾ ਜਿਹਾ ਹੱਗ ਦਿਓ
1: ਵਾਹ ਵਾਹ ਵਾਹ
3: ਮੰਮੀ ਕਹਿੰਦਾ ਨੋਣੀ ਵੀ ਨਾ ਉਲਟੇ ਕੰਮ ਆਪਣਾ ਕਿੰਨੇ ਸੁਣਾਉਣ ਨੂੰ ਗਿਆ ਹੋਰ ਕੰਮ ਪਾ ਗਈ ਮੈਨੂੰ
1: ਵਾਹ ਵਾਹ ਵਾਹ।
0: ਲਾਲਾ ਦਿਨ ਕੈਸਾ ਚੜ੍ਹਾ ਹੈ ਅੱਜ? ਚਾਹ ਸ਼ਾ ਪੀ ਲੀ ਤੀ? ਪੀਲੀ ਪੀਲੀ ਕਿਉਂ ਪੀਤੀ? ਚਾਹ ਬਰਾਊਨ ਹੁੰਦੀ ਹੈ।
1: ਓ ਯਾਰ ਇਹ ਮੈਂ ਹੀ ਮਾਫੀ ਮੰਗ ਲੈਣਾ ਇਹਦੇ ਵਾਸਤੇ ਲਾਲ ਜੀ,
0: ਇਹਨਾਂ ਨੇ ਕਿ ਪੀਲੀ ਪੀਲੀ
1: ਇਹਨਾਂ ਤਾਂ ਤੁਸੀਂ ਵੀ ਨਹੀਂ ਡਿਜ਼ਰਵ ਕਰਦੇ
0: ਹਲਦੀ ਵਾਲਾ ਦੁੱਧ ਹੁੰਦਾ ਪੀਲਾ।
1: ਹਾਂ ਵੈਸੇ ਗੱਲ ਸਹੀ ਹੈ,
0: ਲਾਲ ਜੀ ਵੀ ਫਤਿਹ ਵਾਂਗੂ ਚੁਟਕਲਾ ਸੁਣਨ ਆਇਆ ਸੁਣਾਉਣਾ ਸੁਣਨਾ ਸੁਣਨਾ ਨਹੀਂ ਚੱਲਿਆ ਜੀ। ਲਾਲ ਜੀ
3: ਕ੍ਰਿਸ਼ਨਾ ਜੀ
1: ਜੀ
3: ਇਹਨਾਂ ਨੋਨੀਆਂ ਵਰਗੇ ਨੂੰ ਨਾ ਦੱਸ ਨਾ ਵੀ ਆਪਣਾ ਆਪਣਾ ਗਲੈਕਸੀ 300 ਅਰਬ ਤਾਰੇ ਆ, ਬੜੀ ਜਲਦੀ ਮੰਨ ਲੈਣਗੇ ਹਨਾ ਹਨਾ। ਜੇ ਇਹਨਾਂ ਕਹੋ ਨਾ ਵੀ ਆ ਦਰਵਾਜੇ ਹੁਣ ਤਾਜਾ ਤਾਜਾ ਪੈਣ ਕੀਤਾ ਉਂਗਲ ਲਾ ਕੇ ਚੈੱਕ ਕਰ ਦੂੰਗੇ।
0: ਦੇਖੋ ਜਿਹੜੀ ਚੀਜ਼ ਟੈਂਜੀਬਲ ਨਹੀਂ ਆ ਉਹਨੂੰ ਤੂੰ ਯਕੀਨ ਹੀ ਕਰਨਾ ਪੈਣਾ, ਜਿਹੜੀ ਟੈਂਜੀਬਲ ਹੈਗੀ ਆ ਉਹਨੂੰ ਤਾਂ ਉਸੇ ਤਰੀਕੇ ਨਾਲ ਉਸੇ ਸੈਂਸਸ ਨਾਲ ਚੈੱਕ ਕਰੋਗੇ।
1: ਵੈਰੀ ਨਾਈਸ ਵੈਰੀ ਨਾਈਸ ਜੀ।
3: ਕਹਿੰਦੇ ਚਾਈਨਾ ਜੇ ਬ੍ਰੇਕ ਹੋਏ ਨਾ ਉਹਨਾਂ ਦੇ ਘਰਵਾਲੀਆਂ ਇਹ ਨਹੀਂ ਕਹਿੰਦੀਆਂ ਢੂੰਢਣੇ ਪਰ ਵੀ ਮੇਰੀ ਜੈਸੀ ਨਹੀਂ ਮਿਲੇਗੀ।
1: ਨਾਈਸ ਨਾਈਸ
0: ਉਹਨੇ ਸਾਰੀਆਂ ਇੱਕ ਜਿਹੀਆਂ ਦੇਖਦੀਆਂ ਨੇ। That's very racist joke.
1: ਚਲੋ ਚੱਲਦਾ,
0: ਸ਼ੁਕਰ ਕਰੋ ਕੋਈ ਸੁਣ ਨਹੀਂ ਰਿਹਾ ਹੋਣਾ।
1: ਨਹੀਂ ਹੈਰਾਨੀ ਵਾਲੀ ਗੱਲ, ਕੋਈ ਚਾਈਨੀਜ਼ ਜੇ ਸੁਣ ਰਿਹਾ ਹੋਵੇ ਤਾਂ ਸਾਨੂੰ ਜ਼ਿਆਦਾ ਟੈਨਸ਼ਨ ਹੈ ਕਿ ਯਾਰ ਇੱਥੇ ਕਿੱਥੇ ਪਹੁੰਚ ਗਿਆ
0: ਜੀ।
1: ਜੀ
3: ਆਪਣੇ ਨਾ ਜਸਵਾਲ ਭਾਈ ਨਾ ਆਪਣਾ ਡੈਂਟਿਸਟ ਕੋਲ ਜਾਂਦੇ ਤੇ ਕਹਿੰਦੇ ਵੀ ਡੈਂਟਿਸਟ ਕਹਿੰਦੇ ਮੇਰੇ ਨਾ ਦੰਦ ਮੈਂ ਸਾਰੇ ਦੰਦ ਚੇਂਜ ਕਰਾਉਣੇ ਆ। ਕਹਿੰਦੇ ਠੀਕ ਹੈ, ਕਹਿੰਦੇ ਮੈਂ ਦੰਦ ਮੱਝ ਦੇ ਲਾਉਣੇ ਆ। ਕਹਿੰਦੇ ਮੱਝ ਦੇ ਕਿਉਂ? ਕਹਿੰਦਾ ਮੈਂ ਵੈਜੀਟੇਰੀਅਨ ਬਣ।
1: ਯਾਰ ਕਿੱਥੋਂ ਲੱਭ ਕੇ ਲੈਣ? ਓਹੋ
0: ਵਾਹ
1: ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾ
0: ਖਾਣਾ ਨੂੰ ਕੀ ਕਹਿੰਦੇ ਨੇ ਓਮਨੀਵੋਰਸ
1: ਹਰਬੀਵੋਰਸ ਹਰਬੀਵੋਰਸ
0: ਹਰਬੀਵੋਰਸ
1: ਲੈ ਤੁਸੀਂ ਵੀ ਗਾ ਉਹਨਾਂ ਨੂੰ ਮੈਮਲ ਦੀ ਦੂਸਰੀ ਕਲਾਸ ਚ ਪਾਤਾ ਮਾੜੀ ਗੱਲ ਹੈ ਬਾਈ
0: ਓਕੇ ਜੀ ਸਤਿ ਸ਼੍ਰੀ ਅਕਾਲ ਹੈਵ ਅ ਨਾਈਸ ਡੇ ਲਾਲ ਜੀ
1: ਮੈਂ ਮਾਫੀ ਮੰਗਣਾ ਚਾਹਾਂਗਾ ਜਸੋਵਾਲ ਜੀ ਨਾਲ ਤੁਸੀਂ ਹਰਬੀ ਬੋਰਸ ਹੋਵੋ ਜਾਂ ਕਾਰਨੀ ਬੋਰਸ ਹੋਵੋ ਤੁਸੀਂ ਬੋਰਸ ਬਣ ਕੇ ਰਹੋ ਆਪਣੀ ਮਰਜ਼ੀ
0: ਦੇ
1: ਚਾਹਾਂਗਾ ਵਾਹ ਬਾਈ ਵਾਹ ਉਹਨੇ ਤਾਂ ਜੋਗ ਮਾਰੇ ਮਾਰੇ ਤੁਸੀਂ ਸਾਇੰਟਿਫਿਕ ਜਿਹੜੀ ਕਲਾਸੀਫਿਕੇਸ਼ਨ ਕੀਤੀ ਨਾ ਆਈ ਲਵਡ ਇਟ ਟੂ ਗੁੱਡ ਕਹਿੰਦਾ ਕ੍ਰਿਸ਼ਨਾ ਓਮਨੀ ਬੋਰਸ ਹੁੰਦਾ ਮੈਂ ਵਾਹ ਬਾਈ ਵਾਹ ਛੇਤੀ ਛੇਤੀ ਤੁਹਾਡੇ ਮੈਸੇਜ ਲੈਣੇ ਤੇ ਫਿਰ ਜੀ ਮੌਕਾ ਜਾਣਾ ਗੌਤਮ ਕਪਿਲ ਜੀ ਦੀ ਖਬਰਾਂ ਦਾ ਸੁਣਨ ਦਾ ਤੇ ਸਾਨੂੰ ਸਭ ਤੋਂ ਪਹਿਲਾਂ ਮੈਸੇਜ ਕਰਦੇ ਨੇ ਜੀ ਗੁੱਡ ਮਾਰਨਿੰਗ ਦਾ ਇੱਕ ਬਹੁਤ ਵਧੀਆ ਲਾਟੇ ਦਾ ਕੱਪ ਨਾਲ ਚੈਰੀਜ ਨੇ ਨਾਲ ਛੋਟੇ ਛੋਟੇ ਬਿਸਕੁਟ ਥੈਂਕ ਯੂ ਸੋ ਮਚ
0: ਲਾਟੇ ਇਹਨਾਂ ਨੇ ਦੱਸਿਆ ਵੀ ਇਹ ਚ ਕਿਹੜਾ ਲਾਟੇ ਆ ਓਟਸ ਵਾਲਾ ਆ ਕਿ ਆਲਮੰਡ ਵਾਲਾ
1: ਉਹ ਲਾਟੇ ਵੀ ਮੈਂ ਹੀ ਆਈਡੀਆ ਲਾਇਆ ਕਿ ਜਿੰਨੀ ਗੋਰੀ ਸੀਗੀ ਕਾਫੀ ਲਾਟੇ ਹੋਏਗੀ ਮੈਂ ਉਸ ਹਿਸਾਬ ਨਾਲ ਲਾਇਆ ਹੋ ਸਕਦਾ ਕੈਪੁਚੀਨੋ ਹੋਵੇ ਪਰ ਥੈਂਕ ਯੂ ਮਨਿੰਦਰ ਕੌਰ ਜੀ ਤੇ ਇਧਰੋਂ ਬਲਜੀਤ ਵਾਲੇ ਜੀ ਵੀ ਸਾਰਿਆਂ ਨੂੰ ਹੈਵ ਅ ਗ੍ਰੇਟ ਫਰਾਈਡੇ ਕਹਿੰਦੇ ਨੇ ਹੈਵ ਅ ਗੁੱਡ ਗੁੱਡ ਮਾਰਨਿੰਗ ਜੀ ਤੇ ਇਧਰੋਂ ਮੋਗੇ ਤੋਂ ਜੀ ਮੋਗੇ ਵਾਲੇ ਤੋਂ ਨਾ ਜੁਲਰਸ ਤੋਂ ਸਾਨੂੰ ਲਵਜੋਤ ਤੋਂ ਨਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ
0: ਸਤਿ ਸ਼੍ਰੀ ਅਕਾਲ ਜੀ
1: ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਜੀ ਥੈਂਕ ਯੂ ਜੀ ਇਧਰੋਂ ਸੁਖਦੀਪ ਸਿੰਘ ਘੁੰਮਣ ਸਾਹਿਬ ਵੀ ਸਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਹਾਣੀ ਉਹਨਾਂ ਨੂੰ ਬਹੁਤ ਖੂਬਸੂਰਤ ਲੱਗੀ ਜੀ ਥੈਂਕ ਯੂ ਤੇ ਰਮਨਦੀਪ ਕੌਰ ਹਸੀਜਾ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਹਾਣੀ ਬਹੁਤ ਬਹੁਤ ਵਧੀਆ ਸੀ ਜੀ ਤੇ ਇਧਰੋਂ ਰਣਜਿੰਦਰ ਬਾਵਾ ਜੀ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰਮਨ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਰਕੇਸ਼ ਕੁਮਾਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹੱਸਦੇ ਵਸਦੇ ਰਹਿਣ ਸਾਰੇ ਸਾਰੇ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋ ਕਾਮਨਾਵਾਂ ਸੰਪੂਰਨ ਹੋਣ ਬਹੁਤ ਬਹੁਤ ਧੰਨਵਾਦ ਜੀ ਤੇ ਹੋਰ ਸਾਨੂੰ ਜੀ ਡੈਲੀ ਜੂਲਰਸ ਵਾਲੇ ਕਹਿੰਦੇ ਨੇ ਕਿ ਅੱਜ ਦਾ ਰੇਟ ਹੈ $182 ਪਰ ਗ੍ਰਾਮ ਠੀਕ ਹੈ ਬਈ ਚਲੋ ਹੁਣ ਤੁਹਾਡੇ ਤੁਸੀਂ ਆਈਡੀਆ ਲਾ ਲਓ ਤੁਹਾਡੇ ਸੋਨੇ ਦੇ ਕੰਗਨ ਕਿੰਨੇ ਕੁ ਦੇ ਉਹ ਕਰਦੇ ਨੇ ਬਸੰਤ ਲਾਲ ਜੀ ਜਿਹੜੇ ਲੋਕਾਂ ਨੂੰ ਹਰਬੀ ਬੋਰਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਾਈਫ 'ਚ ਹਰਚਰਨ ਸਿੰਘ ਜੀ ਢਿੱਲੋਂ ਜੀ ਵੀ ਰਿਆਸਤ ਦੇ ਬੈਰਕ ਦੇ ਪਾਣੀਆਂ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਹਰੇ ਕ੍ਰਿਸ਼ਨਾ ਭੇਜਦੇ ਨੇ ਤੇ ਕਹਿੰਦੇ ਨੇ ਕਿ ਸਾਰਿਆਂ ਦਿਨ ਬਹੁਤ ਬਹੁਤ ਵਧੀਆ ਲੰਘੇ ਥੈਂਕ ਯੂ ਸੋ ਮਚ ਜੀ ਤੇ ਰਕੇਸ਼ ਕਾਜਲ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਤੇ ਇੱਧਰ 000 ਵਾਲੇ ਮਿਸਟਰ ਬਜਾਜ ਜੀ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਤੁਹਾਡਾ ਤੇ ਇਧਰੋਂ ਮਨ ਸਾਹਿਬ ਵੀ ਫੋਟੋ ਭੇਜ ਚੁੱਕੇ ਨੇ ਤੇ ਆਪਾਂ ਅੱਗੇ ਦੀ ਜਿਹੜੀ ਗੱਲਬਾਤ ਹੈ ਉਹ ਕਹਿੰਦੇ ਨੇ ਕਿ ਜਿਹੜੀ ਆ ਸਿਚੁਏਸ਼ਨ ਹੈ ਤੁਸੀਂ ਆਪ ਹੀ ਸੰਭਾਲ ਲਿਓ ਤੇ ਮੇਰੇ ਵੱਲੋਂ ਪੜ੍ਹ ਦਿਓ ਦੇਖਾਂਗੇ ਜੀ ਤੁਹਾਨੂੰ ਅਸੀਂ ਮਨਾ ਲੈਣਾ ਕਾਲ ਕਰਨ ਲਈ ਤੇ ਸ਼ੇਰਗਿੱਲ ਸਾਹਿਬ ਵੀ ਗੁੱਡ ਮਾਰਨਿੰਗ ਭੇਜਦੇ ਨੇ ਲੱਕੀ ਅਸੀਂ ਸਾਹਿਬ ਵੀ ਸਾਰਿਆਂ ਨੂੰ ਗੁੱਡ ਮਾਰਨਿੰਗ ਭੇਜਦੇ ਨੇ ਇੱਕ ਬਹੁਤ ਵੱਡਾ ਸਾਨੂੰ ਜੋਕ ਭੇਜਦੇ ਨੇ ਆਪਾਂ 10 ਵਜੇ ਸੁਣਾਵਾਂਗੇ ਸਾਰਿਆਂ ਨੂੰ
0: ਤੇ
1: ਹਾਂ ਕਾਫੀ ਵੱਡਾ 10 to 10:30 ਤੱਕ ਹੀ ਚੱਲੇਗਾ ਤੇ ਬੁੱਟਰ ਸਾਹਿਬ ਅਜੀਤ ਬੁੱਟਰ ਸਾਹਿਬ ਸਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਨਾਲ ਭੇਜਦੇ ਨੇ ਚੌਕਲੇਟਾਂ ਤੇ ਕਾਫੀ ਦੇ 2 ਕੱਪ ਥੈਂਕ ਯੂ
0: ਵੈਰੀ ਮਚ
1: ਭੈਣ ਜੀ ਸਾਨੂੰ ਗੁਲਦਸਤਾ ਭੇਜਦੇ ਨੇ ਤੇ ਗੁੱਡ ਮਾਰਨਿੰਗ ਕਹਿੰਦੇ
0: ਨੇ ਲੜਾਈ ਹੋ ਜਾਂਦੀ ਹੁੰਦੀ
1: ਹਾਂ ਨਹੀਂ ਆਹ ਗੱਲ ਸਹੀ ਕੀਤੀ ਆ ਆਹ ਗੱਲ ਸਹੀ ਹੈ ਤੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਕੁਲਦੀਪ ਕੌਰ ਜੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਥੈਂਕ ਯੂ ਸੋ ਮਚ ਸਾਰਿਆਂ ਦੇ ਜੁੜੇ ਰਹਿਣ ਦਾ ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਨਾਲ ਥੋੜ੍ਹੀ ਜਿਹੀ ਟਾਈਮ ਦੀ ਵਿਦਾ ਲੈਣ ਦਾ ਬ੍ਰੇਕ ਲੈਣ ਦਾ ਤੇ ਤੁਹਾਡੇ ਨਾਲ ਦੁਬਾਰਾ ਆ ਕੇ ਮਸਤੀ ਇਸ ਤਰ੍ਹਾਂ ਹੀ ਕਰਾਂਗੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ immigration.com.au
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆ ਜਾਂ ਦੋ ਸਕਿੱਲਡ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
7: दिवाली रोशनी का त्योहार तो चलो शान के साथ जायके से लगाएं इसमें चार चांद रिवाजों के रंग खानों का स्वाद और दिवाली का एहसास रखें बरकरार अपनी थाली को बनाएं खास शान के वेज बिरयानी चना मसाला पालक पनीर किचन किंग दाल मसाला चाट मसाला और ढेरों मसालों की रेंज के साथ इस दिवाली खुशियां बने और भी रोशन शान के साथ
4: यार तू इत्थे इनी छेती आके पक्का भी हो गया की जुगाड़ लाया है
5: जुगाड़ नहीं ए है 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM, 24/7 Indian Radio, Sydney ka apna Indian Radio Station.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇਨਸਾਈਟ ਰਿਪੋਰਟ ਦੇ ਵਿੱਚ ਜੀਆਂ ਨੂੰ ਆਖਦੇ ਆ ਦੋ ਤਿੰਨ ਅਲੱਗ ਅਲੱਗ ਰਿਪੋਰਟਾਂ ਤੁਹਾਡੇ ਤੱਕ ਲੈ ਕੇ ਆਏ ਹਾਂ ਪਹਿਲੀ ਰਿਪੋਰਟ ਜਿਹੜੀ ਹੈਗੀ ਆ ਬਗੈਰ ਸਮਾਂ ਗਵਾਇਆ ਬੋਤਸਵਾਨਾ ਤੋਂ ਅਫਰੀਕਨ ਕੰਟਰੀ ਤੋਂ ਵੈਸੇ ਦੂਸਰੀ ਰਿਪੋਰਟ ਵੀ ਅਫਰੀਕਨ ਕੰਟਰੀ ਦੇ ਨਾਲ ਹੀ ਜੁੜੀ ਹੋਈ ਹੈ ਪਰ ਉਹ ਇੱਕ ਹੋਰ ਤਰੀਕੇ ਦੀ ਰਿਪੋਰਟ ਹੈਗੀ ਹੈ ਸੋ ਇਨਸਾਈਟ ਰਿਪੋਰਟ ਦੇ ਵਿੱਚ ਪਹਿਲੀ ਰਿਪੋਰਟ ਜਿਹੜੀ ਬੋਤਸਵਾਨਾ ਤੋਂ ਉੱਥੇ ਪਤਾ ਚੱਲਿਆ ਹੈ ਕਿ 23 ਹਾਥੀਆਂ ਦੀ ਹੱਤਿਆ ਕੀਤੀ ਗਈ ਹੈ 23 ਹਾਥੀਆਂ ਦਾ ਕਤਲ ਕੀਤਾ ਗਿਆ ਕਿਉਂਕਿ ਬੋਤਸਵਾਨਾ ਦੇ ਵਿੱਚ ਜਿਹੜੇ ਇੰਡੀਪੈਂਡੈਂਸ ਡੇ ਹੈ ਬੋਤਸਵਾਨਾ ਦਾ ਉਹ ਮਨਾਉਣ ਦੇ ਲਈ ਬੋਤਸਵਾਨਾ ਇੱਕ ਲੈਂਡਲੌਕਡ ਕੰਟਰੀ ਹੈ ਅਫਰੀਕਾ ਦੇ ਵਿੱਚ ਪੈ ਜਾਂਦੀ ਹੈ ਔਰ 70% ਬੋਤਸਵਾਨਾ ਦਾ ਜਿਹੜਾ ਜ਼ਮੀਨੀ ਹਿੱਸਾ ਹੈਗਾ ਉਹ ਰੇਤੀਲਾ ਸਾਊਥ ਅਫਰੀਕਾ ਦਾ ਬਿਲਕੁਲ ਗੁਆਂਢ ਲੱਗਦਾ ਹੈਗਾ ਬੋਤਸਵਾਨਾ ਨੂੰ ਔਰ ਇੱਥੇ ਸਵਾਨਾ ਨਾਮ ਦੀ ਇੱਕ ਲੈਂਗੁਏਜ ਜਿਹੜੀ ਹੈ ਜ਼ਿਆਦਾਤਰ ਹਿੱਸੇ ਦੇ ਵਿੱਚ ਬੋਲੀ ਜਾਂਦੀ ਹੈ ਸਾਰੇ ਹੀ ਸਵਾਨਾ ਨਹੀਂ ਬੋਲਦੇ ਹੈਗੇ ਅਲੱਗ ਅਲੱਗ ਲੈਂਗੁਏਜਿਜ਼ ਹੈਗੀਆਂ ਨੇ ਸਵਾਨਾ ਹੈ ਕਲੰਗਾ ਹੈ ਸਾਨ ਅਲੱਗ ਅਲੱਗ ਭਾਸ਼ਾਵਾਂ ਨੇ 86% ਇਸ ਮੁਲਕ ਦੀ ਪਾਪੂਲੇਸ਼ਨ ਕ੍ਰਿਸਚੈਨਿਟੀ ਹੈ ਬਾਕੀ 7-8% ਨੋ ਰਿਲੀਜਨ ਯਾਨੀ ਕਿਸੇ ਵੀ ਧਰਮ ਦੇ ਵਿੱਚ ਯਕੀਨ ਨਹੀਂ ਰੱਖਦੇ ਹੈਗੇ ਆਜ਼ਾਦੀ ਇਸ ਮੁਲਕ ਨੇ 30 ਸਪਤੰਬਰ ਨੂੰ ਹਾਸਲ ਕੀਤੀ ਸੀ ਬਰਤਾਨੀਆ ਜਿਨ੍ਹਾਂ ਨੇ ਦੁਨੀਆਂ ਦੇ ਬਾਕੀ ਹਿੱਸਿਆਂ 'ਤੇ ਕਬਜ਼ਾ ਕੀਤਾ ਹੋਇਆ ਸੀ ਇੱਥੇ ਵੀ ਕਬਜ਼ਾ ਕੀਤਾ ਹੋਇਆ ਸੀ ਔਰ ਆਬਾਦੀ ਦੇ ਮਾਮਲੇ ਦੇ ਵਿੱਚ ਦੂਸਰੇ ਅਫਰੀਕੀ ਮੁਲਕਾਂ ਵਰਗਾ ਨਹੀਂ ਹੈਗਾ ਬੋਤਸਵਾਨਾ ਕਿਉਂਕਿ ਜ਼ਿਆਦਾਤਰ ਹਿੱਸਾ ਰੇਤੀਲਾ ਇਸ ਕਰਕੇ ਇੱਥੇ ਜਿਹੜਾ ਬੋਤਸਵਾਨਾ ਦਾ ਪਾਪੂਲੇਸ਼ਨ ਹੈ ਉਹ ਇੰਨੀ ਜ਼ਿਆਦਾ ਨਹੀਂ ਹੈਗੀ ਦੁਨੀਆ ਦਾ 130-140 ਨੰਬਰ ਦੇ ਉੱਤੇ ਇਹ ਮੁਲਕ ਆਉਂਦਾ ਹੋਊਗਾ ਆਬਾਦੀ ਦੇ ਮਾਮਲੇ ਦੇ ਵਿੱਚ ਪਰ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਰਹਿੰਦੇ ਹੈਗੇ ਨੇ ਅੱਜ ਦੀ ਤਰੀਕ ਦੇ ਵਿੱਚ ਹਾਲਾਂਕਿ ਇੱਥੇ ਜਿਹੜੀਆਂ ਕਰੋਪਸ ਨੇ ਉਹ ਟਿਪੀਕਲ ਕਰੋਪਸ ਨੇ ਉੱਥੇ ਦੇ ਮਿਲਟ ਜਿਹੜੇ ਅਲੱਗ ਅਲੱਗ ਕਿਸਮ ਦੇ ਹੁੰਦੇ ਨੇ ਉਹ ਉਗਾਉਂਦੇ ਨੇ ਉਹ ਸੌਰਗਮ ਕਰਕੇ ਇੱਕ ਦੋ ਅਲੱਗ ਅਲੱਗ ਰੰਗ ਦਾ ਇੱਕ ਮਿਲਟ ਹੁੰਦਾ ਹੁੰਦਾ ਵੈਸੇ ਇੰਡੀਅਨ ਮਿਲਟ ਵੀ ਉਹਨੂੰ ਕਹਿ ਲੈਂਦੇ ਹਾਂ ਆਪਾਂ ਜਵਾਰ ਵੀ ਮੰਨ ਲੈਂਦੇ ਹਾਂ ਉਹਨੂੰ ਉੱਥੇ ਸੌਰਗਮ ਕਹਿੰਦੇ ਨੇ ਕੋਪੀਜ਼ ਕਰਕੇ ਹੁੰਦਾ ਇੱਕ ਖੇਤੀਬਾੜੀ ਦੇ ਵਿੱਚ ਇਹ ਵੀ ਇੱਕ ਮੈਨੂੰ ਪਤਾ ਨਹੀਂ ਹੁਣ ਕੋਪੀਜ਼ ਕੀ ਹੁੰਦਾ ਬਟ ਮੈਨੂੰ ਜੋ ਪਤਾ ਲੱਗਿਆ ਮੈਂ ਉਹ ਤੁਹਾਨੂੰ ਦੱਸਦਾ ਮੁੱਕਦੀ ਜੀ ਗੱਲ ਇਹ ਹੈਗੀ ਹੈ ਕਿ ਇਹ ਮੁਲਕ ਕੋਈ ਅੱਡਾ ਤਗੜਾ ਮੁਲਕ ਨਹੀਂ ਹੈਗਾ ਅੱਡਾ ਅਮੀਰ ਮੁਲਕ ਨਹੀਂ ਹੈਗਾ ਦੱਖਣੀ ਹਿੱਸੇ 'ਚ ਪੈਂਦਾ ਆਬਾਦੀ ਇੱਥੇ ਇਨਸਾਨਾਂ ਦੀ ਬੇਸ਼ੱਕ ਘੱਟ ਹੋ ਸਕਦੀ ਹੈ ਹਾਥੀਆਂ ਦੀ ਬਹੁਤ ਜ਼ਿਆਦਾ ਇਨਫੈਕਟ ਹਾਥੀਆਂ ਦੀ ਆਬਾਦੀ ਦੇ ਮਾਮਲੇ ਦੇ ਵਿੱਚ ਦੇਸ਼ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਹੈ ਪਿਛਲੇ ਹਫ਼ਤੇ ਇੱਥੇ ਬਰਤਾਨੀਆ ਤੋਂ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾਈ ਜਾਣੀ ਸੀ ਮਨਾਈ ਗਈ ਇਨਫੈਕਟ ਅਤੇ ਪੂਰੇ ਦੇਸ਼ ਦੇ ਵਿੱਚ ਅਲੱਗ ਅਲੱਗ ਸਮਾਰੋਹ ਅਲੱਗ ਅਲੱਗ ਪ੍ਰੋਗਰਾਮ ਹੋਏ ਨੇ ਉੱਥੇ ਹੋਸਟ ਕੀਤੇ ਗਏ ਨੇ ਔਰ ਇਸ ਦਰਮਿਆਨ ਜਿਹੜਾ ਉੱਥੇ ਦਾ ਸੈਰ ਸਪਾਟਾ ਮੰਤਰਾਲਾ ਸੀ ਉਹਨਾਂ ਨੇ ਇੱਕ ਲਾਇਸੈਂਸ ਜਾਰੀ ਕੀਤਾ ਸੀਗਾ ਜਿਸ ਦੇ ਵਿੱਚ 23 ਹਾਥੀਆਂ ਅਤੇ ਦੂਸਰੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੀ ਇਜਾਜ਼ਤ ਦਿੱਤੀ ਗਈ ਸੀ ਹੁਣ ਬੋਤਸਵਾਨਾ ਦੀ ਇੱਕ ਐਲੀਫੈਂਟ ਪ੍ਰੋਟੈਕਸ਼ਨ ਅਥਾਰਟੀ ਵੀ ਹੈ ਛੋਟੀ ਜਿਹੀ ਹੈ ਕੋਈ ਅੱਡੀ ਵੱਡੀ ਲੌਬੀ ਨਹੀਂ ਹੈਗੀ ਉਹਨਾਂ ਦੀ ਕੋਈ ਬਹੁਤ ਜ਼ਿਆਦਾ ਇੰਪ੍ਰੈਸਿਵ ਲੌਬੀ ਨਹੀਂ ਹੈਗੀ ਪਰ ਉਹਨਾਂ ਨੇ ਪਹਿਲਾਂ ਹੀ ਗੱਲ ਕਹੀ ਸੀਗੀ ਕਿ ਇੰਨੇ ਵੱਡੀ ਗਿਣਤੀ ਦੇ ਵਿੱਚ ਹਾਥੀਆਂ ਨੂੰ ਮਾਰਨ ਦੀ ਲੋੜ ਨਹੀਂ ਹੈਗੀ ਇਨਫੈਕਟ ਉਹਨਾਂ ਨੇ ਇੱਕ ਕਿਸਮ ਦੀ ਚੇਤਾਵਨੀ ਵੀ ਦਿੱਤੀ ਸੀ ਕਿ ਜੇ ਇੰਡੀਪੈਂਡੈਂਸ ਡੇ ਦੇ ਪ੍ਰੋਗਰਾਮ ਦੇ ਵਿੱਚ ਹਾਥੀਆਂ ਨੂੰ ਮਾਰਦੀ ਹੈ ਸਰਕਾਰ ਤਾਂ ਇਹ ਇੱਕ ਗਲਤ ਸੁਨੇਹਾ ਚੱਲ ਜੂਗਾ ਇਹਦਾ ਮਤਲਬ ਇਹ ਹੈ ਕਿ ਦੇਸ਼ ਦੇ ਦੂਸਰੇ ਲੋਕ ਵੀ ਹਾਥੀ ਜਿਹੜੇ ਨੇ ਉਹ ਮਾਰ ਸਕਦੇ ਨੇ ਇਹ ਇਸ ਕਰਕੇ ਮਾਰੇ ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਹਾਥੀ ਕਿਉਂ ਮਾਰੇ ਗਏ ਸਰਕਾਰ ਨੇ ਇਹ ਇਜਾਜ਼ਤ ਕਿਉਂ ਦਿੱਤੀ ਕਿਉਂਕਿ ਸਰਕਾਰ ਨੇ ਇੱਕ ਬਹੁਤ ਵੱਡੀ ਦਾਵਤ ਦੇਣੀ ਸੀ ਬਹੁਤ ਵੱਡਾ ਡਿਨਰ ਪ੍ਰੋਗਰਾਮ ਆਯੋਜਿਤ ਕਰਨਾ ਸੀ ਸਰਕਾਰੀ ਜਿਸ 'ਚ ਸਰਕਾਰੀ ਮਹਿਮਾਨ ਆਉਣੇ ਸੀ ਸਰਕਾਰ ਦੇ ਨਾਲ ਜੁੜੇ ਹੋਏ ਮੰਤਰੀ ਸੰਤਰੀ ਸੀਗੇ ਅਤੇ ਹੋਰ ਦੇਸ਼ ਦੇ ਕੁਛ ਕੁ ਚੁਨਿੰਦਾ ਵੈਸੇ ਤਾਂ ਅਮੀਰ ਮੁਲਕ ਨਹੀਂ ਹੈਗਾ ਪਰ ਕੁਛ ਕੁ ਚੁਨਿੰਦਾ ਲੋਕਾਂ ਨੂੰ ਉੱਥੇ ਸੱਦਣਾ ਸੀ ਉਹਨਾਂ ਲੋਕਾਂ ਨੂੰ ਜਦੋਂ ਸੱਦਣਾ ਸੀ ਤਾਂ ਉਹਨਾਂ ਦੇ ਅੱਗੇ ਜਿਹੜਾ ਮਾਸ ਭਰੋਸਿਆ ਜਾਣਾ ਸੀ ਉਹ ਹਾਥੀ ਦਾ ਮਾਸ ਸੀਗਾ ਸੋ ਹੁਣ ਔਰ ਵੈਸੇ ਵੀ ਹਾਥੀ ਦਾ ਮਾਸ ਤਾਂ ਉਹਨਾਂ ਨੇ ਚਲੋ ਦੇਤਾ ਪਰ ਬੋਤਸਵਾਨਾ ਵਰਗੇ ਮੁਲਕ ਨੇ ਜਿਹੜੇ ਅਫਰੀਕਨ ਮੁਲਕ ਨੇ ਉੱਥੇ ਬਹੁਤ ਸਾਰੀਆਂ ਜਾਨਵਰਾਂ ਦੇ ਨਾਲ ਜੁੜੀਆਂ ਹੋਈਆਂ ਡਿਜ਼ੀਜ਼ ਅਕਸਰ ਲੱਗੀਆਂ ਰਹਿੰਦੀਆਂ ਨੇ ਫੁੱਟ ਐਂਡ ਮਾਊਥ ਜਿਹੜੀ ਡਿਜ਼ੀਜ਼ ਹੈਗੀ ਹੈ ਉਹ ਕਹਿੰਦੇ ਨੇ ਕਿ ਹਾਥੀ ਦਾ ਮਾਸ ਖਾਣ ਦੇ ਨਾਲ ਬਹੁਤ ਜ਼ਿਆਦਾ ਫੈਲਦੀ ਹੈ ਪਰ ਹਾਥੀਆਂ ਦਾ ਬੋਤਸਵਾਨਾ ਦੇ ਸੱਭਿਆਚਾਰ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਤੁਸੀਂ ਜੇ ਮੈਂ ਸੌਖਾ ਕਰਕੇ ਸਮਝਾਵਾਂ ਤਾਂ ਜਿਵੇਂ ਭਾਰਤ ਦੇ ਵਿੱਚ ਗਊ ਦਾ ਇੱਕ ਬਹੁਤ ਵੱਡਾ ਹਿੱਸਾ ਹੈਗਾ ਪਰ ਗਊ ਦੇ ਮਾਸ ਨੂੰ ਐਵੇਂ ਸਰਕਾਰ ਪਰੋਸਦੀ ਨਹੀਂ ਹੈਗੀ ਭਾਰਤ ਦੇ ਵਿੱਚ ਹਾਂ ਇਹ ਜ਼ਰੂਰ ਹੈ ਕਿ ਸੱਭਿਆਚਾਰ ਦੇ ਵਿੱਚ ਸਾਡੇ ਹਿੱਸਾ ਜ਼ਰੂਰ ਹੈ ਭਾਰਤ ਦੇ ਪਰ ਨਾਲ ਨਾਲ ਧਾਰਮਿਕ ਮਹੱਤਵਤਾ ਵੀ ਹੈਗੀ ਹੈ ਉਸ ਦੀ ਇੰਪੋਰਟੈਂਸ ਵੀ ਹੈ ਗਊ ਦੇ ਮਾਸ ਦੀ ਬੋਤਸਵਾਨਾ ਦੇ ਵਿੱਚ ਹਾਥੀ ਦੀ ਕੋਈ ਧਾਰਮਿਕ ਇੰਪੋਰਟੈਂਸ ਨਹੀਂ ਹੈਗੀ ਇੱਕ ਤਾਂ ਕ੍ਰਿਸਚਨ ਕੰਟਰੀ ਹੈ ਜਿੱਦਾਂ ਦੱਸਿਆ ਅਤੇ ਜਿਹੜੇ 7-8% ਬਚਦੇ ਲੋਕ ਹੈਗੇ ਨੇ ਜ਼ਿਆਦਾਤਰ ਉਹ ਕਿਸੇ ਧਰਮ 'ਚ ਯਕੀਨ ਹੀ ਨਹੀਂ ਕਰਦੇ ਸੋ ਦੇਰ ਇਜ਼ ਨੋ ਰਿਲੀਜੀਅਸ ਵੈਲਿਊ ਆਫ
ਐਲੀਫੈਂਟਸ, ਬਟ ਯੈਸ ਕਲਚਰਲ ਵੈਲਿਊਜ਼ ਜ਼ਰੂਰ ਹੈਗੀਆਂ ਨੇ। ਬੋਤਸਵਾਨਾ ਸਰਕਾਰ ਨੇ, ਉੱਥੋਂ ਦਾ ਕੈਪੀਟਲ ਸਿਟੀ ਹੈ ਗੈਬਰੋਨ, ਉੱਥੇ ਇੱਕ ਕਾਰਨੀਵਲ ਆਯੋਜਿਤ ਕੀਤਾ ਪੂਰਾ ਦਿਨ, ਇਨਫੈਕਟ ਕੁਛ ਦਿਨ ਪਹਿਲਾਂ ਤੋਂ ਹੀ ਚੱਲਦਾ ਰਿਹਾ ਸੀਗਾ, ਅਤੇ ਦੇਸ਼ ਦੇ 8 ਜ਼ਿਲ੍ਹਿਆਂ ਦੇ ਵਿੱਚ 23 ਹਾਥੀ ਮਾਰਨ ਦਾ ਅਲੱਗ ਅਲੱਗ ਫੈਸਲਾ ਲਿਆ ਗਿਆ ਸੀ। ਹਾਲਾਂਕਿ ਇਹ ਨਹੀਂ ਪਤਾ ਲੱਗਿਆ ਹੈਗਾ, ਹੁਣ ਹਾਲੇ ਵੀ ਨਹੀਂ ਮੈਨੂੰ ਪਤਾ ਹੈਗਾ, ਆਈ ਟਰਾਈਡ ਟੂ ਫਾਇੰਡ ਇਟ ਆਊਟ ਕਿ ਕਿੰਨੇ ਹਾਥੀ ਉੱਥੇ ਮਾਰੇ ਗਏ, ਕਿੰਨੇ, ਪਰ ਉਹਦੀਆਂ ਕੁਛ ਵੀਡੀਓਜ਼ ਆਈ ਹੈਵ ਸੀਨ ਦੈਟ। ਹੁਣ ਬੋਤਸਵਾਨਾ ਦੇ ਆਲੇ ਦੁਆਲੇ ਜਿਹੜੀਆਂ ਕੰਟਰੀਜ਼ ਨੇ, ਨਮੀਬੀਆ, ਜ਼ਾਂਬੀਆ, ਜ਼ਿੰਬਾਬਵੇ, ਇਹਨਾਂ ਦੀਆਂ ਕੈਪੀਟਲ, ਇਹਨਾਂ ਦੀਆਂ ਜਿਹੜੀਆਂ ਸਰਹੱਦਾਂ ਨੇ, ਇਹਨਾਂ ਦੀਆਂ ਜਿਹੜੀਆਂ ਬਾਰਡਰਸ ਨੇ, ਉਹ ਬੋਤਸਵਾਨਾ ਦੇ ਨਾਲ ਲੱਗਦੀਆਂ ਨੇ। ਔਰ ਇਹ ਕੰਟਰੀਜ਼ ਨੇ ਵੀ ਸਵਾਲ ਚੁੱਕੇ ਹੈਗੇ ਨੇ, ਕਿਉਂਕਿ ਕਹਿੰਦੇ ਨੇ ਕਿ ਇਸ ਕਿਸਮ ਦੇ ਨਾਲ ਜਿਹੜਾ, ਜਿਹੜੇ ਹਾਥੀ ਮਾਰੇ ਗਏ ਨੇ, ਮਾਰ ਕੇ ਉਹਨਾਂ ਦਾ ਜਿਹੜਾ ਮਾਸ ਬਣਾਇਆ ਗਿਆ, ਔਰ ਉਹ ਤੋਂ ਬਾਅਦ ਜਿਹੜੇ ਕੁਛ ਬਜ਼ੁਰਗ ਵੀ ਸੀਗੇ ਉੱਥੇ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਲੋਕ, ਜਾਂ ਇਨਫੈਕਟ ਕੁਛ ਪ੍ਰੈਗਨੈਂਟ ਲੇਡੀਜ਼, ਉਹਨਾਂ ਨੂੰ ਇਹ ਪਰੇਸ਼ਾਨ ਕਰ ਸਕਦਾ ਹਾਥੀ ਦਾ ਮਾਸ। ਇੱਦਾਂ ਨਹੀਂ ਕਿ ਇਨਸਾਨ ਅੱਗੇ ਖਾ ਲੈਂਦਾ ਹੁੰਦਾ ਸੀਗਾ ਪੁਰਾਣੇ ਸਮਿਆਂ ਦੇ ਵਿੱਚ, ਪਰ ਆਪਣੇ ਕੋਲ ਇਹਦੇ ਵੀ ਕੋਈ ਸਬੂਤ ਹੈ ਨਹੀਂ ਨਾ ਕਿ ਕਿਹਨੂੰ ਕਿਹਨੂੰ ਮਾਰ ਕੇ ਆਪਾਂ ਕੀ ਖਾਂਦੇ ਹੁੰਦੇ ਸੀ। ਸੋ ਔਰ ਵੈਸੇ ਵੀ ਹਾਥੀ ਦੇ ਮਾਸ ਨੂੰ ਵੈਸੇ ਤਾਂ ਖਾਣਾ ਮਤਲਬ ਕੋਈ ਲੌਜਿਕ ਹੀ ਨਹੀਂ ਬਣਦਾ ਹੈਗਾ, ਪਰ ਉਹਨਾਂ ਨੇ ਉਸ ਵੱਡੇ ਲੈਵਲ ਦੇ ਉੱਤੇ ਜਦੋਂ ਪ੍ਰੋਗਰਾਮ ਆਯੋਜਿਤ ਕੀਤਾ ਸੀ ਤਾਂ ਉਹਦੇ 'ਚ ਸਫਾਈ ਕਿੰਨੀ ਕੁ ਰੱਖੀ ਹੋਣੀ ਆ, ਉਹਦੇ 'ਚ ਹਾਈਜੀਨ ਕਿੰਨਾ ਕੁ ਰੱਖਿਆ ਹੋਣਾ, ਮਤਲਬ ਵੈਸੇ ਹੀ ਜਾਨਵਰ ਦਾ ਮਾਸ ਖਾਣ ਵੇਲੇ ਇੱਕ ਖਾਸ ਕਿਸਮ ਦੀ ਹਾਈਜੀਨ ਦੀ ਲੋੜ ਪੈਂਦੀ ਹੈਗੀ ਹੈ। ਹਾਥੀ ਦਾ ਮਾਸ ਤਾਂ ਆਏ ਨੈਵਰ ਹਰਟ ਅਬਾਊਟ ਇਟ। ਸੋ ਇਹ ਬੋਤਸਵਾਨਾ, ਬੋਤਸਵਾਨਾ ਮੈਂ ਉਦੋਂ ਪਹਿਲੀ ਵਾਰ ਸੁਣਿਆ ਸੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ, ਸਾਡੇ ਆਂਢ ਗੁਆਂਢ ਦੇ ਵਿੱਚੋਂ ਇੱਕ ਬੰਦਾ ਚਲਾ ਗਿਆ ਬੋਤਸਵਾਨਾ, ਕਹਿੰਦੇ ਜੀ ਅਮੀਰ ਮੁਲਕ ਹੈ। ਉਸ ਟਾਈਮ ਦੇ ਉੱਤੇ ਹੁੰਦਾ ਹੋਊਗਾ, 90ਵਿਆਂ ਦੇ ਦਹਾਕੇ ਦੇ ਵਿੱਚ, ਆਈ ਡੋਂਟ ਨੋ ਕਿ ਉਸ ਤੋਂ ਬਾਅਦ ਇਹ ਗਰੀਬ ਹੋਇਆ ਹੈ ਕਿੱਦਾਂ ਹੋਇਆ। ਆਜ਼ਾਦੀ ਉਹ ਬਹੁਤ ਲੇਟ ਮਿਲੀ ਹੈਗੀ ਹੈ ਬੋਤਸਵਾਨਾ ਨੂੰ, ਮੋਟੇ ਤੌਰ ਦੇ ਉੱਤੇ ਆਫਟਰ ਇੰਡੀਪੈਂਡੈਂਸ ਬੋਤਸਵਾਨਾ ਉਨਾ ਗਰੋ ਕਰ ਵੀ ਨਹੀਂ ਸਕਿਆ ਹੈਗਾ। ਕੁਛ ਇਹਦੀ ਫਿਜ਼ੀਕਲ ਲਿਮਿਟੇਸ਼ਨਸ ਵੀ ਹੈਗੀਆਂ ਨੇ, ਦੈਟ ਕੁਡ ਬੀ ਵਨ ਰੀਜ਼ਨ। ਪਰਲਸ ਕੁਛ ਬੋਤਸਵਾਨਾ, ਕਿਉਂਕਿ ਅਫਰੀਕਾ ਦੇ ਵਿੱਚ ਪੂਰੇ ਦੇ ਪੂਰੇ ਕੰਟੀਨੈਂਟ ਦੇ ਵਿੱਚ ਇੱਕ ਸਾਊਥ ਅਫਰੀਕਾ ਹੀ ਇੱਕ ਮੁਲਕ ਹੈਗਾ ਜਿਹੜਾ ਲੈ ਦੇ ਕੇ ਮਾੜਾ ਮੋਟਾ ਅਮੀਰ ਹੈਗਾ। ਹੁਣ ਅੱਜ ਦੀ ਤਰੀਕ ਦੇ ਵਿੱਚ ਨਾਈਜੀਰੀਆ, ਮਰੱਕੋ ਵਰਗੇ ਮੁਲਕ ਬੇਸ਼ੱਕ ਅਮੀਰ ਹੋ ਰਹੇ ਹੋਣ, ਬਟ ਬੋਤਸਵਾਨਾ ਐਡਾ ਕੋਈ ਬਹੁਤਾ, ਹਾਂ ਮਤਲਬ ਪੀਸਫੁਲ ਕੰਟਰੀ ਹੈ, ਉਨੇ ਵੀ ਜਿਵੇਂ ਅਫਰੀਕਨ ਕੰਟਰੀਜ਼ ਦੇ ਵਿੱਚ ਕਤਲੇਆਮ ਲੱਗੇ ਰਹਿੰਦੇ ਨੇ ਉਨੇ ਵੀ ਨਹੀਂ ਹੈਗੇ। ਇਨਫੈਕਟ ਬੈਟਰ ਦੈਨ ਇੰਡੀਆ ਤੁਸੀਂ ਕਹਿ ਸਕਦੇ ਹੋ। ਗਲੋਬਲ ਪੀਸ ਇੰਡੈਕਸ ਦੇ ਵਿੱਚ ਬੋਤਸਵਾਨਾ ਜਿਹੜਾ ਉਹ 50ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ, ਔਰ ਇੰਡੀਆ ਬਹੁਤ ਪਿੱਛੇ ਹੈਗਾ ਇਸ ਪੀਸ ਇੰਡੈਕਸ ਦੇ ਵਿੱਚ। ਹਿਊਮਨ ਰਾਈਟਸ ਦੇ ਮਾਮਲੇ ਦੇ ਵਿੱਚ ਵੀ ਬੋਤਸਵਾਨਾ ਦਾ ਕੋਈ ਸਕੋਰ ਬਹੁਤ ਮਾੜਾ ਨਹੀਂ ਹੈਗਾ, ਠੀਕ ਹੈ ਉੱਥੇ ਹਿਊਮਨ ਰਾਈਟਸ ਠੀਕ ਨੇ, ਪੋਲੀਟੀਕਲ ਜਿਹੜੀ ਇੰਟਰਫੇਰੈਂਸ ਹੈ ਆਮ ਲੋਕਾਂ ਦੇ ਮਾਮਲੇ 'ਚ ਇੰਨੀ ਜ਼ਿਆਦਾ ਨਹੀਂ ਹੈਗੀ। ਔਰ ਅਫਰੀਕਾ ਦੇ ਵਿੱਚ ਜੇ ਦੂਸਰੇ ਦੇਸ਼ਾਂ ਦੇ ਨਾਲ ਪੂਰੇ ਅਫਰੀਕਨ ਕੰਟੀਨੈਂਟ 'ਚ ਜੇ ਤੁਲਨਾ ਕਰੀਏ ਤਾਂ ਕਰਪਸ਼ਨ ਵੀ ਘੱਟ ਹੈਗੀ ਹੈ ਬੋਤਸਵਾਨਾ ਦੇ ਵਿੱਚ। ਸੋ ਉਸ ਤਰੀਕੇ ਦੇ ਨਾਲ ਉਹ ਸਾਰੀਆਂ ਚੀਜ਼ਾਂ ਇੱਥੇ ਠੀਕ ਹੈਗੀਆਂ ਨੇ, ਔਰ ਬੜੀ ਵਧੀਆ ਇੱਕ ਉੱਥੇ ਦੀ ਜਿਹੜੀ ਤਰੱਕੀ ਹੈਗੀ ਉਹ ਪਿਛਲੇ ਕੁਝ ਸਮੇਂ ਦੇ ਵਿੱਚ ਹੋਈ ਹੈਗੀ ਹੈ। ਖਾਸ ਤੌਰ ਦੇ ਉੱਤੇ ਦੁਨੀਆ ਦੇ ਜਿਹੜੇ ਗਰੀਬ ਮੁਲਕਾਂ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਬੋਤਸਵਾਨਾ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਉਹ ਹੈ ਗਿਰਾਵਟ ਨਹੀਂ ਹੋਈ ਹੈਗੀ, ਇਨਫੈਕਟ ਤਰੱਕੀ ਹੀ ਹੋਈ ਹੈ ਉੱਥੇ ਦੀ ਬੋਤਸਵਾਨਾ ਦੇ ਵਿੱਚ। ਇੰਨੀ ਕਦੇ ਹੋਈ ਨਹੀਂ ਹੈਗੀ, ਆਪਾਂ ਬੋਤਸਵਾਨਾ ਦੀ ਗੱਲ ਕਦੇ ਕੀਤੀ ਵੀ ਨਹੀਂ ਹੈਗੀ, ਪਾਸਟ ਦੇ ਵਿੱਚ ਵੀ ਨਹੀਂ ਕੀਤੀ ਹੈਗੀ ਦੁਨੀਆ 'ਚ। ਜੇ ਯੂਨਾਈਟਿਡ ਨੇਸ਼ਨ ਦੇ ਅਕੋਰਡਿੰਗ ਚੱਲੀਏ ਤਾਂ 193 ਮੁਲਕਾਂ ਦੀ ਗੱਲ ਕਦੇ ਚੱਜ ਦੇ ਨਾਲ ਕੀਤੀ ਨਹੀਂ, ਲੈ ਦੇ ਕੇ ਉਹੀ 8-10-15 ਮੁਲਕ ਹੈਗੇ ਨੇ, ਉਹਨਾਂ ਦੀ ਵਾਰ ਵਾਰ ਉਹਨਾਂ ਕੰਟਰੀਜ਼ ਦੀ ਗੱਲ ਹੁੰਦੀ ਰਹਿੰਦੀ ਹੈ। ਐਨੀਵੇਜ਼ ਦੇ ਵਾਜ਼ ਅ ਰੀਜ਼ਨ। ਸੋ ਮੈਂ ਸੋਚਿਆ ਕਿ ਇਨਸਾਈਟ ਰਿਪੋਰਟ ਦੇ ਵਿੱਚ ਇਹਦੀ ਵੀ ਗੱਲ ਕਰ ਲਈਏ। ਡਾਇਮੰਡ ਮਾਈਨਿੰਗ ਬਹੁਤ ਜ਼ਿਆਦਾ ਇੱਥੇ ਹੁੰਦੀ ਹੈਗੀ ਹੈ, ਇਨਫੈਕਟ ਪਿਛਲੇ 20-25 ਸਾਲਾਂ ਦੇ ਵਿੱਚ ਇੱਥੋਂ ਦੀ ਗੌਰਮੈਂਟ ਨੇ ਇੱਕ ਖਾਸ ਗੱਲ ਕੀਤੀ ਹੈ ਜੋ ਮੇਰੇ ਖਿਆਲ ਦੇ ਨਾਲ ਦੂਸਰੀਆਂ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਲੈਟਿਨ ਏਸ਼ੀਅਨ ਕੰਟਰੀਜ਼ ਨੂੰ ਵੀ ਕਰਨੀ ਚਾਹੀਦੀ ਹੈ, ਉਹ ਹੈ ਕਿ ਮਿਡਲ ਇਨਕਮ ਜਿਹੜੀ ਹੈਗੀ ਹੈ, ਜਿਹੜੇ ਦਰਮਿਆਨੀ ਆਮਦਨੀ ਵਾਲੇ ਲੋਕ ਨੇ ਉਹਨਾਂ ਦੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਕੈਪੀਟਾ ਗਰੋਥ ਜਿਹੜੀ ਇੱਥੇ GDP ਦੀ ਹੋਈ ਹੈ, ਇੱਕ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ, ਆਜ਼ਾਦੀ ਤੋਂ ਪਹਿਲਾਂ $439 ਪਰ ਕੈਪੀਟਾ GDP ਸੀਗੀ ਇੱਥੇ ਦੀ, 2018 'ਚ $15,000 ਹੋ ਗਈ ਹੈ, US ਡਾਲਰ 'ਚ ਗੱਲ ਕਰ ਰਹੇ ਹਾਂ। ਸੋ ਮੈਸਿਵ ਇਨਕਰੀਜ਼, ਮੈਸਿਵ, ਇਸੇ ਕਰਕੇ ਦੂਸਰੇ ਮੁਲਕਾਂ ਦੇ ਮੁਕਾਬਲੇ ਬੋਤਸਵਾਨਾ ਬੈਟਰ ਕਰ ਰਿਹਾ ਹੈਗਾ। ਸੋ ਟੂਰਿਜ਼ਮ ਦੇ ਮਾਮਲੇ ਦੇ ਵਿੱਚ ਚੰਗਾ ਕਰ ਰਹੇ ਨੇ, ਇਨਫਰਾਸਟ੍ਰਕਚਰ ਦੇ ਮਾਮਲੇ 'ਚ ਚੰਗਾ ਕਰ ਰਹੇ ਹੈ। ਇਨਫੈਕਟ ਕਿੰਨੇ ਕੁ ਅਫਰੀਕਨ ਕੰਟਰੀਜ਼ ਨੇ ਜਿਨ੍ਹਾਂ ਦੀਆਂ ਆਪਣੀਆਂ ਸਰਕਾਰ ਦੀ ਤਰਫ ਤੋਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਏਅਰਲਾਈਨ, ਏਅਰ ਬੋਤਸਵਾਨਾ ਉੱਥੋਂ ਦੀ ਸਰਕਾਰ ਦੇ ਦੁਆਰਾ ਚਲਾਈ ਜਾ ਰਹੀ ਹੈ। ਇੱਥੇ ਤਾਂ
ਇੰਡੀਆ ਵਰਗੇ ਮੁਲਕਾਂ ਦੀਆਂ ਸਰਕਾਰਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਰਹੀਆਂ ਹੈਗੀਆਂ ਨੇ, ਦੈਟਸ ਰੀਅਲੀ ਅ ਨਾਈਸ ਥਿੰਗ. ਇਨਫੈਕਟ ਬੋਤਸਵਾਨਾ ਰੇਲਵੇਜ਼ ਜਿਹੜੀ ਹੈ, ਦੇਸ਼ ਦਾ ਰੇਲ ਨੈਟਵਰਕ ਜਿਹੜਾ, ਉਹ ਸਰਕਾਰ ਆਪਣੇ ਕੰਟਰੋਲ ਦੇ ਵਿੱਚ ਰੱਖਦੀ ਹੈ, ਨੋਟ ਲਾਈਕ ਅਦਰ ਐਫਰੀਕਨ ਕੰਟਰੀਜ਼, ਉੱਥੇ ਪ੍ਰਾਈਵੇਟ ਨਹੀਂ ਹੈਗੇ. ਅਤੇ ਜੇ ਤੁਸੀਂ ਉੱਥੇ ਦੀ ਐਥਨੀਸਿਟੀ ਦੀ ਗੱਲ ਕਰੋ ਤਾਂ ਜ਼ਿਆਦਾਤਰ ਜਿਹੜੇ ਸਵਾਨਾ ਕਿਸਮ ਦੇ ਲੋਕ ਹੈਗੇ ਨੇ, ਜਿੱਥੋਂ ਬੋਤਸਵਾਨਾ ਨਾਮ ਪਿਆ ਸੀਗਾ, ਜਿਹੜੇ ਭਾਸ਼ਾ ਵੀ ਉਹੀ ਬੋਲਦੇ ਨੇ, ਉਹ 78-79% ਉਹ ਲੋਕ ਨੇ. ਦੂਜੇ ਨੰਬਰ 'ਤੇ ਕਲੰਗਾ ਲੋਕ ਆਉਂਦੇ ਹੈਗੇ ਨੇ, ਇਹ ਉੱਥੇ ਦਾ ਇੱਕ ਐਥਨਿਕ ਗਰੁੱਪ ਹੈ. ਜ਼ਿਆਦਾਤਰ ਕਲੰਗਾ ਲੋਕ ਵੈਸੇ ਤੁਹਾਨੂੰ ਜ਼ਿੰਬਾਵੇ ਦੇ ਵਿੱਚ ਦੇਖਣ ਨੂੰ ਮਿਲਣਗੇ, ਪਰ ਬੋਤਸਵਾਨਾ ਦੇ ਵਿੱਚ ਵੀ ਹੈਗੇ ਨੇ. ਫਿਰ ਬੁਸ਼ਮੈਨ ਲੋਕ ਨੇ, ਜਿਨ੍ਹਾਂ ਨੂੰ ਸੈਨ ਕਹਿ ਲਿਆ ਜਾਂਦਾ, ਯਾਨੀ ਕਿ ਜੰਗਲਾਂ ਝਾੜੀਆਂ ਦੇ ਵਿੱਚ ਜਿਹੜੇ ਲੋਕ. ਪਰ ਪਿਛਲੇ ਇੱਕ ਲੰਮੇ ਅਰਸੇ ਦੇ ਵਿੱਚ ਇੱਥੇ ਜਿਹੜੇ ਮਾਈਗ੍ਰੈਂਟ ਗਰੁੱਪ ਨੇ, ਉਹਨਾਂ ਨੇ ਵੀ ਆਪਣੀ ਆਬਾਦੀ ਬਹੁਤ ਜ਼ਿਆਦਾ ਵਧਾਈ ਹੈ. ਇੰਡੀਅਨਸ ਬਹੁਤ ਜ਼ਿਆਦਾ ਆਏ ਹੈਗੇ ਨੇ ਇੱਥੇ ਪਿਛਲੇ ਕੁਛ ਅਰਸੇ ਦੇ ਵਿੱਚ, ਅਤੇ ਹੋਰ ਵੀ ਲੋਕ ਆਏ ਹੈਗੇ ਨੇ, ਜਿਵੇਂ ਆਲੇ ਦੁਆਲੇ ਦੇ ਜ਼ਿੰਬਾਵੇ, ਨਮੀਬੀਆ ਵਗੈਰਾ ਤੋਂ ਲੋਕ ਆਏ ਹੈਗੇ ਨੇ. ਐਨੀਵੇਜ਼, ਇਹ ਬੋਤਸਵਾਨਾ ਦੀ ਗੱਲ ਸੀਗੀ. ਅੱਜ ਜਿਹੜੀਆਂ ਦੋ ਮੇਨ ਰਿਪੋਰਟਾਂ ਕੱਢਣੀਆਂ ਨੇ ਮੈਂ ਫਟਾਫਟ ਕੱਢਤੀਆਂ. ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀਆਂ ਦੋ ਰਿਪੋਰਟਸ ਕੱਢਣੀਆਂ ਨੇ ਉਹ ਹੈਗੀਆਂ ਨੇ, ਇੱਕ ਇਮੀਗ੍ਰੇਸ਼ਨ ਮਾਈਗ੍ਰੇਸ਼ਨ ਦੇ ਨਾਲ ਜੁੜੀ ਹੋਈ. ਯੂਰਪੀ ਕੰਟਰੀਜ਼ ਦੀ ਤਰਫ ਤੋਂ ਕੁਛ ਇੱਕ ਐਸਾ ਕਦਮ ਚੁੱਕਿਆ ਜਾ ਰਿਹਾ ਜਿਹਦਾ ਆਸਟ੍ਰੇਲੀਆ ਦੇ ਵਿੱਚ ਉਹਦਾ ਇੱਕ ਛੋਟਾ ਜਿਹਾ ਸੈਂਪਲ ਆਪਾਂ ਨੂੰ ਦੇਖਣ ਨੂੰ ਵੀ ਮਿਲਦਾ. ਇਹ ਤੁਸੀਂ ਕਹਿ ਸਕਦੇ ਹੋ ਕਿ ਆਸਟ੍ਰੇਲੀਆ ਤੋਂ ਸਿੱਖਿਆ ਇਹਨਾਂ ਮੁਲਕਾਂ ਨੇ, ਉਹ ਕੀ ਹੈ ਮਾਈਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਇੱਕ. ਅਤੇ ਦੂਸਰਾ ਜਿਹੜਾ ਹੈਗਾ ਅਮੈਰੀਕਾ ਦੇ ਵਿੱਚ ਬੌਂਡ ਮਾਰਕੀਟ ਜਿਹੜੀ ਹੈ ਉਹਦਾ ਇੱਕ ਵੱਡਾ ਖੇਡ ਖੇਡਿਆ ਜਾ ਰਿਹਾ. ਅਮੈਰੀਕਾ ਇੱਕ ਪਾਸੇ ਜੰਗਾਂ ਲੜ ਲੜ ਕੇ ਅੱਕ ਚੁੱਕਿਆ, ਥੱਕ ਚੁੱਕਿਆ, ਖਰਚੇ ਦੇ ਵਿੱਚ, ਕਰਜ਼ੇ ਦੇ ਵਿੱਚ ਦੱਬ ਚੁੱਕਿਆ. ਸੋ ਹੁਣ ਕਰਜ਼ੇ ਤੋਂ ਬਾਹਰ ਨਿਕਲਣ ਦੇ ਲਈ ਕੀ ਕਰਨਾ ਪੈ ਰਿਹਾ ਅਮੈਰੀਕਾ ਨੂੰ, ਉਹ ਖਬਰ ਤੁਹਾਡੇ ਨਾਲ, ਉਹਦੀ ਇਨਸਾਈਟ ਰਿਪੋਰਟ ਇੱਕ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ. ਦੇਖੋ ਮੈਡ ਸੰਧੂ ਦਾ ਕਤਲ ਹੋ ਗਿਆ, ਕਮਲ ਭਾਬੀ ਇਹ ਵੋ, ਇੰਨੇ ਸਾਡੇ ਕੋਲ ਟਾਈਮ ਹੈ ਨਹੀਂ, ਇਹ ਖਬਰਾਂ ਦੇ ਵਿੱਚ ਦੱਸ ਦਈਆਂ ਨੇ. ਰਾਜਾ ਬੜਿੰਗ ਕੀ ਕਰੂਗਾ, ਇਹ ਵੋ, ਫਿਰ ਕੀ ਹੋਊਗਾ, ਪ੍ਰਗਟ ਸਿੰਘ ਦਾ ਅਗਲਾ ਕੀ ਵਿਜ਼ਨ ਹੈ. ਆਲ ਦੈਟ ਸਟੱਫ ਹੈਜ਼ ਬੀਨ ਡਨ ਬਰੋ. ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇਨਸਾਈਟ ਰਿਪੋਰਟ ਵਰਗੇ ਇੱਕ ਪ੍ਰੋਗਰਾਮ ਦੇ ਵਿੱਚ, ਇੰਨੇ ਇੰਪੋਰਟੈਂਟ ਸ਼ੋਅ ਦੇ ਵਿੱਚ ਉਹ ਗੱਲਾਂ ਕਰੀਏ. ਆਪਾਂ ਬੜੀਆਂ ਇੰਪੋਰਟੈਂਟ ਗੱਲਾਂ ਇਸ ਸ਼ੋਅ ਦੇ ਵਿੱਚ ਰੱਖਦੇ ਹੈਗੇ. ਸੋ ਉਹੋ ਜਿਹੀਆਂ ਤਾਂ ਖਬਰਾਂ ਆਪਾਂ ਖਬਰਾਂ ਦੇ ਵਿੱਚ ਹੀ ਕੱਢ ਦਈਆਂ ਨੇ. ਦਿਸ ਇਜ਼ ਦੀ ਡਿਫਰੈਂਸ ਜਿਹੜੇ ਪੋਡਕਾਸਟਿੰਗ ਦਾ ਹੁੰਦਾ ਹੈਗਾ. ਇੰਨਾ ਕੁ ਫਰਕ ਜਿਹੜਾ ਤੁਹਾਨੂੰ ਸਮਝਣਾ ਜ਼ਰੂਰੀ ਹੈਗਾ. ਬਟ ਐਨੀਵੇਜ਼, ਲੈਟਸ ਕਮ ਟੂ ਆਵਰ ਸੈਕਿੰਡ ਰਿਪੋਰਟ. ਅਸਲ 'ਚ ਮੈਂ ਯੂਰਪ ਦੀ ਰਿਪੋਰਟ ਸ਼ੇਅਰ ਕਰਨ ਤੋਂ ਪਹਿਲਾਂ ਨਾ ਅਮੈਰੀਕਾ ਤੋਂ ਇੱਕ ਨਿਊਜ਼ ਸਾਹਮਣੇ ਆਈ ਸੀਗੀ. ਉਹ ਇਹ ਸੀਗੀ ਕਿ ਅਮੈਰੀਕਾ 'ਚ ਜਿਹੜੇ ਇੰਡੀਅਨ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹਨਾਂ ਨੂੰ ਹੁਣ 22 ਅਕਤੂਬਰ ਨੂੰ ਇੱਕ ਸਪੈਸ਼ਲ ਜਹਾਜ਼ ਦੇ ਨਾਲ, ਅੱਗੇ ਵੀ ਭੇਜਿਆ ਸੀ ਨਾ ਤੁਹਾਡੇ ਯਾਦ ਹੋਣਾ, ਬੇੜੀਆਂ ਬੁੜੀਆਂ, ਹੁਣ ਤਾਂ ਨਹੀਂ ਉਹਨਾਂ, ਪਰ ਹੁਣ ਵੀ ਇੰਡੀਅਨਸ ਨੂੰ ਇੱਕ ਪੂਰਾ ਦਾ ਪੂਰਾ ਜਹਾਜ਼ ਭਰ ਕੇ ਭੇਜਿਆ ਜਾਣਾ. ਅਮੈਰੀਕਾ ਨੇ ਡਿਪੋਰਟ ਕਰਨੇ ਨੇ ਇਹ ਬੰਦੇ. ਅਮੈਰੀਕਾ ਕਹਿ ਰਿਹਾ ਹੈ ਕਿ ਜਿਹੜਾ 2024 'ਚ ਉਹਨਾਂ ਨੇ 1,60,000 ਬੰਦਿਆਂ ਨੂੰ ਡਿਪੋਰਟ ਕੀਤਾ ਸੀ, ਔਰ ਇੰਡੀਆ ਦੇ ਬਹੁਤ ਜ਼ਿਆਦਾ ਲੋਕ ਸੀਗੇ ਇੰਡੀਆ 'ਚ, ਇੰਡੀਆ ਦੇ ਬਹੁਤ ਵੱਡੇ ਨੰਬਰ ਸੀ. ਇਸ ਵਾਰ ਵੀ ਲਗਭਗ ਇੰਨੇ ਹੀ ਲੋਕ ਜਿਹੜੇ ਨੇ 2026 'ਚ, ਇਸ ਪੂਰੇ ਸਾਲ ਦੇ ਵਿੱਚ 1.5 ਲੱਖ ਦੇ ਕਰੀਬ ਲੋਕ ਭੇਜਦੇ ਨੇ. ਔਰ DHS ਜਿਹੜਾ ਕਿ ਉੱਥੋਂ ਦਾ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਹੈਗਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਸਾਲ ਇੰਡੀਆ ਦੇ ਨਾਲ ਨਾਲ ਕੋਲੰਬੀਆ, ਇਕੁਆਡੋਰ, ਪੀਰੂ, ਮਿਸਰ, ਮਾਰਟੀਨੀਆ, ਸੈਨੇਗਲ, ਉਜ਼ਬੇਕਿਸਤਾਨ ਅਤੇ ਚਾਈਨਾ ਵਰਗੇ, ਚਾਈਨਾ ਨੂੰ ਛੱਡ ਦਈਏ ਤਾਂ ਬਾਕੀ ਮੁਲਕਾਂ ਦੇ ਤਾਂ ਤੁਸੀਂ ਦੇਖੋ ਵੀ ਰਲਾ ਕੇ ਇੰਡੀਆ ਦੇ ਨਾਲ ਬੇਇੱਜ਼ਤੀ ਹੋ ਕੀਤੀ ਹੈਗੀ. ਬਟ ਐਨੀਵੇਜ਼, ਕਮਿੰਗ ਟੂ ਦਿਸ ਇੰਪੋਰਟੈਂਟ ਨਿਊਜ਼, ਹੁਣ ਡਿਪੋਰਟੇਸ਼ਨ ਸੈਂਟਰ ਬਹੁਤ ਜ਼ਿਆਦਾ ਮਹਿੰਗੇ ਹੁੰਦੇ ਨੇ ਕਿਸੇ ਵੀ ਕੰਟਰੀ ਦੇ ਲਈ, ਉਹ ਖਾਸ ਤੌਰ 'ਤੇ ਆਫਸ਼ੋਰ ਹੋਣ ਤਾਂ ਮੈਂਟੇਨ ਕਰਨੇ ਬੜੇ ਮੁਸ਼ਕਲ ਹੁੰਦੇ ਨੇ. ਡਿਪੋਰਟੇਸ਼ਨ ਸੈਂਟਰ ਯਾਨੀ ਕਿ ਉਹ ਪ੍ਰਵਾਸੀ ਜਿਹੜੇ ਤੁਹਾਡੇ ਕੰਮ ਦੇ ਨਹੀਂ ਹੈਗੇ, ਉਹ ਪ੍ਰਵਾਸੀ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ ਤੁਹਾਡੇ ਦੇਸ਼ ਦੇ ਵਿੱਚ, ਉਹ ਪ੍ਰਵਾਸੀ ਜਿਨ੍ਹਾਂ ਨੇ ਕੋਈ ਨਾ ਕੋਈ ਅਪਰਾਧ ਕੀਤਾ ਹੈ ਗਲਤ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਨਹੀਂ, ਤੁਹਾਡੇ ਕਿਸੇ ਵੀ ਦੇਸ਼ ਦੇ ਵਿੱਚ ਐਂਟਰ ਹੁੰਦੇ ਨੇ, ਤਾਂ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਜਾਂਦਾ. ਹੁਣ ਡਿਪੋਰਟ ਹੋਣ ਤੋਂ ਬਾਅਦ ਜਿਹੜੇ ਨੇ ਉਹ ਕਿੱਥੇ ਭੇਜੇ ਜਾਂਦੇ ਨੇ, ਉਹ ਭੇਜੇ ਜਾਂਦੇ ਨੇ ਡਿਪੋਰਟੇਸ਼ਨ ਸੈਂਟਰ ਦੇ ਵਿੱਚ. ਅਤੇ ਉਹ ਸੈਂਟਰ ਕਿੱਥੇ ਨੇ, ਉਹ ਸੈਂਟਰ ਜਿਵੇਂ ਆਸਟ੍ਰੇਲੀਆ ਦੇ ਤਾਂ ਡਿਪੋਰਟੇਸ਼ਨ ਸੈਂਟਰ ਵੈਸੇ ਤਾਂ ਬਹੁਤ ਥੋੜ੍ਹੀ ਗਿਣਤੀ 'ਚ ਨੇ ਆਸਟ੍ਰੇਲੀਆ ਦੇ ਅੰਦਰ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਆਸਟ੍ਰੇਲੀਆ ਦੇ ਡਿਪੋਰਟੇਸ਼ਨ ਸੈਂਟਰ ਜਿਹੜੇ ਨੇ ਆਫਸ਼ੋਰ ਨੇ, ਜਿਵੇਂ ਪਾਪੂਆ ਨਿਊ ਗਿਨੀ ਦੇ ਵਿੱਚ ਹੈਗਾ. ਹੁਣ ਉਹ ਉੱਥੇ ਪਾਪੂਆ ਨਿਊ ਗਿਨੀ ਦੇ ਵਿੱਚ ਉੱਥੋਂ ਦੀ ਸਰਕਾਰ ਹੈ, PNG ਦੀ ਸਰਕਾਰ ਹੈ, ਇੱਕ ਅਲੱਗ ਕੰਟਰੀ ਹੈ, ਇੱਕ ਇੰਡੀਪੈਂਡੈਂਟ ਕੰਟਰੀ ਹੈ, ਪਰ ਆਸਟ੍ਰੇਲੀਆ ਨੇ ਆਪਣਾ ਇੱਕ ਡਿਪੋਰਟੇਸ਼ਨ ਸੈਂਟਰ ਉੱਥੇ ਬਣਾ ਕੇ ਰੱਖਿਆ. ਹੁਣ ਇਹ ਜਿਹੜੇ ਇੰਡੀਆ ਆਸਟ੍ਰੇਲੀਆ ਵਾਲਾ ਇਹ ਜਿਹੜਾ ਕੰਸੈਪਟ ਹੈ, ਇਹ ਯੂਰਪੀਅਨ ਕੰਟਰੀਜ਼ ਨੂੰ ਬੜਾ ਪਸੰਦ ਆ ਗਿਆ. ਯੂਰਪੀਅਨ ਕੰਟਰੀਜ਼ ਨੇ ਕੀ ਕਿਹਾ ਕਿ ਬ੍ਰਸਲਸ ਦੇ ਵਿੱਚ, ਬ੍ਰਸਲਸ ਜਿਹੜਾ ਹੈ ਉੱਥੇ ਦੀ ਬੈਲਜੀਅਮ ਦਾ ਸ਼ਾਇਦ,
ਵੱਡਾ ਸ਼ਹਿਰ ਹੈਗਾ ਅਤੇ ਉੱਥੇ ਇਹ ਸਾਰੇ ਕੰਟਰੀਜ਼ ਇਕੱਠੇ ਹੋਏ ਨੇ, ਆਸਟਰੀਆ, ਡੈਨਮਾਰਕ, ਨੈਦਰਲੈਂਡਸ, ਗ੍ਰੀਸ, ਜਰਮਨੀ, ਔਰ ਇਹਨਾਂ ਪੰਜਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ। ਇਹਨਾਂ ਨੇ ਇੱਕ ਪੋਲਿਸੀ ਤਿਆਰ ਕੀਤੀ ਹੈ, ਏ ਐਨ ਟੀ ਵਨ ਨਾਮ ਦਾ ਇੱਕ ਟੀ ਵੀ ਚੈਨਲ ਦੇ ਉੱਤੇ ਇਸ ਪੋਲਿਸੀ ਨੂੰ ਅਨਾਊਂਸ ਕੀਤਾ। ਔਰ ਪੋਲਿਸੀ ਇਹ ਹੈਗੀ ਹੈ ਕਿ 2027 ਦੇ ਵਿੱਚ ਇੱਕ ਰਿਟਰਨ ਹੱਬ, ਵੈਸੇ ਤਾਂ ਇਹਨੂੰ ਰਿਟਰਨ ਹੱਬ ਦਾ ਇਹਨਾਂ ਨੇ ਨਾਮ ਦਿੱਤਾ, ਪਰ ਇਹ ਬੇਸਿਕਲੀ ਕੀ ਹੈ, ਇਹ ਇੱਕ ਡਿਪੋਰਟੇਸ਼ਨ ਸੈਂਟਰ ਹੋਏਗਾ। ਸੋ ਇਹਨਾਂ ਕੰਟਰੀਜ਼ ਦੇ ਵਿੱਚੋਂ, ਯਾਨੀ ਗ੍ਰੀਸ, ਜਰਮਨੀ, ਆਸਟਰੀਆ, ਡੈਨਮਾਰਕ ਅਤੇ ਨੈਦਰਲੈਂਡ, ਇਹਨਾਂ ਪੰਜਾਂ ਕੰਟਰੀਜ਼ ਦੇ ਵਿੱਚੋਂ ਜਿਹੜੇ ਲੋਕ ਹੈਗੇ ਨੇ, ਇਹਨਾਂ ਪੰਜਾਂ ਕੰਟਰੀਜ਼ ਦੇ ਜਿਹੜੇ ਪ੍ਰਵਾਸੀ ਹੈਗੇ ਨੇ, ਉਹਨਾਂ ਨੂੰ ਅਲੱਗ ਕਿਤੇ ਕਿਸੇ ਤਰੀਕੇ ਦੇ ਨਾਲ ਰੱਖਿਆ ਜਾਏਗਾ, ਅਤੇ ਔਰ ਉਹ ਇਹ ਮੁਲਕ ਨਹੀਂ ਹੋਣਗੇ। ਹੁਣ ਇੱਥੇ ਈਯੂ ਯਾਨੀ ਯੂਰਪੀ ਯੂਨੀਅਨ ਦੀ ਤਰਫ ਤੋਂ ਇਹ ਗੱਲ ਆਈ ਹੈ ਕਿ ਉਹ ਵੀ ਆਪਣਾ ਆਪਣਾ ਇੱਕ ਡਿਟੈਂਸ਼ਨ ਸੈਂਟਰ ਜਾਂ ਡਿਪੋਰਟੇਸ਼ਨ ਸੈਂਟਰ ਜਾਂ ਰਿਟਰਨ ਹੱਬ, ਜੋ ਮਰਜ਼ੀ ਤੁਸੀਂ ਕਹਿ ਲਓ, ਉਹ ਵੀ ਆਪਣਾ ਇੱਕ ਖੋਲ੍ਹਣਾ ਚਾਹੁੰਦੇ ਨੇ, ਇੱਕ ਇਹੋ ਜਿਹਾ ਬਣਾਉਣਾ ਚਾਹੁੰਦੇ ਨੇ। ਬ੍ਰਿਟੇਨ ਨੇ ਇੱਕ ਇਹੋ ਜਿਹੀ ਸ਼ੁਰੂਆਤ ਕੀਤੀ ਸੀ, ਬ੍ਰਿਟੇਨ ਦੇ ਵਿੱਚ ਬੋਰਿਸ ਜੌਨਸਨ ਦੀ ਸਰਕਾਰ ਸੀਗੀ, ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੀ। ਬਾਅਦ ਦੇ ਵਿੱਚ ਰਿਸ਼ੀ ਸੁਨਕ ਦੀ ਵੀ ਗੌਰਮੈਂਟ ਆਈ, ਰਿਸ਼ੀ ਸੁਨਕ ਵੀ ਉੱਥੇ ਦੇ ਪ੍ਰਾਈਮ ਮਿਨਿਸਟਰ ਬਣੇ ਸੀ। ਇਨਫੈਕਟ ਉਹਨਾਂ ਦਿਨਾਂ ਦੇ ਵਿੱਚ ਆਪਾਂ ਇੱਕ ਪੋਡਕਾਸਟ ਇਨਸਾਈਟ ਰਿਪੋਰਟ ਦਾ, ਉਦੋਂ ਨਿਊਜ਼ ਐਂਡ ਵੀਜ਼ ਚੱਲਦਾ ਸੀ, ਉਹ 'ਚ ਵੀ ਇਹ ਗੱਲ ਕੀਤੀ ਸੀ ਕਿ ਬ੍ਰਿਟੇਨ ਨੇ ਰਵਾਂਡਾ ਮਾਡਲ ਜਿਹੜਾ ਹੈਗਾ ਉਹ ਅਪਣਾਇਆ, ਰਵਾਂਡਾ ਪੋਲਿਸੀ ਇੱਕ ਅਪਣਾਈ ਹੈਗੀ ਹੈ। ਸੋ ਉਹਦੇ 'ਚ ਕੀ ਸੀਗਾ ਕਿ ਜਿਹੜੇ ਇੰਗਲਿਸ਼ ਚੈਨਲ ਪਾਰ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬ੍ਰਿਟੇਨ ਦੇ ਰਵਾਂਡਾ ਦੇ ਵਿੱਚ ਬ੍ਰਿਟੇਨ ਦੇ ਵਿੱਚ ਦਾਖਲ ਹੁੰਦੇ ਸੀ ਲੋਕ, ਉਹਨਾਂ ਨੂੰ ਰਵਾਂਡਾ ਨਾਮ ਦੇ ਇੱਕ ਅਫਰੀਕਨ ਕੰਟਰੀਜ਼ ਦੇ ਵਿੱਚ ਡਿਪੋਰਟ ਕਰਕੇ ਭੇਜ ਦਿੱਤਾ ਜਾਂਦਾ ਸੀ। ਮਤਲਬ ਇਹ ਹੋਇਆ ਨਹੀਂ ਸੀ, ਪਰ ਇਹ ਪੋਲਿਸੀ ਤਿਆਰ ਕੀਤੀ ਸੀ। ਬਾਅਦ ਦੇ ਵਿੱਚ ਇਹ ਕੇਸ ਇਹਦਾ ਲੱਗਿਆ ਉੱਥੇ ਦੀ ਸੁਪਰੀਮ ਕੋਰਟ 'ਚ ਗਿਆ, ਸੁਪਰੀਮ ਕੋਰਟ ਨੇ ਇਹਨੂੰ ਗੈਰ ਕਾਨੂੰਨੀ ਕਹਿਤਾ। ਬਾਅਦ ਦੇ ਵਿੱਚ ਫਿਰ ਇਹਦਾ ਮਤਲਬ ਇਹ ਖਤਮ ਹੀ ਹੋ ਗਈ ਸੀਗੀ ਸਕੀਮ, ਪਰ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਦੀ ਗੌਰਮੈਂਟ ਦੇ ਨਾਲ ਰਲ ਕੇ ਇੱਕ ਡੀਲ ਵੀ ਕਰ ਲਈ ਸੀਗੀ ਕਿ ਦੇਖੋ ਜੀ, ਸਾਡੇ ਜਿਹੜੇ ਇਲੀਗਲ ਲੋਕ ਨੇ, ਅੱਗੇ ਵੀ ਬ੍ਰਿਟੇਨ ਨੇ ਇਹੀ ਕੀਤਾ ਸੀ, ਆਸਟ੍ਰੇਲੀਆ ਲਿਆ ਕੇ ਛੱਡੇ ਸੀਗੇ ਆਪਣੇ ਇਲੀਗਲ ਲੋਕ, ਆਪਣੇ ਕੈਦੀ ਆਪਣੇ, ਇਹ ਬ੍ਰਿਟੇਨ ਦੇ ਵਿੱਚ ਇਹ ਤਾਂ ਚਲੋ ਹਿਸਟਰੀ ਰਹੀ ਹੈਗੀ ਹੈ। ਬਟ ਐਤਕੀ ਹੁਣ ਮਾਡਰਨ ਐਰਾ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ 715 million pounds ਖਰਚ ਕਰਾਂਗੇ, ਔਰ 715 million pounds ਲਗਭਗ $966 million ਬਣ ਗਏ, €835 million ਬਣ ਗਏ, ਅਤੇ ਲਗਭਗ $1,000 million ਆਸਟ੍ਰੇਲੀਅਨ ਡਾਲਰ ਬਣ ਗਏ। ਸੋ ਇਸ ਭਾਰੀ ਭਰਕਮ ਰਕਮ ਨੂੰ ਖਰਚਣਾ ਸੀਗਾ, ਔਰ ਖਰਚ ਕਾਫੀ ਰਕਮ ਖਰਚ ਵੀ ਦਿੱਤੀ ਸੀ। ਇਨਫੈਕਟ ਉੱਥੇ ਉਹਨਾਂ ਨੇ ਡਿਪੋਰਟੇਸ਼ਨ ਸੈਂਟਰ ਬਣਾ ਵੀ ਦਿੱਤਾ ਸੀ। ਉਹ ਕੇਸ ਚਲੋ ਬਾਅਦ ਦੇ ਵਿੱਚ ਸੁਪਰੀਮ ਕੋਰਟ 'ਚ ਲੱਗ ਗਿਆ ਸੀਗਾ, ਔਰ ਕਹਿੰਦੇ ਸੀਗੇ ਕਿ ਉਹ ਲੋਕ ਜਿਹੜੇ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਨੇ, ਉਹ ਆਪਣੀ ਮਰਜ਼ੀ ਦੇ ਨਾਲ ਚਲੇ ਜਾਣ ਰਵਾਂਡਾ 'ਚ, ਨਹੀਂ ਤਾਂ ਫਿਰ ਅਸੀਂ ਤੁਹਾਨੂੰ ਡਿਪੋਰਟੇਸ਼ਨ ਸੈਂਟਰ 'ਚ ਭੇਜਾਂਗੇ। ਰਵਾਂਡਾ ਦੀ ਗੌਰਮੈਂਟ ਨੂੰ ਕਿਹਾ ਕਿ ਦੈਟਸ ਓਕੇ, ਸਾਡੇ ਕ੍ਰਿਮੀਨਲ ਨੇ ਜਾਂ ਸਾਡੇ ਇਲੀਗਲ ਤਰੀਕੇ ਦੇ ਨਾਲ ਰਹਿ ਰਹੇ ਲੋਕ ਨੇ, ਤੁਸੀਂ ਆਪਣੇ ਦੇਸ਼ ਦੇ ਵਿੱਚ ਇਹਨਾਂ ਨੂੰ ਆਣ ਦਿਓ, ਅਤੇ ਜਿਹੜੇ ਇੱਥੋਂ ਆਉਣਗੇ ਅਤੇ ਅਸੀਂ ਤੁਹਾਨੂੰ ਦੱਸ ਦਾਂਗੇ ਵੀ ਆਹ ਬੰਦਾ ਆ ਰਿਹਾ, ਆਹ ਪਾਸਪੋਰਟ ਹੋਲਡਰ ਹੈ, ਅਤੇ ਤੁਸੀਂ ਉਹਨਾਂ ਨੂੰ ਲੈਟ ਦੈਮ ਲਿਵ। ਕਿਉਂਕਿ ਇਨੀਸ਼ੀਅਲੀ ਤਾਂ ਵਾਲੰਟੀਅਰ ਤਰੀਕੇ ਦੇ ਨਾਲ ਹੀ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਚਲੇ ਜਾਓ, ਤੁਹਾਨੂੰ ਕਿਸੇ ਜੇਲ੍ਹ ਵਰਗੀ ਜਗ੍ਹਾ ਦੇ ਵਿੱਚ ਕੈਦ ਕਰਕੇ ਨਹੀਂ ਰੱਖਿਆ ਜਾਊਗਾ, ਕਿਸੇ ਡਿਪੋਰਟੇਸ਼ਨ ਸੈਂਟਰ 'ਚ ਨਹੀਂ ਰੱਖਿਆ ਜਾਊਗਾ, ਬਟ ਯੂ ਕੈਨ ਫਰੀਲੀ ਰੋਮ ਅਰਾਊਂਡ ਇਨ ਰਵਾਂਡਾ। ਜਾਓ, 4 ਲੋਕ ਗਏ ਸੀਗੇ, ਔਰ ਮਿਲੀਅਨਸ ਆਫ ਪਾਊਂਡ ਜਿਹੜੇ ਸੀਗੇ ਬ੍ਰਿਟਿਸ਼ ਗੌਰਮੈਂਟ ਨੇ ਰਵਾਂਡਾ ਨੂੰ ਦੇ ਤੇ ਸੀਗੇ। ਖੈਰ ਉਹ ਤੋਂ ਬਾਅਦ ਉਹ ਕੇਸ ਲੱਗਿਆ ਸੁਪਰੀਮ ਕੋਰਟ ਦੇ ਵਿੱਚ ਉੱਥੇ ਦੀ, ਅਤੇ ਉਹ ਕੇਸ ਬਾਅਦ ਦੇ ਵਿੱਚ ਸਰਕਾਰ ਨੂੰ ਮਨਾ ਹੀ ਕਰਤਾ ਸੁਪਰੀਮ ਕੋਰਟ ਨੇ। ਸੋ ਵਾਲੰਟਰੀਲੀ ਤਾਂ ਕੋਈ ਵੀ ਨਹੀਂ ਗਿਆ, ਇਨਫੈਕਟ ਸਰਕਾਰ ਵੀ ਜ਼ਬਰਨ ਕਿਸੇ ਨੂੰ ਭੇਜ ਨਹੀਂ ਸਕੀ ਹੈਗੀ। ਫਿਰ ਇਟਲੀ ਦੀ ਗੱਲ ਆਉਂਦੀ ਹੈ। ਇਟਲੀ ਦੇ ਵਿੱਚ ਮੈਂ ਤੁਹਾਨੂੰ ਬੜੀ ਵਾਰ ਦੱਸਿਆ ਕਿ ਜੋਰਜੀਆ ਮੈਲੂਨੀ ਜਿਹੜੀ ਹੈਗੀ ਉਹ ਤਾਂ ਮਾਈਗ੍ਰੈਂਟਸ ਨੂੰ ਧੱਕਣਾ ਹੀ ਚਾਹੁੰਦੀ ਹੈ, ਭੇਜਣਾ ਹੀ ਚਾਹੁੰਦੀ ਹੈ। ਜੋਰਜੀਆ ਮੈਲੂਨੀ ਦੀ ਜਿਹੜੀ ਗੌਰਮੈਂਟ ਆ ਉਹ ਤਾਂ ਵੈਰੀ ਵੈਰੀ ਡੋਗਮੈਟਿਕ, ਵੈਰੀ ਕੰਜ਼ਰਵੇਟਿਵ ਗੌਰਮੈਂਟ, ਅਤੇ ਉਹਨਾਂ ਨੇ ਅਲਬੇਨੀਆ ਦੇ ਵਿੱਚ ਇੱਕ ਬਣਾਇਆ ਸੀਗਾ ਇਟਲੀ ਦਾ ਇਸੇ ਤਰੀਕੇ ਦਾ ਡਿਪੋਰਟੇਸ਼ਨ ਸੈਂਟਰ। ਇਨਫੈਕਟ ਉੱਥੇ ਕੈਂਪ ਕਹਿੰਦੇ ਸੀਗੇ ਉਹਨੂੰ, ਕਿ ਡਿਪੋਰਟੇਸ਼ਨ ਕੈਂਪ ਵੀ ਨਹੀਂ ਸੀ ਕਹਿੰਦੇ, ਇੱਕ ਬੱਸ ਕੈਂਪ ਕਹਿ ਦਿੰਦੇ ਸੀਗੇ ਕਿ ਉੱਥੇ ਕੈਂਪ ਦੇ ਵਿੱਚ ਭੇਜਣਾ ਹੈਗਾ। ਬਾਅਦ ਦੇ ਵਿੱਚ ਇਟਲੀ ਦੇ ਵਿੱਚ ਵੀ ਇਹ ਕੇਸ ਲੱਗਿਆ, ਅਤੇ ਇਟਲੀ ਦੇ ਵਿੱਚ ਵੀ ਇਹ ਰੋਕ ਲਗਾ ਦਿੱਤੀ ਗਈ, ਅਤੇ ਕਿਹਾ ਗਿਆ ਅਸਲ ਦੇ ਵਿੱਚ ਉਹ ਕੈਂਪ ਨਾਜ਼ੀ ਕੈਂਪਾਂ ਦੇ ਨਾਲ ਉਹਨਾਂ ਦੀ ਤੁਲਨਾ ਹੋਣ ਲੱਗ ਪਈ। ਜਿਹੜਾ ਨਾਜ਼ੀ ਕੈਂਪ ਹੁੰਦੇ ਸੀ ਨਾ ਸੈਕਿੰਡ ਵਰਲਡ ਵਾਰ ਵੇਲੇ, ਹਿਟਲਰ ਨੇ ਬਣਾਏ ਹੋਏ ਸੀ ਕੈਂਪ ਕਿ ਫੜ ਫੜ ਕੇ ਯਹੂਦੀਆਂ ਨੂੰ ਲਿਆਓ ਇੱਥੇ ਕੈਂਪਾਂ 'ਚ ਰੱਖੋ,
ਤੇ ਫਿਰ ਉਹਨਾਂ ਨੂੰ ਕੈਂਪਾਂ ਦੇ ਵਿੱਚ ਹੀ ਪੜਤਾੜਿਆ ਜਾਂਦਾ ਸੀ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਸੀ। ਉਸੇ ਤਰੀਕੇ ਦੇ ਨਾਲ ਇਟਲੀ ਨੇ ਆਪਣੇ ਕੈਂਪ ਖੋਲ੍ਹੇ ਸੀਗੇ ਅਤੇ ਪਹਿਲਾਂ ਪ੍ਰਵਾਸੀਆਂ ਨੂੰ ਉੱਥੇ ਭੇਜਿਆ ਗਿਆ ਜਿਹੜੇ ਇਲੀਗਲ ਸੀਗੇ, ਬਾਅਦ ਦੇ ਵਿੱਚ ਫਿਰ ਉਹ ਰੋਕ ਦਿੱਤਾ ਗਿਆ ਅਤੇ ਹੁਣ ਇਟਲੀ ਉਹਨਾਂ ਦੇ ਵਿੱਚੋਂ ਸਿਰਫ ਇੱਕ ਕੈਂਪ ਦਾ ਇਸਤੇਮਾਲ ਕਰ ਰਿਹਾ। ਕਹਿੰਦੇ ਕਿ ਠੀਕ ਹੈ ਚਲੋ ਜਨਾਨੀਆਂ ਨੂੰ ਨਹੀਂ ਭੇਜਦੇ ਹੈਗੇ ਅਦਾਲਤ ਦੇ ਨਤੀਜੇ ਤੋਂ ਬਾਅਦ, ਪਰ ਬੰਦੇ ਬੰਦੇ ਚਲੇ ਜਾਓ ਅਤੇ ਔਰ ਉਹ ਬੰਦਿਆਂ ਨੂੰ ਭੇਜਿਆ ਜਾਊਗਾ ਜਿਨ੍ਹਾਂ ਨੂੰ ਜਿਹੜੇ ਇਟਲੀ 'ਚ ਰਹਿ ਰਹੇ ਨੇ ਔਰ ਇਟਲੀ ਦੀ ਗੌਰਮੈਂਟ ਉਹਨਾਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਰਹੀ ਹੈ ਕਿ ਨਹੀਂ ਤੁਸੀਂ ਨਹੀਂ ਰਹਿ ਸਕਦੇ ਹੈਗੇ, ਯੂ ਕਾਂਟ ਅਪਲਾਈ ਫੋਰ ਦੀ ਪਰਮਾਨੈਂਟ ਰੈਜ਼ੀਡੈਂਸੀ ਜੋ ਵੀ ਹੈਗੀ ਇਟਲੀ ਦਾ ਉੱਥੇ ਸਿਸਟਮ ਹੋਊਗਾ। ਮਾਰਚ 2025 ਦੇ ਵਿੱਚ ਡਿਪੋਰਟੇਸ਼ਨ ਸੈਂਟਰ 'ਚ ਉਹਨੂੰ ਬਦਲ ਦਿੱਤਾ ਗਿਆ ਇਹਨਾਂ ਨੇ ਅਤੇ 500 ਲੋਕ ਹੁਣ ਤੱਕ ਉੱਥੇ ਭੇਜੇ ਗਏ ਨੇ। ਬਟ ਇਟਲੀ ਨੂੰ ਵੀ ਇਹਦੇ 'ਤੇ ਖਰਚਾ ਕਰਨਾ ਪੈ ਰਿਹਾ। ਅਲਬੇਨੀਆ ਦੇ ਵਿੱਚ ਜਿਹੜਾ ਖੋਲ੍ਹਿਆ ਕੈਂਪ ਖੋਲ੍ਹਿਆ ਜਾਂ ਡਿਪੋਰਟੇਸ਼ਨ ਸੈਂਟਰ ਖੋਲ੍ਹਿਆ, ਕਹਿੰਦੇ ਨੇ ਕਿ 2028 ਤੱਕ ਇਟਲੀ ਨੇ ਵੀ ਇਹਦੇ 'ਤੇ 670 million ਯੂਰੋ ਖਰਚਦੇ ਨੇ ਹੈਗੇ ਨੇ। ਇਨਫੈਕਟ ਹੋਰ ਜੇ ਦੂਸਰੀਆਂ ਕੰਟਰੀਜ਼ ਦੀ ਗੱਲ ਕਰੀਏ, ਡੈਨਮਾਰਕ ਨੇ 2021 ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀਗਾ ਤਾਂ ਕਿ ਜਿਹੜੇ ਸ਼ਰਨ ਚਾਹਣ ਵਾਲੇ ਜਿਹੜੇ ਲੋਕ ਨੇ ਉਹਨਾਂ

ਅਤੇ ਨਾਲ ਆਪਣੀ ਗੱਲਬਾਤ ਵੀ ਰੋਕਤੀ ਸੀ। ਹਾਲਾਂਕਿ ਜਿੰਨੇ ਲੌਜਿਸਟਿਕਸ ਦੇ ਉੱਤੇ ਇਮਾਰਤ ਦੇ ਉੱਤੇ ਜਿਹੜਾ ਵੀ ਖਰਚਾ ਹੋਇਆ ਉਹ ਹੋਇਆ, ਪਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੋਈ ਹੋਰ ਨਵਾਂ ਖਰਚਾ ਨਹੀਂ ਕੀਤਾ। ਹੁਣ ਹੁੰਦਾ ਕੀ ਹੈ ਕਿ ਜਿਹੜੀਆਂ ਕੰਟਰੀਜ਼ ਨੇ ਇਹ ਓਵਰਸੀਜ਼ ਡਿਪੋਰਟੇਸ਼ਨ ਸੈਂਟਰ ਦੇ ਉੱਤੇ ਖਰਚਾ ਬਹੁਤ ਕਰ ਦਿੰਦੀਆਂ ਨੇ ਔਰ ਇੰਨੀ ਲੋੜ ਹੁੰਦੀ ਨਹੀਂ ਹੈਗੀ ਜੇ ਉਹਨਾਂ ਦੇ ਵਿੱਚੋਂ, ਕਿਉਂਕਿ ਇਹ ਯੂਨਾਈਟਿਡ ਨੇਸ਼ਨ ਦੇ ਹਿਊਮਨ ਰਾਈਟਸ ਦੇ ਤਹਿਤ ਆ ਜਾਂਦਾ ਕਿ ਇੱਕ ਤੁਹਾਡੇ ਦੇਸ਼ ਦੇ ਵਿੱਚ ਆਇਆ ਕੋਈ ਬੰਦਾ ਉਹਨੂੰ ਜਬਰਨ ਤੁਸੀਂ ਉੱਥੋਂ ਕੱਢ ਨਹੀਂ ਸਕਦੇ ਹੈਗੇ। ਪਰ ਆਸਟ੍ਰੇਲੀਆ ਦੇ ਕੋਲ ਤਾਂ ਆਪਣੇ ਕਾਨੂੰਨ ਹੈਗੇ ਨੇ। ਆਸਟ੍ਰੇਲੀਆ ਨੇ ਇੱਕ ਵੱਡੀ ਰਕਮ ਖਰਚ ਵੀ ਕਰ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ ਪੀਟਰ ਡਟਨ ਸਾਹਿਬ ਨੇ 2012 'ਚ ਪੋਲਿਸੀ ਲਿਆਂਦੀ ਸੀਗੀ ਕਿ ਕਿਸ਼ਤੀਆਂ ਵਾਲਿਆਂ ਨੂੰ ਪੱਕੀ ਇੱਥੇ PR ਨਹੀਂ ਦੇਣੀ ਹੈਗੀ, ਉਦੋਂ ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਨੇ ਆਪਣੇ ਡਿਟੈਂਸ਼ਨ ਸੈਂਟਰ ਬਣਾਏ ਸੀ ਨਾਉਰੂ ਦੇ ਵਿੱਚ ਜਾਂ ਮਾਨਸ ਆਈਲੈਂਡ, ਪਾਪੂਆ ਨਿਊ ਗਿਨੀ ਦੇ ਵਿੱਚ ਹੀ ਪੈ ਜਾਂਦੇ ਨੇ। ਸੋ ਉਦੋਂ ਥਰਡ ਪਾਰਟੀ ਕੰਟਰੈਕਟਰ ਨੂੰ ਕੰਟਰੈਕਟ ਦੇ ਕੇ $13 billion 2012 'ਚ ਖਰਚੇ ਸੀਗੇ ਆਸਟ੍ਰੇਲੀਆ ਨੇ $13 billion। ਔਰ ਅੱਜ ਦੀ ਤਰੀਕ ਦੇ ਵਿੱਚ ਵੀ ਆਸਟ੍ਰੇਲੀਅਨ ਗਵਰਨਮੈਂਟ ਜਿਹੜੇ ਆਫਸ਼ੋਰ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਉੱਤੇ ਸਾਲਾਨਾ $1 billion ਖਰਚ ਦਿੰਦੀ ਹੈ। ਕਿਉਂ ਖਰਚਦੀ ਹੈ? ਕਿਉਂਕਿ ਉੱਥੇ ਜਿਹੜੀ ਬਿਜਲੀ ਹੋਰ ਪਾਣੀ ਪੂਣੀ ਦੇ ਜਿਹੜੇ ਬਿੱਲ ਹੁੰਦੇ ਨੇ ਉਸ ਕੰਟਰੀ ਦੇ ਵਿੱਚ ਉਸ ਡਿਟੈਂਸ਼ਨ ਸੈਂਟਰ ਦੇ, ਅਤੇ ਉੱਥੇ ਜਿਹੜਾ ਸਟਾਫ ਰੱਖਣਾ ਹੁੰਦਾ ਉਹ ਸਾਰਾ ਖਰਚਾ ਫਿਰ ਆਸਟ੍ਰੇਲੀਆ ਨੇ ਹੀ ਝੱਲਣਾ ਹੁੰਦਾ। ਆਸਟ੍ਰੇਲੀਆ ਨੇ ਹੁਣ ਤੱਕ ਕਹਿੰਦੇ ਨੇ ਕਿ $1 billion ਤਾਂ ਹਰ ਸਾਲ ਖਰਚ ਹੀ ਰਹੇ ਨੇ। ਫੋਰ ਐਨ ਐਗਜ਼ਾਮਪਲ, ਆਸਟ੍ਰੇਲੀਅਨ ਗਵਰਨਮੈਂਟ ਨੇ ਹੁਣ ਖਰਚ ਨੂੰ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਗਜ਼ਾਮਪਲ ਕੀ ਹੈ ਕਿ ਉੱਥੇ ਬਿਜਲੀ ਬੰਦ ਕਰ ਦਿੰਦੇ ਨੇ ਆਪਣੀ ਮਰਜ਼ੀ ਦੇ ਨਾਲ, ਨਾਉਰੂ ਨੂੰ ਕਹਿੰਦੇ ਆ ਦੇਖੋ ਜੀ ਅਸੀਂ ਨਹੀਂ ਇੰਨਾ ਖਰਚਾ ਦੇ ਸਕਦੇ ਹੈਗੇ, ਜੇ ਤੁਸੀਂ ਸਪਲਾਈ ਘੱਟ ਕਰਨੀ ਹੈ ਘੱਟ ਕਰ ਦਿਉ। ਸੋ ਗੈਰ ਮਨੁੱਖੀ ਤਸ਼ੱਦਦ ਤਾਂ ਹੁੰਦਾ ਹੀ ਹੈ ਉੱਥੇ ਰਹਿਣ ਵਾਲੇ ਲੋਕਾਂ ਦੇ ਨਾਲ, ਪਰ ਆਸਟ੍ਰੇਲੀਆ ਨੇ ਇਹ ਗੱਲ ਕਹੀ ਹੈ ਕਿ ਹੁਣ ਅਸੀਂ ਉਹੀ ਖਰਚਾ ਜਿਹੜਾ ਸਾਲਾਨਾ ਘਟਾ ਕੇ, ਕਿੱਥੇ ਬਿਲੀਅਨਸ ਆਫ ਡਾਲਰ ਸਾਰੇ ਆਫਸ਼ੋਰ ਡਿਟੈਂਸ਼ਨ ਸੈਂਟਰ ਦਾ ਹੁੰਦਾ ਸੀ, ਇਕੱਲੇ ਨਾਉਰੂ 'ਚ ਹੀ ਹੁਣ ਸਿਰਫ $9 million ਦਾ ਸਾਲਾਨਾ ਖਰਚਾ ਰਹਿ ਗਿਆ। ਔਰ ਸਿਰਫ ਇਸ ਕਰਕੇ ਕਹਿ ਰਹੇ, ਹਾਲਾਂਕਿ $9 million ਵੀ ਬਹੁਤ ਵੱਡੀ ਰਕਮ ਹੈ, ਬਟ ਕਿੱਥੇ $1 billion ਅਤੇ ਕਿੱਥੇ ਉਹਦੀ ਤੁਲਨਾ $9 million ਦੇ ਨਾਲ, $90 lakh ਦੇ ਨਾਲ, ਅਤੇ ਕਿੱਥੇ $1 billion। ਹੁਣ ਉਹਦੇ 'ਚ ਦੂਸਰੀ ਚੀਜ਼ ਇਹ ਵੀ ਹੈਗੀ ਹੈ ਕਿ ਇਹ $90 lakh ਵੀ ਅਜਾ ਹੀ ਲੱਗਦਾ ਹੋਊਗਾ ਤੁਹਾਨੂੰ ਕਿ ਨਾਉਰੂ ਵਰਗੇ ਗਰੀਬ ਮੁਲਕ ਨੂੰ $90 lakh। ਇਹਦੇ ਅਲੱਗ ਅਲੱਗ ਰੀਜ਼ਨ ਨੇ। ਇੱਥੇ ਦੇਖੋ ਭ੍ਰਿਸ਼ਟਾਚਾਰ ਵੀ ਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਇਹਨਾਂ ਨੇ ਕੰਟਰੈਕਟਰਸ ਨੂੰ ਦੇਣੇ ਨੇ, ਸਭ ਕੰਟਰੈਕਟਰਸ ਨੂੰ ਦੇਣੇ ਨੇ, ਬੜੇ ਲੋਕਾਂ ਤੱਕ ਚੜ੍ਹਦੇ ਹੈਗੇ ਨੇ। ਆਸਟ੍ਰੇਲੀਆ ਜ਼ਾਹਰ ਜੀ ਗੱਲ ਹੈ ਕਿ ਆਪਣੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਉੱਤੇ ਇੱਕ ਬਹੁਤ ਮੋਟਾ ਖਰਚਾ ਕਰ ਦਿੰਦਾ ਸਾਲ ਭਰ ਦੇ ਵਿੱਚ, ਅਤੇ ਦੈਟਸ ਨੋਟ ਅ ਰਾਈਟ ਥਿੰਗ। ਜੇ ਤੁਸੀਂ ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਦੀ ਆਪਣੀ ਵੈਬਸਾਈਟ 'ਤੇ ਜਾ ਕੇ ਦੇਖੋ ਜਿੱਥੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰਸ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੇਸ਼ ਤੋਂ ਬਾਹਰ ਜਿਹੜੇ ਹੈਗੇ ਨੇ, ਤਾਂ ਉਹ 'ਚ ਪੂਰੀ ਵਿਸਥਾਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ 2023 ਤੋਂ ਲੈ ਕੇ 2025 ਤੱਕ ਸਰਕਾਰ ਨੇ ਜਿਹੜਾ ਨਾਉਰੂ ਦਾ ਡਿਟੈਂਸ਼ਨ ਸੈਂਟਰ ਹੈ ਉਹਦੇ ਕੰਟਰੈਕਟਰ ਨੂੰ ਹੀ $390 million ਦੇ ਦਿੱਤਾ ਹੈ, ਅਤੇ ਮੋਟਾ ਮੋਟਾ ਜਿਹਾ ਅਗਲੇ 10-15 ਸਾਲਾਂ ਦੇ ਵਿੱਚ ਹੋਰ ਜ਼ਿਆਦਾ ਖਰਚ ਕਰ ਦੇਣਾ। ਹਾਂ, ਜੇ ਕੋਈ ਗਵਰਨਮੈਂਟ ਇਹੋ ਜਿਹੀ ਆ ਜਾਵੇ ਕਿ ਜਿਹੜਾ ਆਪਣਾ ਰਿਫਿਊਜੀ ਰੀਸੈਟਲਮੈਂਟ ਪ੍ਰੋਗਰਾਮ ਹੈ ਜਾਂ ਇਲੀਗਲ ਮਾਈਗ੍ਰੈਂਟਸ ਦਾ ਡਿਪੋਰਟੇਸ਼ਨ ਪ੍ਰੋਗਰਾਮ ਹੈ, ਉਸ ਦੇ ਵਿੱਚ ਉਹ ਥੋੜ੍ਹੀ ਸਖਤੀ ਦਿਖਾ ਦੇਣ ਕਿ ਦੇਖੋ ਜੀ ਅਸੀਂ ਭੇਜਣੇ ਨੇ ਭੇਜਤੇ, ਜਿਹਨੂੰ ਕੱਢਣਾ ਅਸੀਂ ਕੱਢਤਾ, ਦੈਟਸ ਇਟ, ਨਾ ਕੋਈ ਖਰਚਾ ਅਸੀਂ ਝੱਲ ਸਕਦੇ ਹਾਂ ਨਾ ਚੱਕ ਸਕਦੇ ਹਾਂ, ਫਿਰ ਡੈਫੀਨੇਟਲੀ ਕਹਾਣੀ ਕੁਛ ਹੋਰ ਹੋ ਸਕਦੀ ਹੈ। ਪਰ ਹਾਲ ਫਿਲਹਾਲ ਇਹ ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਨੇ, ਆਸਟ੍ਰੇਲੀਆ ਹੈਜ਼ ਸਪੈਂਟ, ਐਂਡ ਦੈਟਸ ਨੋਟ ਦੀ ਓਨਲੀ ਥਿੰਗ, ਨਾਉਰੂ ਜਾਂ ਉਹ ਸਿਰਫ ਉੱਥੇ ਤੱਕ ਨਹੀਂ ਹੈਗਾ, ਆਸਟ੍ਰੇਲੀਆ ਦਾ ਇੱਕ ਡਿਟੈਂਸ਼ਨ ਸੈਂਟਰ ਕੰਬੋਡੀਆ ਦੇ ਨਾਲ ਵੀ ਡੀਲ ਹੋਈ ਹੋਈ ਹੈ। ਔਰ ਉਹ ਡੀਲ ਇਹ ਹੈਗੀ ਹੈ ਕਿ ਕੁਛ ਰਿਫਿਊਜੀ ਤੁਸੀਂ ਸਾਡੇ ਤੋਂ ਲੈ ਲਓ, ਅਸੀਂ ਤੁਹਾਨੂੰ ਰਕਮ ਦੇ ਦਾਂਗੇ। ਜਿਹੜੀ ਇਹ ਮੈਂ ਤੁਹਾਨੂੰ ਦੱਸ ਰਿਹਾ ਸੀ, ਰਿਫਿਊਜੀ ਕੌਂਸਲ ਆਫ ਆਸਟ੍ਰੇਲੀਆ ਜਿਹੜੀ ਹੈਗੀ ਹੈ ਉਹਨਾਂ ਦੀ ਵੈਬਸਾਈਟ 'ਤੇ ਜਾਇਓ, refugeecouncil.org.au। ਉੱਥੇ ਇੱਕ ਉਹ ਹੋਣਾ ਆਫਸ਼ੋਰ ਪ੍ਰੋਸੈਸਿੰਗ ਸਟੈਟਿਸਟਿਕਸ, ਉਸ ਸੈਗਮੈਂਟ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਵੈਬਸਾਈਟ 'ਤੇ ਤਾਂ ਕੋਸਟ ਵਾਲੇ ਕੋਲਮ 'ਤੇ ਕਲਿੱਕ ਕਰਿਓ ਅਤੇ ਤੁਹਾਨੂੰ ਪੂਰੇ ਖਰਚੇ ਪਤਾ ਚੱਲ ਜਾਣਗੇ। ਜਿਹੜੀ ਉਹ ਕੰਬੋਡੀਆ ਵਾਲੀ ਡੀਲ ਆਸਟ੍ਰੇਲੀਆ ਨੇ ਕੀਤੀ ਹੈ ਨਾ, ਉਹ ਨਿਰਾਈ, ਮਤਲਬ ਪਤਾ ਨਹੀਂ, ਆਈ ਡੋਂਟ ਨੋ ਕਿ ਕਿਹੜੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਡੀਲ ਕਰਦੇ ਨੇ। 7 refugee ਭੇਜੇ ਨੇ ਹੁਣ ਤੱਕ ਆਸਟ੍ਰੇਲੀਆ ਨੇ, 7 refugee। ਔਰ ਕੰਬੋਡੀਆ ਨੂੰ ਦਿੱਤੇ ਕਿੰਨੇ ਸੀ? $40 million। ਕਹਿੰਦੇ ਕਿ ਰਿਫਿਊਜੀ ਨੇ ਸਾਡੇ, ਇਹਨਾਂ ਨੂੰ ਤੁਸੀਂ ਰੱਖੋ ਅਤੇ ਖਰਚਾ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਕੰਬੋਡੀਆ ਨੇ ਕਿੰਨਾ ਮੰਗਿਆ? $40 million। ਐਂਡ ਆਸਟ੍ਰੇਲੀਆ ਹੈਜ਼ ਗਿਵਨ ਦੈਟ, ਇਹ ਡੀਲ ਹੋ ਵੀ ਗਈ ਹੈ। ਇੱਦਾਂ ਹੀ
ਕੁਛ ਜਿਹੜੇ ਉਹ NZYK ਵਾਲੇ ਜਿਹੜੇ ਸੀਗੇ ਲੋਕ, ਅੱਗੇ ਨਿਊਜ਼ੀਲੈਂਡ ਦੀ ਗਵਰਨਮੈਂਟ ਨੇ ਜਿਹੜੀ ਜਸਿੰਡਾ

ਡਾਰਡਨ ਹੁੰਦੀ ਸੀਗੀ, ਉਹਨਾਂ ਨੇ ਅੜ ਗਈ ਸੀ ਨਾ ਉਹ ਸਕੌਟ ਮੋਰਿਸਨ ਦੇ ਨਾਲ, ਕਹਿੰਦੇ ਕਿ ਅਸੀਂ ਨਹੀਂ ਲੈਣੇ ਹੈਗੇ ਜਿਹੜੇ ਅਪਰਾਧੀ ਹੈਗੇ ਨੇ ਅਤੇ ਨਿਊਜ਼ੀਲੈਂਡ ਦੇ ਨਾਗਰਿਕ ਨੇ ਅਤੇ ਤੁਸੀਂ ਕੱਢਣੇ ਨੇ ਕੱਢ ਦਿਉ, ਪਰ ਅਸੀਂ ਆਪਣੇ ਮੁਲਕ 'ਚ ਨਹੀਂ ਲੈਣੇ। ਉਹ ਅੜ ਗਏ ਸੀਗੇ ਅਤੇ ਉਸ ਕਿਸਮ ਦੇ ਕੁਛ ਕੁ ਲੋਕ ਸੀਗੇ, ਉਹਨਾਂ ਦਾ ਗਰੁੱਪ ਸੀਗਾ, ਉਹਨਾਂ ਨੂੰ ਨਾਉਰੂ 'ਚ ਭੇਜਣ ਦਾ ਉਸ ਵਕਤ ਸਰਕਾਰ ਨੇ ਲਗਭਗ $70 million ਖਰਚਾ ਜਿਹੜਾ ਚੱਕਿਆ ਸੀਗਾ ਸਿਰਫ ਉਹਨਾਂ ਕੁਛ ਕੁ ਲੋਕਾਂ ਨੂੰ ਨਾਉਰੂ ਦੇ ਵਿੱਚ ਰੱਖਣ ਦਾ। ਵੈਸੇ PNG ਦੇ ਵਿੱਚ ਜਾਂ ਕੋਲੰਬੀਆ ਦੇ ਵਿੱਚ ਜਾਂ ਹੋਰ ਕਿੱਥੇ ਕਿੱਥੇ ਜਿਹੜੇ ਆਸਟ੍ਰੇਲੀਆ ਦੇ ਆਫਸ਼ੋਰ ਡਿਟੈਂਸ਼ਨ ਸੈਂਟਰ ਹੈਗੇ ਨੇ, ਉਹਨਾਂ ਦੇ ਜਿਹੜੇ ਖਰਚਿਆਂ ਦਾ ਇੱਕ ਵੇਰਵਾ ਜੇ ਉਹ ਸਰਕਾਰ ਤੋਂ ਤੁਸੀਂ ਮੰਗੋ ਫਰੀਡਮ ਆਫ ਇਨਫੋਰਮੇਸ਼ਨ ਦੇ ਤਹਿਤ, ਆਮ ਮੇਰੇ ਵਰਗੇ ਬੰਦੇ ਨੂੰ ਤਾਂ ਸ਼ਾਇਦ ਮਿਲੇ ਹੀ ਨਾ, ਕਿਉਂਕਿ ਉਹਨੂੰ ਬੜਾ ਸਪੈਸੀਫਿਕ ਤੁਹਾਨੂੰ ਰੱਖਣਾ ਪੈਣਾ, ਤੁਹਾਨੂੰ ਪੁੱਛਣਾ ਪੈਣਾ ਇਕੱਲੇ ਇਕੱਲੇ ਖਰਚਿਆਂ ਦੇ ਬਾਰੇ। ਬਟ ਡਿਟੈਂਸ਼ਨ ਸੈਂਟਰ ਤਾਂ ਦੇਸ਼ ਦੇ ਅੰਦਰ ਵੀ ਹੈਗੇ ਨੇ, ਆਫਸ਼ੋਰ ਇਸ ਕਰਕੇ ਚਰਚਾ 'ਚ ਆ ਜਾਂਦੇ ਨੇ ਕਿਉਂਕਿ ਉੱਥੇ ਦਾ ਖਰਚਾ ਬੇਲੋੜਾ ਹੁੰਦਾ। ਦੈਟਸ ਵਨ ਥਿੰਗ। ਲੈਟਸ ਸੀ ਟਾਈਮ ਕਿੰਨਾ ਹੈਗਾ, ਹਾਂ ਹੈਗਾ ਥੋੜ੍ਹਾ ਜਿਹਾ ਟਾਈਮ। ਹੁਣ ਤੁਹਾਨੂੰ ਦੱਸਦੇ ਹਾਂ ਤੀਸਰੀ ਖਬਰ ਇਨਸਾਈਟ ਰਿਪੋਰਟ ਦੀ, ਔਰ ਅਮਰੀਕੀ ਬੌਂਡਸ ਦਾ ਇੱਕ ਖੇਡ ਜਿਹੜਾ ਚੱਲ ਰਿਹਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਡੋਨਲਡ ਟਰੰਪ ਦੇ ਬਾਰੇ। ਡੋਨਲਡ ਟਰੰਪ ਦਾ ਇਹ ਬਿਆਨ ਆਇਆ ਸੀਗਾ ਕਿ ਜਿਹੜੀ ਅਮੈਰੀਕਾ ਹੀ ਨਹੀਂ ਬਲਕਿ ਪੂਰੀ ਦੁਨੀਆ ਦਾ ਬਾਜ਼ਾਰ ਹੈਗਾ ਉਹ ਬੌਂਡ ਮਾਰਕੀਟ ਕੰਟਰੋਲ ਕਰਦਾ। ਅੱਗੇ ਇੱਕ ਐਪੀਸੋਡ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਬੌਂਡ ਮਾਰਕੀਟ ਕਿੱਦਾਂ ਕੰਮ ਕਰਦੀ ਹੈ, ਬੌਂਡ ਕੀ ਚੀਜ਼ ਹੈਗੇ ਨੇ, ਥੋੜ੍ਹਾ ਜਿਹਾ ਹੋਰ ਡਿਟੇਲ ਦੇ ਵਿੱਚ ਦੱਸ ਦਿੰਦੇ ਹਾਂ। ਪਰ ਉਹਨਾਂ ਇਹ ਥੋੜ੍ਹੀ ਜਿਹੀ ਅਲੱਗ ਇੱਕ ਰਿਪੋਰਟ ਹੈਗੀ ਹੈ। US ਟ੍ਰੈਜਰੀ ਬੌਂਡਸ ਦੀ ਯੀਲਡ ਜਿਹੜੀ ਆ ਉਹ ਪਿਛਲੇ ਹਫ਼ਤੇ 25 ਸਾਲਾਂ ਦੇ ਰਿਕਾਰਡ ਹਾਈਐਸਟ ਲੈਵਲ ਦੇ ਉੱਤੇ ਚਲੀ ਗਈ ਹੈ, 5.56%। 10 ਸਾਲਾਂ ਦਾ ਬੌਂਡ ਯੀਲਡ 5.22% ਹੋ ਗਿਆ, 2 ਸਾਲਾਂ ਦਾ 4.86% ਹੋ ਗਿਆ। ਇਹ ਮੈਂ ਸਿਰਫ ਇਸ ਕਰਕੇ ਦੱਸ ਰਿਹਾ, ਨੰਬਰਸ ਨੇ ਕੀ ਨੇ ਕਿਵੇਂ ਨੇ ਕਿਵੇਂ ਸਮਝਣਾ ਉਹ ਮੈਂ ਹੁਣ ਦੱਸਦਾ ਤੁਹਾਨੂੰ। ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਖਾਸ ਮਿਆਦ ਦੇ ਲਈ ਸਰਕਾਰ ਵੱਲੋਂ ਜਿਹੜਾ ਨਿਵੇਸ਼ਕਾਂ ਨੂੰ ਦਿੱਤਾ ਜਾਣ ਵਾਲਾ ਇੱਕ ਰਿਟਰਨ ਹੁੰਦਾ। ਨਿਵੇਸ਼ਕ ਯਾਨੀ ਕਿ ਇਨਵੈਸਟਰ ਸਰਕਾਰ ਨੂੰ ਭਾਰੀ ਭਰਕਮ ਰਕਮ ਦਿੰਦੇ ਨੇ ਕਰਜ਼ੇ ਦੇ ਰੂਪ ਦੇ ਵਿੱਚ, ਅਤੇ ਸਰਕਾਰ ਉਸ ਕਰਜ਼ੇ ਦੇ ਲਈ ਉਹਨਾਂ ਇਨਵੈਸਟਰਸ ਨੂੰ ਬੌਂਡ ਯੀਲਡ ਦਿੰਦੀ ਹੈ, ਯਾਨੀ ਕਿ ਉਸ ਕਰਜ਼ੇ ਦੇ ਵਿੱਚ ਵਿਆਜ ਇੱਕ ਦਿੰਦੀ ਹੈ ਉਹਨੂੰ, ਰਿਟਰਨ ਜਿਹੜਾ ਹੈਗਾ ਬੌਂਡ ਹੋਲਡਰਸ ਨੂੰ ਸਾਲਾਨਾ ਜਿਹੜਾ ਵਿਆਜ ਜਿਹੜਾ ਦਿੱਤਾ ਜਾਂਦਾ, ਜਿਹੜਾ ਵਿਆਜ ਉਹਨੂੰ ਮਿਲਦਾ ਹੈ ਉਹਨੂੰ ਬੌਂਡ ਯੀਲਡ ਕਹਿ ਲੈਂਦੇ ਹਾਂ। ਕਿ ਫਰਜ਼ ਕਰੋ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ 10 ਸਾਲਾਂ ਦਾ ਬੌਂਡ ਯੀਲਡ ਜਿਹੜਾ 5.22% ਤੁਹਾਨੂੰ ਮਿਲੂਗਾ ਜੇ ਤੁਸੀਂ ਇੱਕ ਬਹੁਤ ਭਾਰੀ ਭਰਕਮ ਰਕਮ ਯਾਨੀ ਫਰਜ਼ ਕਰੋ ਕਿ $50 million ਤੁਸੀਂ ਆਸਟ੍ਰੇਲੀਅਨ ਗੌਰਮੈਂਟ ਨੂੰ ਦੇਣੇ ਆ, ਅਤੇ ਆਸਟ੍ਰੇਲੀਅਨ ਗੌਰਮੈਂਟ ਦਾ ਜਿਹੜਾ ਬੌਂਡ ਹੈ ਜਿਹਨੂੰ ਗੌਰਮੈਂਟ ਬੌਂਡਸ ਕਹਿ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਇਨਵੈਸਟ ਕਰਨੇ ਆ, ਤਾਂ 10 ਸਾਲਾਂ ਦੇ ਲਈ ਆਸਟ੍ਰੇਲੀਅਨ ਗੌਰਮੈਂਟ ਤੁਹਾਨੂੰ 5.5% ਦਾ ਵਿਆਜ ਜਿਹੜਾ ਦੇਵੇਗੀ। ਉਹ ਜਿਹੜਾ ਰਿਟਰਨ ਮਿਲਦਾ ਉਹਨੂੰ ਕਹਿੰਦੇ ਬੌਂਡ ਯੀਲਡ। ਅਤੇ ਇਹ ਜਿਹੜੀ ਵਿਆਜ ਦਰ ਹੈ ਕਿ 5.2% ਹੈ, 5.5% ਹੈ, 6% ਹੈ, 7.5% ਹੈ, ਇਹਨੂੰ ਕਿਹਾ ਜਾਂਦਾ ਕੂਪਨ ਰੇਟ। ਇਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ ਹੈਗੇ, ਕੂਪਨ ਰੇਟ ਕਿਹਾ ਜਾਂਦਾ, ਕਿਉਂਕਿ ਸਰਕਾਰ ਉਹ ਇੰਟਰਸਟ ਬੇਸਿਕਲੀ ਇਨਵੈਸਟਰਸ ਨੂੰ ਦੇ ਰਹੀ ਹੈ, ਆਮ ਉਹਨਾਂ ਲੋਕਾਂ ਨੂੰ ਦੇ ਰਹੀ ਹੈ। ਹੁਣ ਅਮਰੀਕੀ ਸਰਕਾਰ ਨੇ ਜਿਹੜਾ ਬੌਂਡ ਯੀਲਡ ਹੈ ਉਹ ਵਧਾ ਦਿੱਤਾ ਲੰਮੀ ਸਮੇਂ ਦੇ ਮਿਆਦ ਦਾ ਕਰਜ਼ਾ ਇਕੱਠਾ ਕਰਨ ਦੇ ਲਈ। ਲੰਮੀ ਸਮੇਂ ਦਾ ਮਤਲਬ ਕੀ ਹੁੰਦਾ, ਬੌਂਡ 10 ਸਾਲਾਂ ਦਾ ਵੀ ਹੁੰਦਾ, 2 ਸਾਲ ਦਾ ਵੀ ਹੁੰਦਾ, 5 ਸਾਲ ਦਾ ਵੀ ਹੁੰਦਾ, 50 ਸਾਲ ਦਾ ਵੀ ਹੁੰਦਾ, ਡਿਪੈਂਡ ਕਰਦਾ ਹੈਗਾ ਕਿ ਕਿੰਨੀ ਦੇਰ ਦਾ ਬੌਂਡ ਹੈਗਾ। ਹੁਣ ਇਹਨੂੰ 2 ਤਰੀਕਿਆਂ ਦੇ ਨਾਲ ਸਮਝ ਸਕਦੇ ਹੋ ਤੁਸੀਂ। ਬੌਂਡ ਦੀ ਕੀਮਤ ਉਹਦੀ ਰਿਟਰਨ ਤੋਂ ਹਮੇਸ਼ਾ ਉਲਟੀ ਦਿਸ਼ਾ ਦੇ ਵਿੱਚ ਚੱਲਦੀ ਹੈ, ਜਿਵੇਂ ਜਿਵੇਂ ਬਾਜ਼ਾਰ ਦੇ ਵਿੱਚ ਬੌਂਡ ਦੀ ਕੀਮਤ ਡਿੱਗਦੀ ਹੈ ਯੀਲਡ ਵੱਧ ਜਾਂਦਾ। ਯਾਨੀ ਕਿ ਬੌਂਡ ਦੀ ਕੀਮਤ ਸਰਕਾਰ ਕਹਿ ਦੇਵੇ ਕਿ ਅਸੀਂ ਤੁਹਾਡੇ ਤੋਂ ਬੌਂਡ ਲੈ, ਤੁਹਾਡੇ ਮਤਲਬ ਇਨਵੈਸਟਰਸ ਨੂੰ ਕਹਿ ਦੇਵੇ, ਆਮ ਲੋਕਾਂ ਨੂੰ ਕਹੇ ਕਿ ਸਾਨੂੰ ਤੁਸੀਂ ਕਰਜ਼ਾ ਦਿਉ, ਅਮਰੀਕੀ ਸਰਕਾਰ ਨੇ ਹੁਣ ਕਰਜ਼ਾ ਚੱਕਣਾ ਅਤੇ ਉਹਨਾਂ ਨੇ ਇਨਵੈਸਟਰਸ ਤੋਂ ਪੈਸਾ ਲੈਣਾ ਅਤੇ ਉਹਨਾਂ ਨੇ ਉਹਦੇ 'ਚ ਇੰਟਰਸਟ ਰੇਟ ਵਧਾ ਤੇ, ਯਾਨੀ ਯੀਲਡ ਵੱਧ ਗਿਆ ਅਤੇ ਸਰਕਾਰ ਨੇ ਕਰਜ਼ਾ, ਉਹਦੇ 'ਚ ਕੀ ਹੁੰਦਾ ਕਿ ਉਹਦੇ 'ਚ ਸ਼ੇਅਰ ਬਾਜ਼ਾਰ ਇੰਪੈਕਟ ਪਏਗਾ। ਅਮੈਰੀਕੀ ਬੌਂਡ ਜਿਹੜੇ ਨੇ ਉਹ ਦੁਨੀਆ ਦੇ ਸਭ ਤੋਂ ਸਿਕਿਓਰ ਬੌਂਡ ਮੰਨੇ ਜਾਂਦੇ ਨੇ, ਪਰ ਉਹ ਦੁਨੀਆ ਭਰ ਦੀ ਜਿਹੜੀ ਸ਼ੇਅਰ ਮਾਰਕੀਟ ਆ ਉਹਨੂੰ ਇੰਪੈਕਟ ਕਰ ਦਿੰਦੇ ਨੇ। 10 ਸਾਲ ਦਾ ਬੌਂਡ ਯੀਲਡ ਜਿਹੜਾ ਹੁੰਦਾ ਉਹ ਇੱਕ ਪੂਰੀ ਦੁਨੀਆ ਦੀ ਇਕੋਨਮੀ ਦਾ ਇੱਕ ਗਲੋਬਲ ਬੈਂਚ ਮਾਰਕ ਮੰਨ ਸਕਦੇ ਹੋ, ਵੀ ਜਿਵੇਂ ਦੁਨੀਆ ਭਰ ਦੇ ਵਿੱਚ ਰਿਜ਼ਰਵ ਬੈਂਕਸ ਹੈਗੇ ਨੇ, ਆਸਟ੍ਰੇਲੀਆ 'ਚ RBA, ਇੰਡੀਆ 'ਚ RBI ਹੈ, ਅਮੈਰੀਕਾ 'ਚ ਫੈਡਰਲ ਬੈਂਕ ਹੈ, ਹਰ ਇੱਕ ਕੰਟਰੀ ਦੇ ਵਿੱਚ ਹੈਗੇ ਨੇ। ਸੋ ਜਿਹੜੇ ਹੋਮ ਲੋਨ, ਕਾਰ ਲੋਨ, ਉਹ ਦੁਨੀਆ ਭਰ ਦੇ ਵਿੱਚ ਜਿਹੜੇ ਕਾਰਪੋਰੇਟ ਕਰਜ਼ੇ ਹੁੰਦੇ ਨੇ ਉਹਨਾਂ ਦੀਆਂ ਜਿਹੜੀਆਂ ਵਿਆਜ ਦਰਾਂ ਹੁੰਦੀਆਂ ਨੇ ਉਹ ਇਸੇ ਯੀਲਡ ਤੋਂ ਤੈਅ ਹੁੰਦੀਆਂ ਨੇ ਕਿ ਸਰਕਾਰ ਦੇ ਕੋਲ 10 ਸਾਲ ਵਾਲੇ ਬੌਂਡ ਕਿੰਨੇ ਲੋਕਾਂ ਨੇ ਦਿੱਤੇ ਹੋਏ ਨੇ। ਸਰਕਾਰ ਦੇ ਕੋਲ ਜਿਹੜੀ ਪੈਸਾ ਹੈ, ਜਿਹੜਾ ਇਨਵੈਸਟਰਸ ਨੇ ਪੈਸਾ ਦੇ ਰੱਖਿਆ, ਬੌਂਡ ਮਾਰਕੀਟ 'ਚੋਂ ਪੈਸਾ ਆਇਆ,
10 साल वाला जिहड़ा बॉन्ड हैगा कर्जदारा ने किया, कर्जदारा ने नहीं जिहड़ा निवेशकां ने किया, वह कितनी देर दे लई वादा किया। फॉर एग्जाम्पल आस्ट्रेलिया की गवर्नमेंट के नाल किन्ने इन्वेस्टर्स ने वादा किया कि वह अगले 10 साल के लिए पैसा गवर्नमेंट नूं दे के रखणगे बॉन्ड्स के रूप के, रकम जिहड़ी वह तय करती है कि इंट्रस्ट रेट्स किन्ने होणगे। 20 साल ते 30 साल वाला जिहड़ा बॉन्ड यील्ड हुंदा है, ये लंबे अरजे दे लई कर्ज जिहड़े ने इन्वेस्टर्स दिंदे ने सरकार नूं। इहदे नाल सरकार जिवें पेंशन फंड्स हुंदे ने आस्ट्रेलिया च सुपर एनुएशन या होर, वो किवें देने हैगे ने, या जिवें इंडिया दे विच सरकारां ग्रैटीट्यूड दिंदियां ने पेंशनर्स नूं, या इंश्योरेंस कंपनियां जिवें चलदियां, या फिर इनफैक्ट बड़े टाइम दे जिहड़े इन्वेस्टमेंट प्रोजैक्ट्स हुंदे ने इंफ्रास्ट्रक्चर प्रोजैक्ट्स, वह सारे इहदे नाल तय हुंदे ने। 30 साल वाला जिहड़ा यील्ड आ बहुत तेजी दे नाल वधदा, यानी कि जे इन्वेस्टर्स ने सरकार नूं एक देना प्रवान कर लिया कि ठीक है असीं तुहानूं कर्जा देवांगे, 30 साल असीं तुहाडे तों नहीं मंगदे हैगे, पर ओह जिहड़ा 30 साल वाला कर्ज़ हुंदा है ओह सरकार दे लई बड़े फायदे दी चीज़ हुंदी है, क्योंकि अच्छा उहदे च जे सरकार दे लई फायदे दी चीज़ है कि इन्ने लंबे टाइम तक वरतना नहीं हैगा, तां इन्वेस्टर्स नूं वी कोई फायदा मिलना चाहीदा हैगा, इन्वेस्टर्स नूं भी पता लगना चाहिए भी हाँ जे लंबे टाइम दे लई मैं बॉन्ड दे रहा गवर्नमेंट नूं तां मेरी सिक्योरिटी की है, सिक्योरिटी तो नहीं मेरा यील्ड की है, जिन्ने लंबे टाइम का बॉन्ड उन्ना ज़्यादा यील्ड, तो जिन्ना ज़्यादा यील्ड उन्नी ज़्यादा सिक्योर जिहड़ी मार्केट है वह क्रैश होने के खतरे बने रहिंदे हैगे ने। फॉर एग्जाम्पल अमेरिकी बॉन्ड्स जिहड़े ने पिछले कुछ सालों के इदा रहे कि 10 साल की जिहड़ी यील्ड है वह 5.3% रही है, 20 साल की 5.5 ते 30 साल वाली 5.6, हालांकि वह हुण बधाना चाहते ने ट्रंप साहब, और यही खबर है उन्होंने कहा कि असी जे लोंग टर्म के जे तुसी बॉन्ड सानू दोगे तो असी तुहाडा यील्ड बधा देंगे, इनफैक्ट 6% तो भी पाड़ लै जाएंगे, जो कि अमेरिका च अज तक कदे पॉसीबल नहीं होया, अज तक जदों तो अमेरिका ने बॉन्ड देने शुरू किए ने अज तक, मतलब अमेरिका के 21वीं सदी के इतिहास के कदे भी नहीं होया है। और ये की होंगे कि जिहड़ी फॉरन मार्केट है जिहड़ी मार्केट है उहदे विच कमजोरियां पैनियां शुरू हो जांदियां ने, उहदे विच जिहड़ियां ने उह जिहड़ियां बहुत उह क्रैश होण लग पैंदी हैगी है, और उहदे नाल इंटरनेशनल लैवल दे उत्ते एक बाज़ार हिल के रह जांदा है। हुण अमेरिका की कर रहा अट्रैक्ट कर रहा इन्वेस्टर्स नूं, और इन्वेस्टर ऐदा नहीं हुंदा कि वह अमेरिका दे ही होण, उह बाहरले भी हो सकदे ने, आस्ट्रेलियन भी हो सकते हैं, चाइनीज़ भी हो सकते हैं, इंडियन भी हो सकते हैं, उन्होंने इन्वेस्टर्स नूं अट्रैक्ट कर रहा है कि आओ साढ़े कोलों हाई यील्ड दे उत्ते तुसीं बॉन्ड लै लो, ते और ये दूसरे देशों के लिए संकट होगा। वैसे देखो अमेरिका दे कोल पैसा बचिया नहीं हैगा, ये गल तो ठीक है, ये तो गल सच्ची हैगी है कि उत्थे पैसे की इस वक्त बहुत बड़ी कमी हैगी है, और OECD कंट्रीज़ ने जिहड़ियां विकसित मुल्क ने उहदे च कर्ज जिहड़ा वह बहुत ज़्यादा बढ़ रहा हैगा। इनफैक्ट हालांकि ऐदा नहीं हैगा कि सिर्फ अमेरिका ते ही बढ़ रहा हैगा, अमेरिका दे उत्ते कर्ज दुनिया दे विच सब तो ज़्यादा कर्ज चुकन वाले देशों दे विचों अमेरिका एक हैगा, उन्हां दी जिहड़ी डेट टू GDP रेशो हुंदी है, डेट मतलब कर्जा, डेट टू GDP रेशो है 126% है, और फ्रांस की 117% है, हालांकि G7 कंट्री च इटली की सब तो ज़्यादा है, इटली की डेट टू GDP रेशो है जी 149% है। सो इस करके ये जड़ा अमेरिका का कर्ज हैगा वो इंडिया नू ते आस्ट्रेलिया नू ते बाकी कंट्रीज़ नू खतरे दे विच ता पा सकदा। ऑन दी अदर हैंड जे तुसी इंडिया दी डेट टू GDP देखो वो उन्नी ज़्यादा नहीं हैगी, हालांकि कर्जा बहुत हैगा, जे उन्हू तुसी रुपए नू डॉलर च कन्वर्ट करोगे तो वह भारत दे उत्ते भारी पै जांदा है। भारत ने 207 लाख करोड़ का कर्ज चुक रख्या हैगा 2026 तक की गल कर रहे हैं, पर वैसे जिहड़ा यह भारत की GDP का 58% बनता है इस फाइनैशियल करंट फाइनैशियल ईयर 2025-26 का, जो फाइनैशियल ईयर की गल करिए आस्ट्रेलिया का 18% ही हैगा। सो अमेरिका इटली फ्रांस जापान इंडिया इन दे मुकाबले आस्ट्रेलिया का डेट टू GDP इन्ना ज़्यादा नहीं हैगा। यही कुछ कारण ने, इन कारण करके समझना बहुत जरूरी हुंदा है कि आस्ट्रेलिया इकनोमिकली
ਇਹਨਾਂ ਕੰਟਰੀਜ਼ ਤੋਂ ਬਹੁਤ ਵਧੀਆ ਸਿਚੁਏਸ਼ਨ ਦੇ ਵਿੱਚ ਬੈਠਾ। ਹੁਣ ਤੁਸੀਂ ਇਹ ਵੀ ਗੱਲ ਸਮਝੋਗੇ ਕਿ ਕਿਉਂ ਜਿਹੜੇ ਫੋਰਨ ਇਨਵੈਸਟਰਸ ਜਿਹੜੇ ਆਸਟ੍ਰੇਲੀਆ ਤੋਂ ਇਨਵੈਸਟ ਕਰਵਾਉਣਾ ਚਾਹੁੰਦੇ ਨੇ ਦੂਸਰੇ ਦੇਸ਼ਾਂ ਦੇ ਵਿੱਚ, ਉਹ ਕਿਉਂ ਇੱਥੇ ਜ਼ਿਆਦਾ ਆਉਂਦੇ ਨੇ, ਕਿਉਂ ਇੱਥੇ ਆਉਂਦੇ ਨੇ ਅਤੇ ਕਹਿੰਦੇ ਨੇ ਕਿ ਆਓ ਜੀ ਦੁਬਈ 'ਚ ਪਲਾਟ ਲੈ ਲਓ, ਆਓ ਜੀ ਇੰਡੋਨੇਸ਼ੀਆ ਦੇ ਵਿੱਚ ਬੀਚ ਹਾਊਸ ਘਰ ਲੈ ਲਓ, ਆਓ ਜੀ ਇੰਡੀਆ ਦੇ ਵਿੱਚ ਜ਼ਮੀਨਾਂ ਲੈ ਲਓ, ਐਗਰੀਕਲਚਰ ਜ਼ਮੀਨਾਂ ਲੈ ਲਓ। ਕਿਉਂ? ਕਿਉਂਕਿ ਇਕਨੋਮਿਕਲੀ ਆਸਟ੍ਰੇਲੀਆ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਹੈਂਡ ਟੂ ਮਾਊਥ ਚੱਲ ਰਿਹਾ ਹੋਵੇ, ਬਟ ਜਿਸ ਦਿਨ ਹਾਲਾਤ ਸੁਧਰਨ ਲੱਗੇ ਨਾ, ਇੱਕ ਗੱਲ ਧਿਆਨ ਰੱਖਿਓ, ਦੁਨੀਆ ਭਰ 'ਚ ਹੀ ਹਾਲਾਤ ਖਰਾਬ ਨੇ ਅੱਜ ਦੀ ਤਰੀਕ 'ਚ, ਇਕਨੋਮਿਕਲੀ ਪੂਰੀ ਦੁਨੀਆ ਦਾ ਬੇੜਾ ਗਰਕ ਹੋ ਚੁੱਕਿਆ, ਇਨਕਲੂਡਿੰਗ ਆਸਟ੍ਰੇਲੀਆ। ਬਟ ਦੀ ਮੂਵਮੈਂਟ, ਇਹ ਪੈਸੇ ਦਾ ਜਿਹੜਾ ਫੇਰ ਤੁਰਨ ਲੱਗਿਆ ਨਾ, ਜਿੱਦਾਂ ਹੀ ਫਿਊਲ ਮਾਰਕੀਟ ਠੀਕ ਹੋ ਗਈ, ਜਿੱਦਾਂ ਹੀ ਬੌਂਡ ਮਾਰਕੀਟ ਦੇ ਵਿੱਚ ਪੈਸਾ ਇਨਵੈਸਟਰਸ ਬਾਹਰ ਖਿੱਚਣ ਲੱਗ ਪਏ, ਅਤੇ ਜਿੱਦਾਂ ਹੀ ਇੰਟਰਸਟ ਰੇਟਸ ਜਿਹੜੀਆਂ ਨੇ ਨੋਰਮਲ ਹੋ ਗਈਆਂ, ਤਾਂ ਆਸਟ੍ਰੇਲੀਆ ਵਿਲ ਬੀ ਦੀ ਕੰਟਰੀ ਪੂਰੀ ਦੁਨੀਆ ਦੇ ਵਿੱਚ ਜਿਹੜੀ ਬਹੁਤ ਵਧੀਆ ਤਰੀਕੇ ਦੇ ਨਾਲ ਪੋਜ਼ਿਟਿਵਲੀ ਗਰੋ ਕਰੇਗੀ। ਹਾਲਾਂਕਿ ਆਪਾਂ ਅੱਜ ਅਕਤੂਬਰ ਦੇ ਵਿੱਚ ਬੈਠੇ ਗੱਲ ਕਰ ਰਹੇ ਹਾਂ, ਅਕਤੂਬਰ 2027 ਤੋਂ ਪਹਿਲਾਂ ਇੱਦਾਂ ਹੁੰਦਾ ਨਜ਼ਰ ਨਹੀਂ ਆ ਰਿਹਾ। ਸੋ 27 ਤੋਂ ਬਾਅਦ ਹੀ ਸ਼ਾਇਦ, ਅਗਲੇ ਸਾਲ ਦੇ ਕ੍ਰਿਸਮਿਸ ਤੋਂ ਬਾਅਦ ਹਾਲਾਤ ਸੁਧਰਨ ਲੱਗਣਗੇ ਆਸਟ੍ਰੇਲੀਆ 'ਚ। ਉਦੋਂ ਤੱਕ ਜਿਹੜੇ ਬਚੇ ਰਹਿ ਗਏ, ਟਿਕੇ ਰਹਿ ਗਏ, ਟਿਕੇ ਰਹਿ ਗਏ, ਉਦੋਂ ਤੱਕ ਦੀ ਇੱਕ ਕੱਢਣਾ ਟਾਈਮ ਜਿਹੜਾ ਉਹ ਬੜਾ ਮੁਸ਼ਕਿਲ ਹੈਗਾ ਹੈ। ਪਰ ਬੌਂਡ ਯੀਲਡ ਦੇ ਬਾਰੇ ਜਿਹੜੀ ਮੈਂ ਹੋਰ ਵੀ ਥੋੜ੍ਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੁੰਦਾ ਸੀਗਾ, ਮੋਟੀ ਮੋਟੀ ਜੀ ਤੁਹਾਨੂੰ ਦੱਸ ਦਿੰਦਾ, ਕਿਉਂਕਿ ਟਾਈਮ ਥੋੜ੍ਹਾ ਜਿਹਾ ਘੱਟ ਹੈ। ਸਰਕਾਰ ਜਦੋਂ ਬੌਂਡ ਜਾਰੀ ਕਰਦੀ ਹੈ, ਉਹ ਪਹਿਲਾਂ ਹੀ ਤੈਅ ਕਰ ਦਿੰਦੀ ਹੈ ਕਿ ਉਹਦੇ 'ਤੇ ਕਿੰਨਾ ਵਿਆਜ ਦਊਗੀ, ਔਰ ਜਿਹਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਉਹਨੂੰ ਕੂਪਨ ਰੇਟ ਕਹਿ ਲਿਆ ਜਾਂਦਾ, ਉਹਨੂੰ ਇੰਟਰਸਟ ਰੇਟ ਨਹੀਂ ਕਹਿੰਦੇ, ਕੂਪਨ ਰੇਟ ਕਹਿ ਲੈਂਦੇ। ਪਰ ਜਿਹੜੇ ਸਰਕਾਰੀ ਬੌਂਡ ਜਾਰੀ ਹੋਣ ਤੋਂ ਬਾਅਦ ਜਿਹੜੇ ਖੁੱਲ੍ਹਾ ਬਾਜ਼ਾਰ ਹੈ, ਸੈਕੰਡਰੀ ਮਾਰਕੀਟ ਜਿਹਨੂੰ ਕਹਿੰਦੇ, ਉਹਦੇ 'ਚ ਲਗਾਤਾਰ ਖਰੀਦੇ ਅਤੇ ਵੇਚੇ ਜਾ ਸਕਦੇ ਨੇ। ਸੋ ਬੌਂਡ ਦੀ ਕੀਮਤ ਉਹਦੇ ਅਕੋਰਡਿੰਗ ਜਿਹੜੀ ਉਹ ਬਦਲਦੀ ਰਹਿੰਦੀ ਹੈਗੀ ਹੈ, ਅਤੇ ਉਹਨੂੰ ਯੀਲਡ ਕਹਿੰਦੇ ਹੈਗੇ ਨੇ, ਕਿਉਂਕਿ ਉਹਦੀ ਮੰਗ ਦੇ ਵਿੱਚ ਬਦਲਾਅ ਹੁੰਦਾ ਰਹਿੰਦਾ। ਉਦਾਹਰਣ ਦੇ ਤੌਰ ਦੇ ਉੱਤੇ ਸੌਖਾ ਕਰਕੇ ਹੋਰ ਦੱਸਦਾ ਤੁਹਾਨੂੰ, ਅਮੈਰੀਕਨ ਬਾਜ਼ਾਰ ਦੇ ਵਿੱਚ $10 ਦੇ ਕੂਪਨ ਵਾਲੇ $100 ਦੇ ਬੌਂਡ ਜਿਹੜੇ ਨੇ, ਕੂਪਨ ਰੇਟ ਯਾਨੀ ਕਿ ਵਿਆਜ, ਵੀ $100 ਦੇ ਬੌਂਡ ਦੇ ਉੱਤੇ $10 ਤੁਹਾਨੂੰ ਮਿਲਣਗੇ, ਉਹਦੇ 'ਤੇ ਨਿਵੇਸ਼ਕ ਨੂੰ $110 ਮਿਲਣੇ ਨੇ, ਯਾਨੀ ਕਿ 100 ਦਾ 110 ਮਿਲਣਾ। ਪਰ ਜੇ ਮਹਿੰਗਾਈ ਵੱਧਦੀ ਹੈ ਤਾਂ ਬੌਂਡ ਹੋਲਡਰ ਨੂੰ ਸੈਕੰਡਰੀ ਮਾਰਕੀਟ 'ਚ ਇਹਨੂੰ ਵੇਚਣਾ ਪੈ ਸਕਦਾ, ਕਿਉਂਕਿ ਮਹਿੰਗਾਈ ਵਧੀ ਹੋਈ ਹੈ, ਤਾਂ ਇਸ ਕਰਕੇ ਉਹ ਜਿਹੜਾ $10 ਆ ਉਹਦੀ ਕੀਮਤ ਘੱਟ ਵੀ ਸਕਦੀ ਹੈ, ਉਹ $8 ਵੀ ਹੋ ਸਕਦੀ ਹੈ। ਸੋ ਬੌਂਡ ਹੋਲਡਰ ਇਹਦਾ ਵੇਚ ਕੇ ਪੈਸਾ ਕਿਤੇ ਹੋਰ ਜੇ ਲਗਾਉਣਾ ਚਾਹੇ, ਜਿੱਥੋਂ ਉਹਨੂੰ ਜ਼ਿਆਦਾ ਰਿਟਰਨ ਮਿਲਦੀ ਹੈ, ਤਾਂ ਉੱਥੋਂ ਉਹ ਲੈ ਲੈਂਦੇ ਨੇ, ਅਤੇ ਇਸੇ ਹੀ ਕਰਕੇ ਬਾਜ਼ਾਰ ਦੇ ਵਿੱਚੋਂ ਇਨਵੈਸਟਰਸ ਆਪਣਾ ਪੈਸਾ ਕੱਢਣ ਲੱਗ ਜਾਂਦੇ ਨੇ। ਹੁਣ ਜਦੋਂ ਬਾਜ਼ਾਰ 'ਚੋਂ ਇਨਵੈਸਟਰਸ ਪੈਸਾ ਕੱਢਣਗੇ ਤਾਂ ਸਟਾਕ ਮਾਰਕੀਟਸ ਕ੍ਰੈਸ਼ ਹੋਣਗੀਆਂ। ਸੋ ਇਹੀ ਇੰਡੀਆ ਦੇ ਨਾਲ ਹੋਇਆ ਹੈਗਾ। ਇੰਡੀਆ ਦੇ ਵਿੱਚ ਪਿਛਲੇ ਕੁਛ ਅਰਸੇ ਦੇ ਵਿੱਚ ਬਹੁਤ ਵੱਡੀ ਰਕਮ ਜਿਹੜੀ ਹੈ ਬਾਜ਼ਾਰ ਦੇ ਵਿੱਚੋਂ ਵਿਦਡਰਾਅ ਕੀਤੀ ਗਈ ਹੈ ਇਨਵੈਸਟਰਸ ਦੇ ਦੁਆਰਾ। ਹੁਣ ਉਹ ਇਨਵੈਸਟਰ ਇੰਡੀਆ ਦੇ ਵੀ ਹੋ ਸਕਦੇ ਨੇ, ਬਾਹਰਲੇ ਵੀ ਹੋ ਸਕਦੇ ਨੇ, ਉਹ ਨਹੀਂ ਯਕੀਨ ਕਰ ਰਹੇ ਹੈਗੇ ਕਿ ਇੰਡੀਆ ਦੀ ਮਾਰਕੀਟ ਦੇ ਵਿੱਚ। ਔਨ ਦੀ ਅਦਰ ਹੈਂਡ, ਮੈਂ ਬਾਰ ਬਾਰ ਇਹਨਾਂ ਦਾ ਕੰਪੈਰੀਜ਼ਨ ਅਮੈਰੀਕਾ ਦਾ ਕਿਉਂ ਇੰਡੀਆ ਆਸਟ੍ਰੇਲੀਆ ਦੇ ਨਾਲ ਕਰਦਾ, ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਇੰਡੀਆ 'ਚ ਇਨਵੈਸਟ ਕਰੋ, ਇੰਡੀਆ 'ਚ ਇਨਵੈਸਟ ਕਰੋ। ਨੋਟ ਅ ਗੁੱਡ ਸਿਚੁਏਸ਼ਨ ਐਟ ਦਿਸ ਸਟੇਜ, ਇਟਸ ਐਟ ਦਿਸ ਸਟੇਜ ਤਾਂ ਕਿਸੇ ਵੀ ਕੰਟਰੀ 'ਚ ਇਨਵੈਸਟ ਕਰਨਾ ਕੋਈ ਚੰਗੀ ਸਿਚੁਏਸ਼ਨ ਨਹੀਂ ਹੈਗੀ। ਤੁਸੀਂ ਜਿੱਥੇ ਬੈਠੇ ਹੋ ਉੱਥੇ ਕਰ ਸਕਦੇ ਹੋ, ਕਿਉਂਕਿ ਉੱਥੇ ਦੇ ਤੁਹਾਨੂੰ ਭਾਅ ਭੇਤ ਹੋ ਸਕਦੇ ਨੇ, ਪਰ ਦੂਸਰੇ ਮੁਲਕਾਂ 'ਚ ਜਾ ਕੇ ਇਨਵੈਸਟ ਬਿਲਕੁਲ ਵੀ ਨਾ ਕਰੋ, ਸਪੈਸ਼ਲੀ ਸ਼ੇਅਰ ਮਾਰਕੀਟ ਦੇ ਵਿੱਚ ਤਾਂ ਬਿਲਕੁਲ ਵੀ ਨਾ ਕਰੋ, ਬੌਂਡ ਮਾਰਕੀਟ 'ਚ ਤਾਂ ਬਿਲਕੁਲ ਵੀ ਨਾ ਕਰੋ, ETF 'ਚ ਤਾਂ ਬਿਲਕੁਲ ਵੀ ਨਾ ਕਰੋ। ਸੋ ਫੋਰ ਐਗਜ਼ਾਮਪਲ, ਜੇ ਹੁਣ ਉਹੀ ਜਿਹੜਾ $100 ਵਾਲਾ ਜਿਹੜਾ ਬੌਂਡ ਜਿਹਦੇ $10 ਮਿਲ ਰਹੇ ਨੇ, ਮਾਰਕੀਟ ਦੇ ਵਿੱਚ ਹੇਰ ਫੇਰ ਹੁੰਦਾ, ਤਾਂ ਉਹ ਤਾਂ $90 ਰਹਿ ਗਏ ਨਾ। ਹਾਲਾਂਕਿ ਕੂਪਨ ਰੇਟ ਤਾਂ ਉਹੀ ਰਹਿਣੀ ਹੈਗੀ ਹੈ, ਸਰਕਾਰ ਨੇ ਤਾਂ ਇਹੀ ਕਹਿਣਾ, ਪਰ ਤੁਸੀਂ ਆਪਣਾ ਪੈਸਾ ਕਿਤੇ ਹੋਰ ਇਨਵੈਸਟ ਕਰਕੇ ਉਹ ਗਵਾ ਲਿਆ ਨਾ। ਸੋ ਇਹ ਚੀਜ਼ ਹੈਗੀ ਹੈ, ਇੰਡੀਅਨ ਗੌਰਮੈਂਟ ਨੇ ਬਹੁਤ ਵੱਡੀ ਰਕਮ ਜਿਹੜੀ ਹੈ ਮੰਗੀ ਵੀ ਹੈ ਪਿਛਲੇ, ਹੋ ਸਕਦਾ ਕਿ ਤੁਸੀਂ ਬਤੌਰ NRI ਤੁਸੀਂ ਭਾਰਤ ਦੇ ਵਿੱਚ ਆਪਣੇ ਖਾਤਿਆਂ ਦੇ ਅੰਦਰ ਜਿਹੜੇ ਤੁਹਾਡੇ NRI ਅਕਾਊਂਟ ਹੋਣਗੇ ਉਹ 'ਚ ਵੱਡੀ ਵੱਡੀ ਰਕਮ ਭੇਜਤੀ ਹੋਵੇ, ਕਿਉਂਕਿ ਇੰਡੀਅਨ ਗੌਰਮੈਂਟ ਨੇ ਪਿੱਛੇ ਜੇ ਕਿਹਾ ਸੀ ਨਾ ਮੋਦੀ ਸਾਹਿਬ ਨੇ ਕਿ ਫੋਰੈਕਸ ਸਾਡੇ ਕੋਲ ਘੱਟ ਗਿਆ, ਵਿਦੇਸ਼ੋਂ ਮੇਂ ਸਫ਼ਰ ਮਤ ਕਰੋ, ਗੋਲਡ ਮੇਂ ਇਨਵੈਸਟ ਮਤ ਕਰੋ, ਹੈਂਜੀ ਤੇਲ ਮਤ ਇਤਨਾ ਖਾਓ ਪੀਓ, ਇਹ ਉਹ ਸਾਰੀਆਂ ਚੀਜ਼ਾਂ। ਫੋਰੈਕਸ ਘੱਟ ਰਿਹਾ ਸੀਗਾ, ਫੋਰੈਕਸ ਵਧਾਉਣ ਦੇ ਲਈ ਉਹਨਾਂ ਨੇ ਕੀ ਕੀਤਾ ਇੰਡੀਅਨ ਗੌਰਮੈਂਟ ਨੇ, ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਕੰਟਰੀਜ਼ ਆ, ਵੱਡੇ ਵੱਡੇ ਬੈਂਕਾਂ ਨੂੰ, ICICI, HDFC, ਇਹਨਾਂ 'ਚ ਜਿਹੜੇ NRI ਅਕਾਊਂਟ ਸੀ, ਉਹਨਾਂ ਬੈਂਕਾਂ ਨੂੰ ਕਹਿਤਾ ਕਿ ਆਪਣੇ NRI ਕਸਟਮਰਸ ਤੱਕ ਟੈਪ ਕਰੋ, ਉਹਨਾਂ ਨੂੰ ਕਹੋ ਕਿ ਪੈਸਾ ਇਨਵੈਸਟ ਕਰਨ। ਸੋ ਉਹਨਾਂ ਲੋਕਾਂ ਨੇ ਡਾਲਰਸ ਦੇ ਰੂਪ ਦੇ ਵਿੱਚ ਪੈਸੇ ਇਨਵੈਸਟ ਕੀਤੇ, ਲਾਲਚ ਇਹ ਦਿੱਤਾ ਗਿਆ ਕਿ ਡਾਲਰਸ ਦਾ ਇਨਵੈਸਟਮੈਂਟ ਡਾਲਰਸ ਦੇ ਵਿੱਚ ਹੀ ਤੁਹਾਨੂੰ ਰਿਟਰਨ ਮਿਲੂਗਾ, ਯਾਨੀ ਕਿ ਜਿਹੜਾ ਇੰਟਰਸਟ ਹੈ ਜੋ ਇੰਡੀਅਨ ਗੌਰਮੈਂਟ ਦੇ ਰਹੀ ਸੀ 6%, 6.25% ਜੋ ਵੀ ਹੋਊਗਾ ਅਲੱਗ ਅਲੱਗ ਬੈਂਕਾਂ ਦਾ, ਉਹ ਤੁਹਾਨੂੰ ਡਾਲਰਸ ਮਿਲੂਗਾ।
ਸੋ ਇੰਡੀਅਨ ਲੋਕ ਖੁਸ਼ ਵੀ ਜੇ $1,000 ਇੱਥੇ ਮੈਂ ਆਸਟ੍ਰੇਲੀਅਨ ਬੈਂਕ 'ਚ ਰੱਖਦਾ ਇੱਥੇ 2.5-3% ਕਿੰਨਾ ਕੁ ਮਿਲਦਾ ਹੈਗਾ ਇੰਟਰਸਟ, ਇੰਨਾ ਕੁ ਮਿਲਦਾ 3-3.5, ਇੰਡੀਆ 'ਚ ਡਬਲ ਮਿਲਣਾ ਹੈਗਾ, ਇੰਡੀਆ 'ਚ ਇਨਵੈਸਟ ਕਰ ਦਿਉ। ਉਹ ਇਟਸ ਨੋਟ ਰੋਂਗ, ਐਟ ਦੀ ਸੇਮ ਟਾਈਮ ਮੈਂ ਤੁਹਾਨੂੰ ਕਹਿ ਦੇਵਾਂ ਕਿ ਉਹ ਜਿਹੜਾ ਤੁਹਾਡਾ ਬੈਂਕਾਂ 'ਚ ਪੈਸਾ ਰੱਖਿਆ ਫੋਰੈਕਸ ਦੇ ਰੂਪ ਦੇ ਵਿੱਚ ਬੈਂਕ ਯੂਜ਼ ਕਰਨਗੇ, ਇਟਸ ਨੋਟ ਰੋਂਗ, ਪਰ ਉਹਨੂੰ ਹੁਣ ਵਿਦਡਰੋ ਕਰਵਾਉਣ ਲੱਗ ਪਏ ਨੇ, ਉਸ ਰਕਮ ਨੂੰ ਲੋਕ ਉੱਥੋਂ ਕਢਵਾਉਣ ਲੱਗ ਪਏ ਨੇ। ਇੰਟਰਸਟ ਜਿਹੜਾ ਲੈਣਾ ਸੀਗਾ ਉਹ ਹੁਣ ਅਗਲੇ 1 ਸਾਲ ਦੇ ਵਿੱਚ, ਮਾਰਕੀਟ ਕਰੈਸ਼ ਹੁੰਦੀ ਕਿਵੇਂ ਦੇਖਿਓ ਉੱਥੇ ਦੀ ਇੰਡੀਆ ਦੀ। ਸੋ ਇਸ ਕਰਕੇ ਉੱਥੇ ਜਿਹੜਾ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਬੌਂਡਸ ਦੇ ਵਿੱਚ ਇਨਵੈਸਟ ਕਰਨਾ ਉਹਦੇ 'ਚ ਥੋੜ੍ਹਾ ਜਿਹਾ ਦੇਖਿਓ। ਬਾਕੀ ਰੀਅਲ ਇਸਟੇਟ ਮੈਂ ਕਹਿ ਨਹੀਂ ਸਕਦਾ ਓਵਰਸੀਜ਼ ਦੀ ਕਿ ਇੰਡੋਨੇਸ਼ੀਆ ਦੀ ਕਿਵੇਂ ਬਦਲੂਗੀ। ਵੀਅਤਨਾਮ ਦੇ ਵਿੱਚ ਕਹਿ ਰਹੇ ਨੇ ਕਿ ਰੀਅਲ ਇਸਟੇਟ ਬੜੇ ਤਰੱਕੀ ਦੇ ਨਾਲ, ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈਗੀ। ਬਟ ਅਗੇਨ ਯੂ ਆਰ ਨੋਟ ਇਨ ਵੀਅਤਨਾਮ, ਵੀਅਤਨਾਮ ਦੇ ਹਾਲਾਤ ਵੀ ਨਹੀਂ ਪਤਾ ਹੈਗੇ, ਵੀਅਤਨਾਮ ਦੇ ਵਿੱਚ ਇੱਕ ਸਥਿਰ ਸਰਕਾਰ ਵੀ ਨਹੀਂ ਰਹਿ ਸਕਦੀ ਫਿਊਚਰ ਦੇ ਵਿੱਚ, ਪੋਸੀਬਲ ਨਹੀਂ ਹੈਗਾ ਵੀਅਤਨਾਮ ਦੇ ਵਿੱਚ ਨਹੀਂ ਰਹਿਣੀ ਹੈਗੀ ਉੱਥੇ। ਸੋ ਇਹ ਥੋੜ੍ਹਾ ਜਿਹਾ ਚੀਜ਼ਾਂ ਦੇਖਣੀਆਂ ਹੋਣਗੀਆਂ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ। ਫਾਇਦਾ ਜ਼ਰੂਰ ਤੁਹਾਨੂੰ ਮਿਲੂਗਾ ਜੇ ਤੁਸੀਂ ਆਸਟ੍ਰੇਲੀਆ 'ਚ ਇਨਵੈਸਟ ਕਰਕੇ ਰੱਖਿਆ ਹੈਗਾ। ਆਸਟ੍ਰੇਲੀਆ ਦੀ ਰੇਟਿੰਗ ਵੀ ਵਧੀ ਹੈਗੀ ਹੈ, AAA ਦੀ ਕ੍ਰੈਡਿਟ ਏਜੰਸੀਆਂ ਆਸਟ੍ਰੇਲੀਆ ਨੂੰ ਰੇਟਿੰਗ ਦਿੰਦੀਆਂ ਨੇ, ਨੋਟ ਲਾਈਕ ਅਮੈਰੀਕਾ, ਨੋਟ ਲਾਈਕ ਫਰਾਂਸ, ਇਟਲੀ ਜਾਂ ਜਪੈਨ ਜਾਂ ਇੰਡੀਆ ਵਰਗੀਆਂ ਇਕੋਨਮੀਜ਼ ਜਿੱਥੇ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈਗਾ। ਐਨੀਵੇਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਹੋਪਫੁਲੀ ਕਿ ਸੌਖੀਆਂ ਕਰਕੇ ਇਹ ਚੀਜ਼ਾਂ ਸਮਝ ਆਈਆਂ ਹੋਣਗੀਆਂ। ਅਤੇ ਇਨਸਾਈਟ ਰਿਪੋਰਟ ਦੇ ਵਿੱਚ ਇਹੀ ਅੱਡ ਅੱਡ ਰਿਪੋਰਟਾਂ ਦੇ ਉੱਤੇ ਆਪਾਂ ਅੱਜ ਦੇ ਦਿਨ ਗੱਲ ਕਰਨੀ ਸੀਗੀ। ਥੈਂਕ ਯੂ ਸੋ ਮੱਚ, ਟੇਕ ਕੇਅਰ। ਗੌਤਮ ਕਪਿਲ ਵੱਲੋਂ ਇੰਨਾ ਹੀ, ਰੇਡੀਓ ਹਾਂਜੀ 1674 AM ਸੁਣਦੇ ਰਹੋ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: This autumn, laugh out loud with Ayushman Khurana and Sada Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Ye border chal rahi hai.
1: Nahi ji, ye to Urda Teer chal raha hai from October 9th at cinemas near you.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਮੇਰਾ ਨਾਮ ਹੈ ਰਤਨ ਨੂਰਾ ਔਰ ਕਾਮ ਕਰਤਾ ਹੂੰ ਖਤਮ ਪੂਰਾ ਵੇ ਲਵ ਯੂ ਆਲ ਭਾਵਨਾ ਕੋ ਸਮਝੋ ਦੋਸਤੋ ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ ਰੇਡੀਓ ਹਾਂਜੀ 1674 AM ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ ਹਾਂਜੀ ਹਾਂਜੀ ਕਭੀ ਨਾ ਕਹਿਣਾ ਨਾ ਜੀ ਨਾ ਜੀ

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
1: रेडियो हांजी 1674 एम दे उत्ते तुहाडा सारयां दा स्वागत है जी। अज शनिवार 10 अक्तूबर, खबरां ने अज दियां। सब तो पहला इंटरनेशनल न्यूज दे नाल शुरुआत करदे हां और कौमांतरी खबरां च सब तो पहला सांझ अमेरिका तों। अमरीका दे न्यूयॉर्क सिटी दे ब्रोंकस दे विच वीरवार दे दिन अमरीकी इमीग्रेशन ते कस्टम्स एनफोर्समेंट यानी आईस दे एक अधिकारी ने एक व्यक्ति नूं गोली मार दित्ती है। इस एजेंसी दा संचालन करन वाली अमरीकी होमलैंड सिक्योरिटी डिपार्टमेंट ने पुष्टि कीती है कि एक अपराधी प्रवासी सी जिस नूं गिरफ्तार करन दे लई टारगेटेड एनफोर्समेंट ऑपरेशन चलाया गया सी। इस दरमियान आईस दे एक अधिकारी ने अपना हथियार चलाया। विभाग ने बयान दे विच दस्या कि वह व्यक्ति फिलहाल जिउंदा है, उस नूं स्थानक हस्पताल दे विच भर्ती करवाया गया। न्यूयॉर्क सिटी दे मेयर जोहरान ममदानी ने इस दे उत्ते बेहद नाराजगी जताई है। उन्हां कहा है कि यह स्थिति मंजूर नहीं की जा सकती, बेहद गंभीर खबर है। उन्हां कहा कि शुरुआती रिपोर्टां तों पता लगता है कि गोली चलाने तों पहला अधिकारियों ने उस व्यक्ति नूं उसकी कार दे विच मौजूद 5 साल के बच्चे तक नूं भी घेर लिया सी। कई राउंड गोलियां चलाईया। साडा मनना है कि बच्चे नूं भी शरीरक रूप दे विच जिहड़ा उह हालांकि कोई सट नहीं लगी पर उसनू मानसिक रूप दे विच एक बड़ा झटका लग्या होएगा। उधर ममदानी दी टिप्पणियां दे उत्ते प्रतिक्रिया देन दे लई अमरीकी गृह सुरक्षा विभाग ने हाले तक कोई भी टिप्पणी नहीं दिती है। बीबीसी दी इस खबर दे उत्ते वीरवार देर शाम न्यूयॉर्क दी गवर्नर कैथी होकुल ने कहा कि उन्होंने इस गोलीबारी दी घटना दे बारे राष्ट्रपति डोनाल्ड ट्रंप दे नाल उन्होंने उन्होंने जाणू करवा दिता है ते न्यूयॉर्क दे लोकां नू इस दे विच गहरा सोग, गहरा झटका जिहड़ा लग्या उस दे बारे भी राष्ट्रपति नू जानू करवा दिता। उन्हें कहा कि मैं अपील की है कि गोलीबारी की बॉडी कैमरा फुटेज जनता दे लई जारी की जाए ताकि असी तथा नू स्थापित कर सकीए ते सच्चाई सामने लिया सकीए। दस दिए कि आईसो महकमा है जिहड़ा कि अमरीका दे विच गैर कानूनी प्रवासियों के उत्ते कंट्रोल करन दे लई एक एजेंसी के तौर दे उत्ते काम करदा है। पिछले कुछ अरसे दे विच आईस की तरफ तो जिहड़ियां कारवाइयां कीतियां गईयां ने उन्हां दी खासी आलोचना भी दुनिया भर के हो रही है। उत्थे शांति स्थापित करन दे लई डोनाल्ड ट्रंप अक्सर नोबल पुरस्कार की मांग करते रहे ने, पिछले साल भी इस साल भी, पर यह पुरस्कार किसी होर नूं चला गया। नोबल कमेटी ने साल 2026 के नोबल शांति पुरस्कार के लिए नवनेथम नवी पिल्लई के नाम का ऐलान किया। नोबल पुरस्कार का अधिकारक ऐलान इस हफ्ते की शुरुआत दे विच ही शुरू हो गया सी और इसते सोशल मीडिया अकाउंट तो यह खबर सांझी की गई है कि पिल्लई नू शांति ते कौमांतरी कानूनां नू उत्साहित करन दी दिशा दे विच उहनां दे कदमां दे लई यह सन्मान दिता जा रहा है। साउथ अफ्रीका दे विच डरबन नाम का जिहड़ा शहर है, राजधानी शहर, भारतीय मूल दी जां इंज कह लईए कि भारतीय जिहड़ी इहनां दी बैकग्राउंड है उह जो तमिल मूल दे ने, नवनेथम नावी पिल्लई रंग भेद दे दौर दे विच भेदभाव ते समाजक गैर समानता दा उन्होंने सामना भी किया। वकालत दे पेशे दे विच उन्होंने कदम रखिया ते कानूनी खेतर दे विच अपनी अलग पछाण बनाई। पिल्लई ने भेदभाव, नस्ली टिप्पणियां ते समाज तों वांझे रखे जाण वाले जिहड़े व्यक्ति ने उन्हां दे हक दे विच गल चुकी ते इन्हां चुनौतियां दे खिलाफ अक्सर आवाज़ खड़ी कीती है। उथे ही अमरीका के उपराष्ट्रपति जेडी वेंस ने अपने देश की तरफ तो 8 तकनीक कंपनियां नू परमानेंट लेबर सर्टिफिकेशन प्रोग्राम यानी PRM तो बाहर करन दे फैसले की हुण हमायत की है। इस फैसले दे विच वेंस ने जिहड़ा बयान दिता सी उस दे उत्ते भारत ने भी जवाब दिता। दस दईए कि जिन्हां कंपनियां दे उत्ते कार्रवाई की गई है उन्हां दे विच माइक्रोसॉफ्ट ते अडोबी अमरीकी कंपनियां, उस तो इलावा भारतीय कंपनियां जिन्हां च कॉग्निजेट, इनफोसिस, टाटा कंसल्टेंसी सर्विसिज, विप्रो, HCL आदि शामिल ने। इन्हां कंपनियां दे विच H1B वीज़ा के जरिए वड्डी गिनती दे विच भारतीय अमरीका दे अंदर काम करते हैं। ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਲੰਘੀ ਕੱਲ ਸ਼ੁੱਕਰਵਾਰ ਦੀ ਸ਼ਾਮ ਕਿ ਅਸੀਂ ਕੁਝ ਕੰਪਨੀਆਂ ਦੇ ਲਈ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ PERM ਦੇ ਪ੍ਰੋਗਰਾਮ ਦੇ ਨਾਲ ਸੰਬੰਧ ਦੇ ਵਿੱਚ ਜਿਹੜੀ ਅਮਰੀਕੀ ਲੇਬਰ ਮਹਿਕਮਾ ਹੈ ਉਹਨਾਂ ਦੇ ਫੈਸਲੇ ਤੋਂ ਅਸੀਂ ਜਾਣੂ ਹਾਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ PERM ਪ੍ਰੋਗਰਾਮ H-1B ਵੀਜ਼ਾ ਪ੍ਰੋਗਰਾਮ ਤੋਂ ਇੱਕ ਅਲੱਗ ਹੈ। PERL ਆਵੇਦਕਾਂ ਦੇ ਉੱਤੇ ਰੋਕ ਲੱਗਣ ਦੇ ਨਾਲ ਮੌਜੂਦਾ H-1B ਵੀਜ਼ਾ ਦੀ ਵੈਲਿਡਿਟੀ ਅਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਜਿਹੜੇ ਆਵੇਦਕ ਨੇ ਜਾਂ ਜਿਹੜੇ ਅਮਰੀਕਾ 'ਚ ਕੰਮ ਕਰਦੇ ਹਾਂ ਉਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਲਾਜ਼ਮੀ ਨੇ ਜਿਸ ਦੇ ਵਿੱਚ ਅਮਰੀਕਾ ਦੇ ਅੰਦਰ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਦੇਖਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਕਾਫ਼ੀ ਜ਼ਿਆਦਾ ਸਿੱਖਿਅਤ ਅਤੇ ਹੁਨਰਮੰਦ ਨੇ ਅਤੇ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਉੱਥੋਂ ਦੇ ਇਨੋਵੇਸ਼ਨ ਇਕੋ ਸਿਸਟਮ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੇ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਦਰਅਸਲ ਅਮਰੀਕਾ ਦਾ ਇਤਿਹਾਸ ਖੁਦ ਅਪ੍ਰਵਾਸੀਆਂ ਦੀਆਂ ਪੀੜ੍ਹੀਆਂ ਨੇ ਹੀ ਘੜਿਆ ਸੀ ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਐਂਟਰਪ੍ਰਨਰਸ਼ਿਪ, ਜਿਨ੍ਹਾਂ ਦੀ ਇਨੋਵੇਸ਼ਨ ਦੇ ਚੱਲਦਿਆਂ ਦੇਸ਼ ਦੇ ਵਿੱਚ ਤਰੱਕੀ ਹੋਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਦਿੱਲੀ ਦੇ ਵਿੱਚ ਅੱਜ ਯਾਨੀ 10 ਅਕਤੂਬਰ ਨੂੰ ਹੋਣ ਵਾਲੇ ਕਾਕਰੇਜ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸ਼ੁੱਕਰਵਾਰ ਦੇ ਦਿਨ ਇਸ ਸੰਬੰਧ ਦੇ ਵਿੱਚ ਜਾਣਕਾਰੀ ਜਾਰੀ ਕਰ ਦਿੱਤੀ ਸੀ। DMRC ਦੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਇਹਨਾਂ ਸਟੇਸ਼ਨਸ ਨੂੰ ਬੰਦ ਕਰ ਦਿੱਤਾ ਗਿਆ। ਇਹ ਸਟੇਸ਼ਨ ਹੁਣ ਅਗਲੇ ਹੁਕਮ ਤੱਕ ਬੰਦ ਰਹਿਣਗੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ। ਇਹਨਾਂ ਮੈਟਰੋ ਸਟੇਸ਼ਨ ਦੇ ਉੱਤੇ ਐਂਟਰੀ ਐਗਜ਼ਿਟ ਦੇ ਰਾਹ ਵੀ ਬੰਦ ਰਹਿਣਗੇ ਔਰ ਅਗਲੇ ਹੁਕਮ ਤੱਕ ਇਹ ਰੋਕ ਜਾਰੀ ਰਹੇਗੀ। ਹਾਲਾਂਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸੰਬੰਧਿਤ ਮੈਟਰੋ ਸਟੇਸ਼ਨਸ 'ਤੇ ਮੈਟਰੋ ਬਦਲਣ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ। ਪਰ ਇਹਨਾਂ ਦੇ ਵਿੱਚ ਕੁਝ ਵੱਡੇ ਮੈਟਰੋ ਸਟੇਸ਼ਨ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ ਜਿਵੇਂ ਸ਼ਾਹਦਰਾ, ਰੋਹਿਣੀ, ਨੇਤਾ ਜੀ ਸੁਭਾਸ਼ ਪੈਲੇਸ, ਸਲੀਮਪੁਰ, ਇਸ ਤੋਂ ਇਲਾਵਾ ਗੁਰਤੇਗ ਬਹਾਦਰ ਨਗਰ, ਆਜ਼ਾਦਪੁਰ, ਹੈਦਰਪੁਰ, ਕਸ਼ਮੀਰੀ ਗੇਟ, ਵਿਧਾਨ ਸਭਾ, ਸੈਂਟਰਲ ਸੈਕਟਰੀਏਟ, ਰਾਜੀਵ ਚੌਂਕ, ਦਿੱਲੀ ਹਾਟ, ਹੌਸ ਖਾਸ, ਜੋਰਬਾਗ ਅਤੇ ਇਸ ਤੋਂ ਇਲਾਵਾ ਆਸ਼ਰਮ, ਮੌਜਪੁਰ, ਬਦਰਪੁਰ ਵਰਗੇ, ਦਿੱਲੀ ਗੇਟ ਵਰਗੇ, ਜਿਹੜੇ ਅਖਾਨ ਮਾਰਕੀਟ ਵਰਗੇ ਮੈਟਰੋ ਸਟੇਸ਼ਨ ਨੇ ਉਹ ਵੀ ਬੰਦ ਰੱਖੇ ਜਾਣਗੇ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਜਾਪਾਨ ਦੇ ਦੌਰੇ ਤੋਂ ਵਾਪਸ ਪਰਤਦਿਆਂ ਹੀ ਜਿਮ ਚਾਮਸ ਐਕਸ਼ਨ ਦੇ ਵਿੱਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਜਿਹੜਾ ਹੇਰ ਫੇਰ ਚੱਲ ਰਿਹਾ ਸੀ ATO ਦੀ ਤਰਫ ਤੋਂ ਕ੍ਰੈਡਿਟ ਕਾਰਡ ਪੇਮੈਂਟ ਦੇ ਉੱਤੇ ਟੈਕਸ ਭੁਗਤਾਨ ਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀ ਕ੍ਰੈਡਿਟ ਕਾਰਡ ਦੇ ਜ਼ਰੀਏ, ਉਸ ਫੈਸਲੇ ਨੂੰ ਫਿਲਹਾਲ 6 ਮਹੀਨਿਆਂ ਦੇ ਲਈ ਫੈਡਰਲ ਸਰਕਾਰ ਦੀ ਤਰਫ ਤੋਂ ਟਾਲ ਦਿੱਤਾ। ਲਗਭਗ 6 ਮਹੀਨੇ ਕਹਿ ਸਕਦੇ ਹੋ ਤੁਸੀਂ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਯਾਨੀ ਜਦੋਂ ਤੱਕ ਇਹ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਹੈ। ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਇਸ ਦੇ ਬਾਰੇ ਸ਼ੁੱਕਰਵਾਰ ਦੇ ਦਿਨ ਐਲਾਨ ਕਰਦੇ ਹੋਇਆਂ ਕਿ ਫਿਲਹਾਲ ਜਿਹੜੇ ਛੋਟੇ ਵਪਾਰਕ ਅਦਾਰੇ ਸੀ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਸੀ। ਟੈਕਸ ਡਿਪਾਰਟਮੈਂਟ ਫਿਲਹਾਲ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਲੈਣੀਆਂ ਜਾਰੀ ਰੱਖੇਗਾ ਔਰ ਇਸ ਦਰਮਿਆਨ ATO ਦੀ ਤਰਫ ਤੋਂ ਇਹ ਫੈਸਲਾ ਜਿਹੜਾ ਲਿਆ ਗਿਆ ਰਿਜ਼ਰਵ ਬੈਂਕ ਦੇ ਉਸ ਮੂਵ ਤੋਂ ਬਾਅਦ ਲਿਆ ਗਿਆ ਸੀ ਜਦੋਂ ਰਿਜ਼ਰਵ ਬੈਂਕ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਾਰਡ ਸਰਚਾਰਜ ਨੇ ਕ੍ਰੈਡਿਟ ਕਾਰਡ FPOS ਸਰਚਾਰਜ ਉਹ ਨਹੀਂ ਲਏ ਜਾਣਗੇ। ਬਹਰਹਾਲ ਤਾਜ਼ਾ ਮਾਮਲੇ ਦੇ ਵਿੱਚ ਟੈਕਸ ਕਮਿਸ਼ਨਰ ਰੌਬ ਹੈਫਰਮੈਨ ਨੇ ਇਸ ਗੱਲ ਦਾ ਅਨਾਊਂਸ ਕਰ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਪੇਮੈਂਟ ਫਿਲਹਾਲ ਜਾਰੀ ਰਹਿਣਗੀਆਂ ਅਤੇ 1 ਦਸੰਬਰ ਤੱਕ ਰਹਿਣਗੀਆਂ ਪਰ ਉਸ ਨੂੰ ਅੱਗੇ ਵਧਾ ਦਿੱਤਾ ਜਾਏਗਾ। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ, ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ, ਹਰ ਇੱਕ ਮੁਸਲਮਾਨ ਤੋਂ ਨਹੀਂ ਹੈ। ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਜਾਵੇਦ ਅਕਰਮ ਜਿਹੜੇ ਨੇ, ਨਾਵੇਦ ਤੇ ਸਾਜੀਦ ਅਕਰਮ ਮਾਫ ਕਰਨਾ, ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ, ਉਹਨਾਂ ਤੋਂ ਮੈਨੂੰ ਨਫ਼ਰਤ ਹੈ। ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ, ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖਬਰ, ਜਿੱਥੇ ਸਰਕਾਰ ਦੇ ਖਿਲਾਫ਼ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ, ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆਂ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ, ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖਬਰ ਸਿਡਨੀ ਵਸਨੀਕਾਂ ਦੇ ਲਈ, ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
2: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਵੈਸੇ ਇਸ ਗੀਤ ਨੂੰ ਗਾਉਣ ਵਾਲੇ ਤੇ ਰਚਣ ਵਾਲੇ ਦੋਵੇਂ ਇਸ ਵਕਤ ਵਜੂਦੀ ਰੂਪ ਦੇ ਵਿੱਚ ਦੁਨੀਆ 'ਚ ਨਹੀਂ ਨੇ। ਜਗਜੀਤ ਸਿੰਘ ਨੇ ਆਵਾਜ਼ ਦਿੱਤੀ ਹੈ ਤੇ ਗੀਤ ਲਿਖਿਆ ਹੋਇਆ ਹੈਗਾ ਇਹ ਸ਼ਿਵ ਕੁਮਾਰ ਬਟਾਲਵੀ ਦਾ। ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਨੂੰ ਪੰਜਾਬੀ ਦੇ ਕੀਟਸ ਵੀ ਕਹਿ ਲਿਆ ਜਾਂਦਾ, ਵੈਸੇ ਜੌਨ ਕੀਟਸ ਅੰਗਰੇਜ਼ੀ ਦੇ ਰਾਈਟਰ ਸੀਗੇ, ਉਹ ਰੋਮੈਂਟਿਸਾਈਜ਼ ਬਹੁਤ ਜ਼ਿਆਦਾ ਕਰਦੇ ਸੀ ਆਪਣੀ ਕਵਿਤਾਵਾਂ 'ਚ, ਪਰ ਇਸ ਤੋਂ ਉਲਟ ਜਿਹੜੇ ਸ਼ਿਵ ਕੁਮਾਰ ਬਟਾਲਵੀ ਨੇ ਉਹਨਾਂ ਨੂੰ ਬਿਰਹਾ ਦਾ ਸੁਲਤਾਨ ਕਹਿ ਲਿਆ ਜਾਂਦਾ, ਉਨਾ ਜ਼ਿਆਦਾ ਰੋਮੈਂਟਿਸਿਜ਼ਮ ਜਿਹੜਾ ਹੈਗਾ। ਹਾਂ, ਉਹ ਰੋਮੈਂਟਿਸਿਜ਼ਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਣਾ ਚਾਹੁੰਦੇ ਹੋ ਉਹ ਇਹਦਾ ਇੱਕ ਅਲੱਗ ਨਜ਼ਰੀਆ ਹੋ ਸਕਦਾ। ਪਰ ਮੈਂ ਪਿਛਲੇ ਸਾਲ ਸੁਣਿਆ ਸੀਗਾ ਕਿ ਹਨੀ ਤ੍ਰੇਨ, ਜਿਨ੍ਹਾਂ ਨੇ ਹੁਣ ਜਸਵੰਤ ਸਿੰਘ ਖਾਲੜਾ ਹੋਰਾਂ 'ਤੇ ਫਿਲਮ ਬਣਾਈ ਸੀ, ਸਤਲੁਜ ਟਾਈਟਲ ਬਦਲਿਆ ਹੋਇਆ, ਪਰ ਉਸ ਉਹੀ ਹਨੀ ਤ੍ਰੇਨ ਜਿਹੜੇ ਨੇ ਉਹ ਹੁਣ ਸ਼ਿਵ ਕੁਮਾਰ ਬਟਾਲਵੀ 'ਤੇ ਫਿਲਮ ਲੈ ਕੇ ਆ ਰਹੇ ਹੈਗੇ ਨੇ। ਹਾਲਾਂਕਿ ਸ਼ਿਵ ਬਟਾਲਵੀ ਦੇ ਕਿਰਦਾਰ ਨੂੰ ਇੱਕ ਫਿਲਮ ਦੇ ਵਿੱਚ ਪਰੋਇਆ ਜਾ ਸਕਦਾ ਕਿ ਨਹੀਂ ਕਹਿਣਾ ਔਖਾ ਹੈਗਾ। ਹਾਲਾਂਕਿ ਫਿਲਮਾਂ ਦੇ ਵਿੱਚ ਸਿਰਫ ਇੱਕ ਪੱਖ ਲੈ ਲਿਆ ਜਾਂਦਾ ਹੁੰਦਾ, ਉਹਦੇ 'ਤੇ ਗੱਲ ਹੋ ਸਕਦੀ ਹੈ, ਉਹ ਵੀ ਇੱਕ ਚੰਗੀ ਗੱਲ ਹੈ ਜੇ ਉਹ ਵੀ ਹੋ ਜਾਵੇ, ਕਿਉਂਕਿ ਹਾਲੇ ਤੱਕ ਪੰਜਾਬੀ ਦੇ ਕੀਟਸ ਜਾਂ ਬਿਰਹਾ ਦੇ ਸੁਲਤਾਨ ਜਾਂ ਜੋ ਮਰਜ਼ੀ ਤੁਸੀਂ ਇਹਨਾਂ ਨੂੰ ਆਖ ਲਓ, ਸ਼ਿਵ ਕੁਮਾਰ ਬਟਾਲਵੀ ਦੇ ਉੱਤੇ ਕੋਈ ਫਿਲਮ ਉਸ ਕਿਸਮ ਦੀ ਬਣੀ ਵੀ ਨਹੀਂ ਹੈਗੀ ਜਿਹੜੀ ਜਿਹਨੂੰ ਪੈਨ ਇੰਡੀਆ ਲੋਕ ਸਮਝ ਸਕਣ ਕਿ ਕਿਉਂ ਪੰਜਾਬੀ ਦਾ ਇਹ ਚਰਚਿਤ ਸਰੋਦੀ ਕਵੀ ਜਿਹੜਾ ਸੀਗਾ ਉਹਨਾਂ ਨੇ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਦੇ ਜੀਵਨ ਨੂੰ ਇੱਕ ਫਿਲਮ ਦੇ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ। ਪੀੜਾਂ ਦਾ ਪਰਾਗਾ, ਲਾਜਵੰਤੀ, ਆਟੇ ਦੀ ਚਿੜੀਆਂ, ਦਰਦਮੰਦਾਂ ਦਾ ਹੀ ਬਿਰਹਾ ਤੂੰ ਸੁਲਤਾਨ, ਲੂਣਾ, ਮੈਂ ਤੇ ਮੈਨੂੰ, ਆਰਤੀ ਤੇ ਬਿਰਹੜਾ ਵਰਗੇ ਜਿਹੜੇ ਕਾਵਿ ਸੰਗ੍ਰਹਿ ਨੇ ਉਹਨਾਂ ਦੇ, ਉਹਨਾਂ ਨੂੰ ਕਿਵੇਂ ਸਾਹਿਤ ਅਕਾਦਮੀ, ਕਿਵੇਂ ਭਾਸ਼ਾ ਵਿਭਾਗ, ਕਿਵੇਂ ਜਿਹੜੇ ਅਲੱਗ ਅਲੱਗ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਅਵਾਰਡ ਦਿੰਦੀਆਂ ਹੈਗੀਆਂ ਨੇ। ਹੋ ਸਕਦਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੀ ਸਾਰੇ ਪੱਖ ਅਸੀਂ ਨਾ ਲੈ ਕੇ ਆ ਸਕੀਏ, ਜ਼ਰੂਰੀ ਵੀ ਨਹੀਂ ਹੈਗਾ ਇੱਕ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਅੱਧੇ ਪੌਣੇ ਘੰਟੇ 'ਚ ਜਾਂ ਕਿਸੇ ਫਿਲਮ ਦੇ ਵਿੱਚ ਡੇਢ ਦੋ ਘੰਟੇ 'ਚ ਪਰੋ ਦੇਣਾ ਸੰਭਵ ਹੁੰਦਾ ਨਹੀਂ ਹੈਗਾ, ਕਿਉਂਕਿ ਉਸ ਇਨਸਾਨ ਨੇ ਤਾਂ ਆਪਣੀ ਪੂਰੀ ਜ਼ਿੰਦਗੀ ਲਗਾਤੀ ਸੀਗੀ। ਪਰ ਅੱਜ ਕਿਉਂ ਸ਼ਿਵ ਕੁਮਾਰ ਬਟਾਲਵੀ ਦੀ ਗੱਲ ਕਰ ਰਹੇ ਹੈਗੇ, ਇਹਦੇ ਵੀ ਦੋ ਅਲੱਗ ਅਲੱਗ ਕਾਰਨ ਹੈਗੇ ਨੇ। ਅਤੇ ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਹੋਰਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਅੱਜ ਇਸ ਵਿਸ਼ੇ ਦੇ ਉੱਤੇ ਗੱਲ ਕਰਨਗੇ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ, ਬਹੁਤ ਧੰਨਵਾਦ ਭਾਅ ਜੀ। ਬਟਾਲੇ ਦਾ ਨਾਂ ਵਰਲਡ ਮੈਪ ਦੇ ਉੱਤੇ ਲੈ ਕੇ ਆਉਣ ਵਾਲੇ ਸ਼ਿਵ ਬਟਾਲਵੀ, ਵੈਸੇ ਤਾਂ ਅਸੀਂ ਅੱਜ ਇਸ ਕਰਕੇ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ 'ਚ, ਕੋਈ ਨਾ ਕੋਈ ਵਜ੍ਹਾ ਵੀ ਹੁੰਦੀ ਹੈਗੀ ਉਹਦੇ ਪਿੱਛੇ। ਸ਼ਿਵ ਬਟਾਲਵੀ ਦੇ ਬਾਰੇ ਗੱਲ ਕਰਨ ਦੇ ਲਈ ਜੇ ਕੋਈ ਵਜ੍ਹਾ ਨਾ ਵੀ ਹੁੰਦੀ ਤਾਂ ਵੀ ਕਰ ਸਕਦੇ ਸੀਗੇ ਆਪਾਂ, ਪਰ ਉਹਦੇ ਪਿੱਛੇ ਇਹ ਵਜ੍ਹਾ ਹੈਗੀ ਹੈ ਕਿ ਇਹਨਾਂ ਦੀ ਜਨਮ ਤਾਰੀਖ ਮੰਨੀ ਜਾਂਦੀ ਹੈ 8 ਅਕਤੂਬਰ, ਹਾਲਾਂਕਿ ਉਹਦੇ ਵੀ ਦੋ ਅਲੱਗ ਅਲੱਗ ਉਹਦੇ 'ਤੇ ਅਲੱਗ ਅਲੱਗ ਸੰਵਾਦ ਹੈਗੇ ਨੇ, ਵਿਵਾਦ ਹੈਗੇ ਨੇ, ਉਹ ਵੀ ਤੁਸੀਂ ਦੱਸ ਦਿਓ ਵੀ ਕਿਉਂ ਹੈਗੇ ਨੇ। ਪਰ ਸ਼ਿਵ ਬਟਾਲਵੀ ਜਿਨ੍ਹਾਂ ਨੂੰ ਅਕਸਰ ਪੰਜਾਬੀ ਦੇ ਵਿੱਚ ਅਸੀਂ ਐਂ ਸਮਝਦੇ ਕਿ ਬੜਾ ਸੰਜੀਦਾ, ਬੜਾ ਹੀ ਖਾਮੋਸ਼ ਰਹਿਣ ਵਾਲਾ ਔਰ ਆਪਣੀ ਕਲਮ ਦੇ ਜ਼ਰੀਏ ਗੱਲ ਕਰਨ ਵਾਲਾ ਇੱਕ ਕਵੀ ਸੀ, ਹਾਲਾਂਕਿ ਉਸਦੇ ਉਹਨਾਂ ਦੇ ਬਰਾਬਰ ਜਿਹੜੇ ਉਹਨਾਂ ਦੇ ਸਮਕਾਲੀ ਕਵੀ ਸੀ ਉਸ ਵਕਤ ਇਹ ਵੀ ਸਵਾਲ ਚੁੱਕਦੇ ਰਹੇ ਹੈਗੇ ਨੇ ਕਿ ਉਹਨਾਂ ਨੇ ਸਮਾਜ ਦੀਆਂ ਗੱਲਾਂ ਉਸ ਤਰੀਕੇ ਦੇ ਨਾਲ ਨਹੀਂ ਕੀਤੀਆਂ। ਪਰ ਕੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ 'ਚ ਮੈਂ 2-3 ਸਵਾਲਾਂ ਦੇ ਨਾਲ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ ਕਿ ਪੁੱਛਣਾ ਚਾਹੁੰਦਾ ਕਿ ਕੀ ਹਰ ਇੱਕ ਕਵੀ ਦਾ ਹੀ ਕ੍ਰਾਂਤੀਕਾਰੀ ਹੋਣਾ ਜ਼ਰੂਰੀ ਹੈ? ਕਿ ਬਟਾਲਵੀ ਨੂੰ ਵੀ ਉਸ ਕੈਟੇਗਰੀ 'ਚ ਰੱਖਿਆ ਜਾਣਾ ਚਾਹੀਦਾ ਸੀ ਜਾਂ ਉਹਨਾਂ ਨੂੰ ਆਪ ਨੂੰ ਆਉਣਾ ਚਾਹੀਦਾ ਸੀ ਜਾਂ ਨਹੀਂ? ਦੂਸਰਾ, ਸ਼ਿਵ ਬਟਾਲਵੀ ਦਾ ਜਿਹੜੀ ਇੱਕ ਕਰੈਕਟਰ ਸੀ, ਜਿਸ ਕਿਸਮ ਦੇ ਉਹ ਇਨਸਾਨ ਸੀਗੇ, ਉਹਦੇ ਬਾਰੇ ਵੀ ਦੱਸਿਓ ਕਿ ਵਾਕਈ ਇੰਨੇ ਸ਼ਾਂਤ, ਇੰਨੇ ਜਿਹੜਾ ਆਪਣੇ ਆਪ ਨੂੰ ਕੰਟੈਂਟ ਰੱਖਣ ਵਾਲੇ। ਅਤੇ ਤੀਸਰਾ, ਜਿਹੜਾ ਸ਼ਿਵ ਬਟਾਲਵੀ ਦੇ ਜਿਹੜੇ ਅਲੱਗ ਅਲੱਗ ਜੋ ਵੀ ਉਹਨਾਂ ਨੇ ਸਾਹਿਤ ਰਚਿਆ ਹੈਗਾ ਉਹਦੇ ਬਾਰੇ ਜੇ ਆਪਾਂ ਗੱਲ ਕਰ ਸਕੀਏ। ਅਤੇ ਨਾਲ ਦੀ ਨਾਲ ਇਹ ਜਿਹੜਾ ਸਵਾਲ ਵੀ ਪੈਦਾ ਹੋ ਗਿਆ ਕਿ 8 ਅਕਤੂਬਰ ਜਾਂ ਫਿਰ 23 ਜੁਲਾਈ, ਜੋ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਾਂ ਸਾਹਮਣੇ ਆਉਂਦੀਆਂ ਹੈਗੀਆਂ, ਜਨਮ ਦੀ ਅਸਲੀ ਤਰੀਕ ਕੀ ਹੈਗੀ ਹੈ ਭਾਜੀ?
1: ਦੇਖੋ ਗੌਤਮ ਜੀ, ਤੁਸੀਂ ਵੈਸੇ 3-4 ਗੱਲਾਂ ਇਕੱਠੀਆਂ ਜਿਹੜੀਆਂ ਨੇ ਉਹ ਕਰ ਲਈਆਂ, ਤੇ ਉਹ ਇਕੱਠੀਆਂ ਜਿਹੜੀਆਂ ਆਪਾਂ ਕਹਿੰਦੇ ਬੁਝਾਰਤਾਂ ਜਿਹੜੀਆਂ ਉਹ ਪਾਤੀਆਂ। ਤੇ ਹੁਣ ਚੱਕਰ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਚਲੋ ਆਪਾਂ ਉਹਨਾਂ ਦੀ ਜਨਮ ਤਰੀਕ ਦੀ ਗੱਲ ਕਰ ਲਈਏ। ਉਹਨਾਂ ਦੇ ਅੱਡ ਅੱਡ ਡਾਕੂਮੈਂਟਸ ਦੇ ਵਿੱਚ ਅੱਡ ਅੱਡ ਜਿਹੜੀ ਹੈ ਉਹ ਜਨਮ ਤਰੀਕ ਹੈਗੀ ਹੈ, ਤੇ 23 ਜੁਲਾਈ 1936 ਤੇ ਜਿਹੜੀ ਦੂਸਰੀ ਅੱਜ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜਿਸ ਦਿਨ ਅੱਜ 8 ਅਕਤੂਬਰ 1937 ਤੇ ਉਹਨਾਂ ਦੇ ਕਈ ਜਿੱਦਾਂ ਉਹਨਾਂ ਦੇ ਅਕਾਡੈਮਿਕ ਰਿਕਾਰਡ ਵਾਲੇ ਨੇ ਡਾਕੂਮੈਂਟ ਉੱਥੇ ਜਿਹੜੀ ਹੈ ਤੇਜ ਲਾਈ ਹੈ, ਤੇ ਕਈ ਉਹ ਕਹਿ ਰਹੇ ਕਿ ਜਿਹੜੇ ਉਹਨਾਂ ਦੀ ਕੁਰਸੀਨਾਮੇ ਦੇ ਹਿਸਾਬ ਨਾਲ ਜਿਹੜੀ ਜਨਮ ਤਰੀਕ ਹੈ ਉਹ 8 ਅਕਤੂਬਰ ਹੈ। ਚਲੋ ਅਸੀਂ ਆਪਾਂ ਇਸ ਬਾਹਲੀ ਇਸ ਵਿਵਾਦ ਚ ਨਹੀਂ ਪੈਂਦੇ ਕਿ ਕਿਹੜੀ ਜਨਮ ਤਰੀਕ ਹੈ, ਕਿਉਂਕਿ ਆਪਾਂ ਗੱਲਬਾਤ ਕਰਨੀ ਉਹਨਾਂ ਬਾਰੇ। ਉਹਨਾਂ ਬਾਰੇ ਤੁਸੀਂ 2-3 ਸਵਾਲ ਹੋਰ ਕੀਤੇ ਹੈ, ਤੇ ਵੀ ਉਹ ਸ਼ਾਂਤ ਸੁਭਾਅ ਦੇ ਸੀ, ਤੇ ਕੀ ਵਾਕਈ ਸ਼ਾਂਤ ਸੁਭਾਅ ਦੇ ਸੀ, ਗੁੱਸੇ ਨਹੀਂ ਸੀ ਹੁੰਦੇ, ਜਾਂ ਉਹਨਾਂ ਦੀ ਪੋਇਟਰੀ ਹੈ ਜਿਹੜੀ ਉਹ ਬਿਰਹਾ ਨਾਲ ਰਿਲੇਟਡ ਹੈ, ਤੇ ਜਾਂ ਉਹਨਾਂ ਦੀ ਪੋਇਟਰੀ ਦਾ ਜਿਹੜਾ ਰੋਮਾਂਸ ਹੈ ਜਿਹੜਾ ਉਹ ਬਿਰਹਾ ਦੇ ਉੱਪਰ ਜਿਹੜਾ ਕੇਂਦਰਿਤ ਹੈ, ਤੇ ਫਿਰ ਅੱਗੋਂ ਜਿਹੜੀ ਸਾਹਿਤ ਦੀ ਜਿਹੜੀ ਰਚਨਾ ਦੀ ਗੱਲ ਕਰਦੀ ਹੈ। ਚਲੋ ਆਪਾਂ ਸਾਰੀਆਂ ਗੱਲਾਂ ਇਹ ਕਰ ਲੈਂਦੇ। ਪਹਿਲੀ ਗੱਲ ਤਾਂ ਹੈ ਕਿ ਸ਼ਿਵ ਦਾ ਜਿਹੜਾ ਜਨਮ ਹੈਗਾ ਉਸ ਇਲਾਕੇ ਦੇ ਵਿੱਚ ਹੋਇਆ ਜਿਹੜਾ ਹੁਣ ਇੱਥੇ ਸਾਡੇ ਇੰਡੀਆ ਵਾਲੇ ਪੰਜਾਬ ਦੇ ਵਿੱਚ ਜਿਹੜਾ ਨਹੀਂ ਹੈ, ਬੜਾ ਪਿੰਡ ਲੋਕੀਆਂ। ਤੇ ਬਚਪਨ ਦਾ ਨਾਂ ਸ਼ਿਵ ਦਾ ਵੈਸੇ ਮੰਦੋ ਸੀ, ਸਾਰੇ ਆਪਣੇ ਪਿੰਡ ਦੇ ਤੇ ਰਿਸ਼ਤੇਦਾਰ ਹੋਰ ਪਿਆਰ ਨਾਲ ਮੰਦੋ ਹੀ ਬੋਲਦੇ ਸੀਗੇ। ਤੇ ਇਹ ਕਿਹਾ ਜਾਂਦਾ ਕਿ ਬਚਪਨ ਤੋਂ ਜਿਹੜਾ ਹੈ ਸ਼ਿਵ ਦਾ ਇਹ ਸੀ ਕਿ ਉਹ ਇਕੱਲਾ ਰਹਿਣਾ, ਇਕੱਲਾ ਦੇਖਣਾ ਉਹ ਜ਼ਿਆਦਾ ਪਸੰਦ ਕਰਦਾ ਸੀ, ਜਾਂ ਤਾਂ ਕਿਤੇ ਨਹਿਰ ਦੇ ਕੰਢੇ ਜਾ ਕੇ ਬੈਠੇ ਰਹਿਣਾ। ਤੇ ਦੂਸਰਾ ਇਹ ਸੀ ਕਿ ਉਹ ਇਹ ਢਾਡੀ ਕਵੀਸ਼ਰ ਇਹੋ ਜਿਹਾ ਕੁਛ ਉਹ ਬਹੁਤ ਸੁਣਦਾ ਸੀ। ਉਥੋਂ ਜਿਹੜੀ ਇੱਕ ਗੱਲ ਸਮਝ ਪੈਂਦੀ ਹੈ ਕਿ ਜਿੰਨੀ ਫੋਕਲੋਰ ਦੀ ਜਾਂ ਡੀਪਲੀ ਜਿਹੜੀ ਇੱਕ ਰੂਰਲ ਜਿਹੜੀ ਸ਼ਬਦਾਵਲੀ ਹੈ, ਵਕਬਲਰੀ ਹੈ ਤੇ ਦਿਹਾਤੀ ਉਹ ਹੈ, ਉਹਨਾਂ ਦੀ ਸਮਝ ਮੇਰਾ ਖਿਆਲ ਹੈ ਹੋਰ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਨੂੰ ਕਿਸੇ ਨੂੰ ਹੈ ਨਹੀਂ ਸੀ, ਜਿਹੜੀ ਸਮਝ ਸ਼ਿਵ ਕੁਮਾਰ ਬਟਾਲਵੀ ਨੂੰ ਸੀ। ਇਹ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਇਹ ਸਾਰਾ ਕੁਛ ਉੱਥੋਂ ਆਉਣਾ ਹੁੰਦਾ, ਇਹ ਨਾ ਤਾਂ ਕਿਤਾਬਾਂ ਚੋਂ ਪੜ੍ਹ ਕੇ ਆਵੇ ਤੇ ਨਾ ਹੀ ਜਿਹੜਾ ਹੈਗਾ ਤੁਸੀਂ ਇੱਕ ਜੇ ਤੁਹਾਡੇ ਪਰਿਵਾਰ ਚੋਂ ਤੁਸੀਂ ਸਮਝ ਦੋ ਕਿ ਉੱਥੋਂ ਤੁਸੀਂ ਸਾਰਾ ਕੁਛ ਸਿੱਖ ਲਓਗੇ ਆਪਣੇ ਪੇਰੈਂਟਸ ਤੋਂ ਜਾਂ ਪੇਰੈਂਟੇਜ ਜਿਹੜੀ ਹੈਗੀ ਉੱਥੋਂ, ਤੇ ਉੱਥੋਂ ਵੀ ਤੁਸੀਂ ਜਿਹੜੇ ਨਹੀਂ ਸਿੱਖ ਸਕਦੇ। ਇਹਦਾ ਇੱਥੋਂ ਇੱਕ ਗੱਲ ਸਾਫ਼ ਹੈ ਕਿ ਬਚਪਨ ਤੋਂ ਜਿਹੜੀ ਬਿਰਤੀ ਜਿਹੜੀ ਸੀ ਉਹ ਸ਼ਾਇਰਾਨਾ ਸੀ, ਅੱਗੇ ਕੀ ਲਿਖਿਆ ਜਾਣਾ ਨਹੀਂ ਲਿਖਿਆ ਜਾਣਾ ਉਹ ਤਾਂ ਬਾਅਦ ਦੀ ਗੱਲ ਹੁੰਦੀ ਹੈ। ਬਾਕੀ ਜਿਸ ਤਰੀਕੇ ਦੀ ਲਾਈਫ ਸ਼ਿਵ ਕੁਮਾਰ ਦੀ ਰਹੀ, ਬੜੀ ਸਪੋਂਟੇਨੀਅਸ ਜਿਹੜੀ ਲਾਈਫ ਰਹੀ, ਇਹ ਨਹੀਂ ਕਿ ਉਹਨਾਂ ਨੇ ਕਿਤੇ ਬੰਨ ਕੇ ਰੱਖਿਆ ਕਿਸੇ ਸਿਸਟਮ ਚ ਕਿ ਮੈਂ ਆਹ ਨੌਕਰੀ ਕਰਨੀ ਹੈ, ਇੱਥੇ ਘਰ ਬਣਾਉਣਾ ਹੈ, ਇੱਥੇ ਆਹ ਕਰਨਾ, ਆਹ ਸਕੀਮਾਂ ਬਣਾਉਣੀਆਂ ਨੇ, ਏਦਾਂ ਸਾਰਾ ਉਹ ਕਿਤੇ ਹੈ ਹੀ ਨਹੀਂ ਸੀ। ਜਦੋਂ ਆਪਾਂ ਪਹਿਲਾਂ ਚਲੋ ਉਹਨਾਂ ਦੀ ਜਿਹੜੀ ਅਕਾਡੈਮਿਕਸ ਦੀ ਗੱਲ ਕਰਦੇ ਹਾਂ, ਇਹ ਵੀ ਬੜੀ ਕਮਾਲ ਦੀਆਂ ਕਹਾਣੀਆਂ ਤਾਂ ਵੈਸੇ ਬਹੁਤ ਜੁੜੀਆਂ ਹੋਈਆਂ ਨੇ, ਤੇ ਪਰ ਇਹ ਹੈ ਕਿ 10ਵੀਂ ਤਾਂ ਬਟਾਲੇ ਤੋਂ ਹੀ ਕੀਤੀ ਉਹਨਾਂ ਨੇ ਆ ਕੇ, 11 ਸਾਲ ਦੀ ਉਮਰ ਚ ਤਕਸੀਮ ਜਦੋਂ ਹੋਈ ਦੇਸ਼ ਦੀ, ਤੇ ਉਹ ਬਟਾਲੇ ਆ ਕੇ ਪਰਿਵਾਰ ਸੈਟਲ ਹੋ ਗਿਆ, ਪਿਤਾ ਪਟਵਾਰੀ ਸੀਗੇ, ਤੇ ਪਟਵਾਰੀ ਤੋਂ ਬਾਅਦ ਫਿਰ ਉਹ ਕਾਨੂੰਗ ਉਹ ਵੀ ਬਣ ਗਏ, ਫਿਰ ਨਾਇਬ ਤਹਿਸੀਲਦਾਰ ਤੱਕ ਜਿਹੜੇ ਹੈ ਉਹ ਗਏ। ਤੇ ਪਰ ਉਹਨਾਂ ਨੇ ਜਦੋਂ ਮੈਟ੍ਰਿਕ ਕਰਨ ਤੋਂ ਬਾਅਦ ਤੇ ਪੜ੍ਹਾਈ ਦੇ ਵਿੱਚ ਵੀ ਕੋਈ ਨਹੀਂ ਸੀ ਕਿ ਉਹ ਪੜ੍ਹਨ ਚ ਬਹੁਤਾ ਮਡਿਊਕਰ ਸੀ ਜਾਂ ਹੋਰ ਪੜ੍ਹਨ ਚ ਵੀ ਕਹਿੰਦੇ ਅੱਛਾ ਸੀ। ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਉਸ ਵੇਲੇ ਦਾ ਇਲਾਕੇ ਦਾ ਉਦੋਂ ਇੱਕ ਵੱਡਾ ਕਾਲਜ ਮੰਨਿਆ ਜਾਂਦਾ ਸੀ ਜਿਹੜਾ ਵੇਰਿੰਗ ਯੂਨੀਅਨ ਡਿਗਰੀ ਕਾਲਜ ਬਟਾਲਾ, ਉੱਥੇ ਐਡਮਿਸ਼ਨ ਲਈ FSC ਦੇ ਵਿੱਚ, ਕਿਉਂਕਿ ਪੇਰੈਂਟਸ ਦੀ ਇੱਛਾ ਹੁੰਦੀ ਹੈ ਕਿ ਬੱਚਾ ਸਾਡਾ ਸਾਇੰਸ ਪੜ੍ਹੇ। ਤੇ ਉਹ ਫਿਰ FSC ਉੱਥੇ ਕੰਪਲੀਟ ਨਹੀਂ ਕੀਤੀ, FSC ਛੱਡ ਕੇ ਫਿਰ ਜਾ ਕੇ ਸਿੱਖ ਨੈਸ਼ਨਲ ਕਾਲਜ ਕਾਦੀਆਂ, ਉੱਥੇ ਜਾ ਕੇ ਐਡਮਿਸ਼ਨ ਲੈ ਲਈ ਆਰਟਸ ਦੇ ਵਿੱਚ, ਸਾਇੰਸ ਛੱਡ ਕੇ ਆਰਟਸ ਵਾਲੀ ਰਜੀਮ ਚਲੇ ਗਏ, ਕਿਉਂਕਿ ਉਹਨਾਂ ਦੇ ਅੰਦਰ ਤਾਂ ਕਿਤੇ ਨਾ ਕਿਤੇ ਉਹ ਸਾਰੀ ਗੱਲ ਸੀ ਜਿਹੜੀ ਬਾਅਦ ਚ ਨਿਕਲ ਕੇ ਸਾਹਮਣੇ ਆਉਂਦੀ ਹੈ, ਪੋਇਟਰੀ ਦੇ ਰੂਪ ਚ, ਸਾਹਿਤ ਦੇ ਰੂਪ ਚ, ਗੀਤਾਂ ਦੇ ਰੂਪ ਚ, ਤੇ ਉਹ ਕਿਤੇ ਨਾ ਕਿਤੇ ਅੰਦਰ ਗੱਲ ਜਿਹੜੀ ਉਹ ਪਈ ਸੀ, ਇਸ ਕਰਕੇ ਉਹ ਸਾਇੰਸ ਵਾਲੀ ਰਜੀਮ ਚ ਨਹੀਂ ਹੋਇਆ। ਪਰ ਕਮਾਲ ਦੀ ਗੱਲ ਹੈ ਕਿ ਸਿੱਖ ਨੈਸ਼ਨਲ ਕਾਲਜ ਤੋਂ ਵੀ ਉਹਨਾਂ ਨੇ ਆਪਣੀ FA ਜਿਹੜੀ ਹੈ ਉਹ ਕੰਪਲੀਟ ਨਹੀਂ ਕੀਤੀ, ਉੱਥੋਂ ਵੀ ਵਿੱਚੇ ਛੱਡ ਕੇ ਫਿਰ ਜਿਹੜਾ ਸੀ ਉਹ ਚਲੇ ਗਏ ਬੈਜਨਾਥ ਹੁਣ ਹਿਮਾਚਲ ਚ, ਖੈਰ ਉਸ ਵੇਲੇ ਤਾਂ ਪੰਜਾਬ ਦਾ ਹਿੱਸਾ ਹੀ ਸੀ। ਤੇ ਬੈਜਨਾਥ ਉੱਥੇ ਜਿਹੜਾ ਇੱਕ ਪੋਲੀਟੈਕਨਿਕ ਕਾਲਜ ਹੈ ਪੁਰਾਣਾ, ਤੇ ਉੱਥੇ ਓਵਰਸੀਅਰ ਦਾ ਕੋਰਸ ਕਰਨਾ ਸ਼ੁਰੂ ਕਰਤਾ ਉਹਨਾਂ ਨੇ, ਤੇ ਫਿਰ ਉੱਥੇ ਓਵਰਸੀਅਰ ਦਾ ਡਿਪਲੋਮਾ ਕੋਰਸ ਹੁੰਦਾ, ਓਵਰਸੀਅਰ ਦਾ ਡਿਪਲੋਮੇ ਚ ਚਲੇ ਗਏ। ਅਸਲ ਚ ਉੱਥੋਂ ਉਹਨਾਂ ਦਾ ਜਿਹੜੀ ਸ਼ਾਇਰਾਂ ਦਾ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਆ ਅਸਲ ਚ। ਤੇ ਇਸ ਗੱਲ ਤੇ ਆਪਾਂ ਬਾਅਦ ਚ ਆਉਂਦੇ ਹਾਂ ਵੀ ਕ੍ਰਾਂਤੀਕਾਰੀ ਸੀ ਕਿੰਨਾ ਕੁ ਸੀ, ਕਿਉਂ ਨੀ ਸੀ, ਜਾਂ ਕੰਟੈਂਪਰੇਰੀ ਜਿਹੜੇ ਸ਼ਾਇਰ ਹੈ ਉਹ ਪਿਆਰ ਵੀ ਕਰਦੇ ਸੀ, ਹੇਟ ਵੀ ਕਰਦੇ ਸੀ, ਦੋਨੇ ਗੱਲਾਂ ਦਾ ਕਿਉਂ ਸੀ ਇਹ ਸਾਰੀ ਗੱਲ। ਤੇ ਹੁਣ ਅਸਲ ਦੇ ਵਿੱਚ ਉੱਥੇ ਇੱਕ ਜਿਹੜੀ ਕਹਾਣੀ ਸੁਣਾਉਂਦੇ ਆ ਜਾਂ ਮੋਹਨ ਕਾਲੋ ਨੇ ਉਹਨਾਂ ਤੇ ਇੱਕ ਨਾਵਲ ਲਿਖਿਆ ਗੋਰੀ ਨਦੀ ਦਾ ਗੀਤ, ਵੈਸੇ ਪੜ੍ਹਨ ਵਾਲਾ ਨਾਵਲ ਹੈ, ਚਲੋ ਥੋੜਾ ਜਿਹਾ ਫਿਕਸ਼ਨ ਦੇ ਵਿੱਚ ਹੋਰ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ, ਜ਼ਰੂਰ ਨਹੀਂ ਕਿ ਜਿਹੜੀ ਰੀਅਲ ਲਾਈਫ ਉਦੋਂ ਦਾ, ਪਰ ਕਾਫੀ ਨੇੜੇ ਆ। ਤੇ ਜਾਂ ਉਹਨਾਂ ਬਾਰੇ ਜਿਹੜੀ ਚਰਚ ਹੈ, ਤੇ ਚੰਬੇ ਦਾ ਜਿਹੜਾ ਮੇਲਾ ਮਿੰਜਰਾਂ ਦਾ ਬਹੁਤ ਮਸ਼ਹੂਰ ਹੈ, ਸਾਰਿਆਂ ਨੂੰ ਪਤਾ ਹੈਗਾ। ਤੇ ਕਹਿੰਦੇ ਕਿ ਉੱਥੇ ਉਸ ਮੇਲੇ ਦੇ ਵਿੱਚ ਤੇ ਉਹਨਾਂ ਨੂੰ ਕੁੜੀ ਮਿਲੀ, ਕੋਈ ਉਹਦੇ ਨਾਲ ਦੋਸਤੀ ਹੋ ਗਈ, ਮੈਨਾ ਬਾਅਦ ਚ ਪਤਾ ਲੱਗਿਆ ਕਿ ਉਹਦੀ ਜਿਹੜੀ ਹੈ ਉਹ ਮੌਤ ਹੋ ਗਈ। ਇਹ ਵੀ ਜਿਹੜੀ ਗੱਲ ਉਹ ਕਾਫੀ ਇਹ ਚੱਲਦੀ ਆ ਆਮ ਤੌਰ ਤੇ, ਤੇ ਕਿਉਂਕਿ ਇਹ ਤਾਂ ਹੁਣ ਨਾ ਇਹਨੂੰ ਅੱਗੇ ਤਸਦੀਕ ਕਰਨ ਵਾਲਾ ਉਦੋਂ ਦਾ ਕੋਈ ਨੀ, ਸ਼ਿਵ ਕੁਮਾਰ ਖੁਦ ਤਾਂ ਕਰ ਸਕਦੇ ਸੀ ਜੇ ਹੁੰਦੇ ਤਾਂ। ਤੇ ਕਹਿੰਦੇ ਉੱਥੋਂ ਉਹਨਾਂ ਨੇ ਜਿਹੜਾ ਹੈ ਉਹ ਸ਼ਾਇਰੀ ਸ਼ੁਰੂ ਕੀਤੀ, ਉੱਥੋਂ ਜਿਹੜਾ ਲਿਖਣਾ ਸ਼ੁਰੂ ਕੀਤਾ। ਤੇ ਜਦੋਂ ਲਿਖਣਾ ਸ਼ੁਰੂ ਕੀਤਾ ਪਹਿਲਾਂ ਮੈਗਜ਼ੀਨਾਂ ਚ ਰਸਾਲਿਆਂ ਚ ਛਪੇ, ਸਭ ਤੋਂ ਵੱਧ ਪ੍ਰੀਤਲੜੀ ਚ ਛਪਿਆ ਸ਼ਿਵ ਕੁਮਾਰ ਬਟਾਲਵੀ, ਕਿਉਂਕਿ ਪ੍ਰੀਤਲੜੀ ਦੇ ਜਿਹੜੇ ਸੰਪਾਦਕ ਸੀ ਗੁਰਬਖਸ਼ ਸਿੰਘ, ਉਹ ਵੀ ਥੋੜਾ ਜਿਹਾ ਇੱਕ ਮਾਡਰਨ ਏਰਾ ਨੂੰ ਇੱਕ ਏਦਾਂ ਦੇ ਜਿਹੜਾ ਸੀ ਜ਼ਿੰਦਗੀ ਜਿਹੜੀ ਰੋਮਾਂਟਿਕ ਜ਼ਿੰਦਗੀ ਹੈ ਜਾਂ ਇੱਕ ਆਈਡੀਅਲਿਜ਼ਮ ਆ ਜਿਹੜਾ ਹੈਗਾ ਉਹਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ। ਤੇ ਜਦੋਂ ਪੋਇਟਰੀ ਛਪਣੀ ਸ਼ੁਰੂ ਹੋਈ ਤੇ ਫਿਰ ਜਿਹੜਾ ਸੀ ਉਹ ਜਿਹੜੀ ਉਹਨਾਂ ਦੀ ਪਹਿਲੀ ਕਿਤਾਬ 1960 ਚ ਆਉਂਦੀ ਹੈ ਪੀੜਾਂ ਦਾ ਪਰਾਗਾ, ਤੇ ਉਸ ਤੋਂ ਬਾਅਦ ਕੋਦਮ ਜਿਹੜਾ ਹੈਗਾ ਸ਼ਿਵ ਕੁਮਾਰ ਚਰਚਾ ਚ ਆਉਂਦੇ ਆ ਕਿ ਇਹ ਵੀ ਇੱਕ ਸ਼ਾਇਰ ਹੈ, ਫਿਰ ਕਵੀ ਦਰਬਾਰ, ਕਿਉਂਕਿ ਉਸ ਵੇਲੇ ਸਟੇਜੀ ਕਵੀ ਦਰਬਾਰ ਜਿਹੜੇ ਸੀ ਉਹ ਬਹੁਤ ਸਟੇਜੀ ਕਵਿਤਾ ਦਾ ਇੱਕ ਬੜਾ ਉਦੋਂ ਸੀਗਾ ਚੱਲ ਰਿਹਾ, ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜਾ ਸੀ ਉਹ ਪਸੰਦ ਹੁੰਦੀ ਸੀ, ਕਿਉਂਕਿ ਪਾਠਕ ਉਸ ਰੂਪ ਚ ਘੱਟ ਸੀ, ਸਰੋਤੇ ਜ਼ਿਆਦਾ ਸੀ, ਕਿਉਂਕਿ ਸਰੋਤਿਆਂ ਦਾ ਇੱਕ ਸਿਸਟਮ ਇੱਥੇ ਪਹਿਲਾਂ ਬਣਿਆ ਹੋਇਆ ਸੀ, ਭਾਵੇਂ ਅਖਾੜਿਆਂ ਦੇ ਰੂਪ ਚ ਹੋਵੇ, ਢਾਡੀ ਦੀਵਾਨਾਂ ਦੇ ਰੂਪ ਚ ਹੋਵੇ, ਤੇ ਉਹ ਉਸ ਕਰਕੇ ਜਿਹੜਾ ਸ਼ਿਵ ਕੁਮਾਰ ਵੀ ਫਿਰ ਜਿਹੜਾ ਜਿੱਥੇ ਕਹਿੰਦੇ ਉਹ ਜਾਂਦੇ ਸੀ ਕਵੀ ਦਰਬਾਰ ਦੇ ਵਿੱਚ, ਉੱਥੇ ਉਹ ਅਖਾੜਾ ਜਾ ਕੇ ਲੁੱਟ ਲੈਂਦੇ ਸੀ। ਸ਼ੁਰੂ ਸ਼ੁਰੂ ਚ ਉਹਨਾਂ ਨੂੰ ਜਿਹੜਾ ਕਰਤਾਰ ਸਿੰਘ ਬਲੱਗਣ ਵਰਗਿਆਂ ਦੀ ਸਰਪ੍ਰਸਤੀ ਜਿਹੜੇ ਰਹੀ, ਜਿਹੜੇ ਪੁਰਾਣੇ ਸੀਨੀਅਰ ਸ਼ਾਇਰ ਸੀਗੇ ਕਵੀ ਸੀ ਆਪਣਾ, ਤੇ ਫਿਰ ਹੌਲੀ ਹੌਲੀ ਜਦੋਂ ਅੱਗੋਂ ਹੋਰ ਨਵੀਆਂ ਕਵਿਤਾਵਾਂ ਆ ਗਈਆਂ, ਨਵਾਂ ਨਵਾਂ ਲਿਖਣਾ ਸ਼ੁਰੂ ਕੀਤਾ, ਤੇ ਫਿਰ ਜਦੋਂ ਤੁਸੀਂ ਕਿਤਾਬਾਂ ਦੀ ਜਿਹੜੀ ਸੂਚੀ ਦੱਸੀ ਹੈ ਜਾਂ ਉਸ ਤੋਂ ਬਾਅਦ ਫਿਰ ਲਾਜਵੰਤੀ ਛਪੀ, ਤੇ ਫਿਰ ਇੱਕੋਦਮ ਜਿਹੜਾ ਸੀ ਉਹ ਆ ਗਏ ਚਰਚਾ ਦੇ ਵਿੱਚ। ਜਦੋਂ ਅੱਟ ਦੀਆਂ ਚਿੜੀਆਂ ਕਵਿਤਾ ਛਪੀ ਨਾ, ਤੇ ਸ਼ਿਵ ਕੁਮਾਰ ਬਟਾਲਵੀ ਦਾ ਇਹ ਪਤਾ ਲੱਗ ਗਿਆ ਕਿ ਕਿੱਦਾਂ ਸੋਚਦੇ ਆ ਉਹ, ਲਾਈਫ ਨੂੰ ਕਿੱਦਾਂ ਸੋਚਦੇ ਆ, ਔਰਤ ਬਾਰੇ ਕਿੱਦਾਂ ਸੋਚਦੇ ਆ ਜਾਂ ਸਮਾਜ ਬਾਰੇ ਕਿੱਦਾਂ ਸੋਚਦੇ ਆ। ਮੈਨੂੰ ਇਹ ਲੱਗਦਾ ਕਿ ਉਸ ਤੋਂ ਬਾਅਦ ਜਿਹੜਾ ਹੈਗਾ ਲੂਣਾ ਦਾ ਜਿਹੜਾ ਸੀ ਨਾਟਕ ਦਾ, ਉਦੋਂ ਹੀ ਕਿਤੇ ਉਹਨਾਂ ਦੇ ਮਨ ਦੇ ਵਿੱਚ ਜਾਂ ਇਹ ਕਹਿ ਲਓ ਕਿ ਖਿਆਲ ਦੇ ਤੌਰ ਤੇ ਜਾਂ ਇੱਕ ਫੁਰਨਾ ਫੁਰਨ ਦੇ ਤੌਰ ਤੇ ਜਾਂ ਇੱਕ ਉਹ ਕੰਸੀਵ ਦੇ ਲੈਵਲ ਤੇ ਜਿਹੜਾ ਹੈਗਾ ਉਹ ਉਦੋਂ ਹੀ ਸ਼ੁਰੂ ਹੋ ਗਿਆ ਸੀ, ਕਿਉਂਕਿ ਉਹ ਵੀ ਜਿਹੜੀ ਸੀ ਆਟੇ ਦੀਆਂ ਚਿੜੀਆਂ ਵੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਸੀ ਉਹ ਪੋਇਟਰੀ ਸੀ, ਜਿਹੜੀ ਏਦਾਂ ਦੀ ਪੋਇਟਰੀ ਪਹਿਲਾਂ ਆਈ ਨਹੀਂ ਸੀ। ਤੇ ਫਿਰ ਜਿਹੜੀ ਤੂੰ ਸ਼ੁਰੂ ਚ ਗੱਲ ਕੀਤੀ ਗੌਤਮ ਜੀ ਕਿ ਬਿਰਹਾ ਜਿਹੜਾ ਉਹ ਭਾਰੂ ਸੀ, ਕਿਉਂਕਿ ਆਪਾਂ ਬਿਰਹਾ ਦਾ ਜਿਹੜਾ ਹੈਗਾ ਬਿਰਹਾ ਦਾ ਸ਼ਾਇਰ ਹੀ ਕਹਿੰਦੇ ਸ਼ਿਵ ਕੁਮਾਰ ਨੂੰ, ਤੇ ਉਹਦੀ ਕਵਿਤਾ ਵੀ ਹੈ ਬਿਰਹਾ ਤੋਂ ਸੁਲਤਾਨ। ਤੇ ਦੂਸਰੀ ਜਿਹੜੀ ਇੱਕ ਹੋਰ ਗੱਲ ਮੈਂ ਇਹਦੇ ਨਾਲ ਜ਼ਰੂਰ ਜੋੜਨੀ ਚਾਹਾਂਗਾ ਕਿ ਸ਼ਿਵ ਕੁਮਾਰ ਬਟਾਲਵੀ ਅਕਾਡੈਮਿਕ ਤੌਰ ਤੇ ਭਾਵੇਂ ਆਪਾਂ ਨੂੰ ਪਤਾ ਹੈ ਕਿ ਨਹੀਂ ਕਿਤੇ ਅੱਗੇ ਬਹੁਤਾ ਉਹਨੇ ਕੁਛ ਕੀਤਾ, ਉੱਥੋਂ ਓਵਰਸੀਅਰ ਦਾ ਡਿਪਲੋਮਾ ਕਰਨ ਚਲੇ ਗਏ, ਫਿਰ ਥੋੜਾ ਚਿਰ ਨਾਭੇ ਕਾਲਜ ਦੇ ਵਿੱਚ ਵੀ ਉਹ ਪੜ੍ਹੇ, ਰੁਪਦਮਨ ਕਾਲਜ ਨਾਭੇ ਚ, ਤੇ ਉਹਨਾਂ ਦੇ ਨਾਲ ਉਹਨਾਂ ਦੇ ਕਲਾਸ ਫੈਲੋ ਰਹੇ ਜਹੇਦਾਰ ਤੋਗਾ ਸਿੰਘ, ਉਹ ਹੈਗੇ ਆ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਵੀ ਰਹੇ ਕਿਸੇ ਵੇਲੇ ਬਠਿੰਡੇ ਦੇ। ਤੇ ਉਹ ਕਹਿੰਦੇ ਵੀ ਜਦੋਂ ਉਹ ਉੱਥੇ ਅਜੇ ਗ੍ਰੈਜੂਏਸ਼ਨ ਦੇ ਵਿੱਚ ਨਹੀਂ ਸੀ, ਗ੍ਰੈਜੂਏਸ਼ਨ ਨਹੀਂ ਸੀ ਕੀਤੀ, ਸਟੂਡੈਂਟ ਸੀ, ਤੇ ਪਰ ਗ੍ਰੈਜੂਏਸ਼ਨ ਦੇ ਵਿੱਚ ਉਹਨਾਂ ਦੀ ਕਿਤਾਬ ਲੱਗੀ ਹੋਈ ਸੀ, ਤੇ ਜਦੋਂ ਉੱਥੇ ਸਟੱਡੀ ਕਰ ਰਹੇ ਸੀਗੇ ਉਹਨਾਂ ਦੀ ਪੋਇਟਰੀ ਦੀ ਕਿਤਾਬ, ਤੇ ਮਤਲਬ ਕਿ ਇਹ ਵੀ ਇੱਕ ਪ੍ਰਾਪਤੀ ਹੈ ਵੀ ਤੁਸੀਂ ਅਜੇ ਸਟੂਡੈਂਟ ਹੋ, ਤੁਹਾਡੀ ਕਵਿਤਾ ਦੀ ਕਿਤਾਬ ਤੁਹਾਡੇ ਤੋਂ ਅਗਲੀ ਜਿਹੜੀ ਵੱਡੀ ਕਲਾਸ ਆ ਉਹਦੇ ਚ ਲੱਗੀ ਹੋਈ ਹੈ। ਤੇ ਫਿਰ ਉਹ ਕਹਿੰਦੇ ਸੀਗੇ ਕਿ ਸਾਡੇ ਪੰਜਾਬੀ ਦੇ ਜਿਹੜਾ ਸੀਗਾ ਪੀਰੀਅਡ ਹੁੰਦਾ ਸੀ ਉਹਦੇ ਚ ਅਕਸਰ ਸ਼ਿਵ ਤੋਂ ਕੋਈ ਕਵਿਤਾ ਜਾਂ ਹੋਰ ਗੀਤ ਸੁਣਦੇ ਸੀ ਤੇ ਕਿਉਂਕਿ ਸਰੋਦੀ ਕਵਿਤਾ ਲਿਖਦੇ ਸੀ ਉਹਦੀ ਆਪਣੀ ਆਵਾਜ਼ ਵੀ ਜਿਹੜੀ ਸੀ ਉਹ ਬਹੁਤ ਕਮਾਲ ਦੀ ਸੀ ਤੇ ਕਿਉਂਕਿ ਬਾਅਦ ਦੇ ਵਿੱਚ ਬੜੇ ਗਾਇਕਾਂ ਨੇ ਗਾਇਆ ਬੜੇ ਤਰੀਕੇ ਨਾਲ ਗਾਇਆ ਤੇ ਤੁਸੀਂ ਸ਼ੁਰੂ ਚ ਜਗਜੀਤ ਦੀ ਆਵਾਜ਼ ਦੇ ਵਿੱਚ ਉਹਨਾਂ ਦਾ ਗੀਤ ਵੀ ਸੁਣਾਇਆ ਤੇ ਪਰ ਸ਼ਿਵ ਦੀ ਜਿਹੜੀ ਆਪਣੀ ਆਵਾਜ਼ ਸੀ ਹਾਲਾਂਕਿ ਬਿਨਾਂ ਕਿਸੇ ਸੰਗੀਤ ਤੋਂ ਬਿਨਾਂ ਰਿਦਮ ਤੋਂ ਗਾਉਂਦੇ ਸੀ ਤੇ ਪਰ ਉਹਨੂੰ ਕੋਈ ਟੱਚ ਨਹੀਂ ਕਰ ਸਕਿਆ ਉਹਦਾ ਕਿਤੇ ਨਾ ਕਿਤੇ ਜਿਹੜੀਆਂ ਕਲਿਪਿੰਗਸ ਕੁਛ ਬਾਅਦ ਦੇ ਵਿੱਚ ਸਾਹਮਣੇ ਆਈਆਂ ਕੁਛ ਤਾਂ ਖੈਰ ਆਲ ਇੰਡੀਆ ਰੇਡੀਓ ਕੋਲੇ ਸੀ ਉਹ ਤਾਂ ਨਹੀਂ ਕਿਤੇ ਨਾ ਕਿਤੇ ਉਹ ਕਰ ਸਕੇ ਤੇ BBC TV ਜਿਹੜਾ ਸੀਗਾ ਇੰਗਲੈਂਡ ਦਾ ਲੰਡਨ ਦਾ ਉਹਨਾਂ ਕੋਲ ਇੱਕ ਛੋਟੀ ਜਿਹੀ ਉਹਨਾਂ ਦੀ ਜਿਹੜੀ ਸੀ ਉਹ ਹੈਗੀ ਸੀ ਉਹ ਜਿਹੜੀ ਹੁਣ ਕਿਤੇ ਨਾ ਕਿਤੇ ਸਾਨੂੰ ਮਿਲ ਜਾਂਦੀ ਹੈ ਅਜੇ ਵੀ ਸੁਣਨ ਨੂੰ ਦੇਖਣ ਨੂੰ ਆਪਾਂ ਇਹ ਕਹਿ ਸਕਦੇ ਹਾਂ ਤੇ ਅਸਲ ਦੇ ਵਿੱਚ ਜਿਹੜੀ ਤੁਸੀਂ ਤੁਹਾਡਾ ਅਗਲਾ ਸਵਾਲ ਸੀ ਨਾ ਤੇ ਦੇਖੋ ਸ਼ਿਵ ਨੂੰ ਸਾਰੇ ਲੋਕ ਜਾਣਦੇ ਆ ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ ਸ਼ਿਵ ਦੇ ਇਸ਼ਕ ਦੇ ਚਰਚੇ ਵੀ ਲੋਕਾਂ ਨੇ ਬਹੁਤ ਸੁਣੇ ਨੇ ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਕਿ ਕ੍ਰਾਂਤੀਕਾਰੀ ਹੋਣਾ ਕੀ ਜ਼ਰੂਰੀ ਹੈ ਕੀ ਸ਼ਿਵ ਕ੍ਰਾਂਤੀਕਾਰੀ ਸੀ ਕਿ ਨਹੀਂ ਉਹਦਾ ਗੱਲ ਅੰਦਾਜ਼ਾ ਆਪਾਂ ਲੂਣਾ ਤੋਂ ਲਾ ਸਕਦੇ ਹਾਂ ਕਿਉਂਕਿ ਲੂਣਾ ਜਿਹੜੀ ਹੈ 1965 ਦੇ ਵਿੱਚ ਲਿਖੀ ਸੀ 1967 ਦੇ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਦਾ ਉਸ ਵੇਲੇ ਸਾਹਿਤ ਅਕੈਡਮੀ ਅਵਾਰਡ ਨੂੰ ਬਹੁਤ ਵੱਡਾ ਪੁਰਸਕਾਰ ਮੰਨਿਆ ਜਾਂਦਾ ਸੀ ਹਾਲਾਂਕਿ ਉਦੋਂ ਉਹਦੀ ਜਿਹੜੀ ਸੀ ਉਹਦੇ ਚ ਨਕਦੀ ਜਿਹੜੀ ਸੀ ਉਹ 5000 ਰੁਪਇਆ ਮਿਲਦੀ ਸੀ ਤੇ ਸਾਹਿਤ ਅਕੈਡਮੀ ਅਵਾਰਡ ਲੂਣਾ ਨੂੰ ਮਿਲਦਾ ਤੇ ਲੂਣਾ ਦਾ ਲਿਖਿਆ ਜਾਣਾ ਮੈਨੂੰ ਲੱਗਦਾ ਕਿ ਇੱਕ ਕ੍ਰਾਂਤੀਕਾਰੀ ਜਿਹੜਾ ਕਦਮ ਸੀ ਜਿਹੜਾ ਇੱਕ ਲੌਜਿਕ ਬਿਲਡ ਕੀਤਾ ਉਹਦੇ ਚ ਲੂਣਾ ਦੇ ਹੱਕ ਦੇ ਵਿੱਚ ਤੇ ਉਸ ਕਦਰ ਯਾਰ ਦੇ ਜਾਂ ਉਸ ਤੋਂ ਪਹਿਲਾਂ ਜਿਹੜੇ ਕਿੱਸੇ ਲਿਖੇ ਗਏ ਪੂਰਨ ਭਗਤ ਦੇ ਤੇ ਉਹਦੇ ਉਹ ਸਾਰੇ ਉਹ ਕਿੱਸਿਆਂ ਦਾ ਇੱਕ ਤਰੀਕੇ ਦਾ ਇੱਕ ਟੀਕ ਸੀਗਾ ਉਹਨੂੰ ਰੱਦ ਕਰਦਾ ਸੀ ਕਿ ਗੱਲ ਇਹ ਨੀ ਗੱਲ ਆ ਵੀ ਹੈਗੀ ਸੀ ਤੇ ਜੇ ਜੇ ਇਹ ਗੱਲ ਸੱਚੀ ਹੈ ਜੇ ਕਹਾਣੀ ਸਲਵਾਨ ਦੀ ਇੱਛਰਾਂ ਦੀ ਪੂਰਨ ਦੀ ਜੇ ਸਾਰੀ ਕਹਾਣੀ ਹੈ ਤਾਂ ਉਹਦੇ ਵਿੱਚ ਲੂਣਾ ਦਾ ਵੀ ਜਿਹੜਾ ਹੈਗਾ ਇੱਕ ਪੱਖ ਹੈ ਤੇ ਬਾਅਦ ਦੇ ਵਿੱਚ ਬੜੇ ਲੋਕਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਤੱਕ ਜਿਹੜਾ ਹੈਗਾ ਲੂਣਾ ਨਾਟਕ ਤਿਆਰ ਕੀਤਾ ਬੜਾ ਬੜਾ ਇੱਕ ਪੋਇਟੀਕਲ ਤੇ ਬੜਾ ਇੱਕ ਸੰਗੀਤਕ ਇਹ ਨਾਟਕ ਹੈ ਤੇ ਉਹਦੇ ਚ ਆਮ ਤੌਰ ਤੇ ਸਿਲੇਬਸ ਦੇ ਵਿੱਚ ਵੀ ਉਹਦੇ ਚੋਂ ਕੁਛ ਟੋਕਾਂ ਲੱਗਦੀਆਂ ਨੇ ਤੇ ਜਿਹੜੀਆਂ ਜਿਵੇਂ ਮੈਂ ਅੱਗ ਟੁਰੀ ਪਰਦੇਸ ਨੀ ਸਹੀ ਉਹ ਅੱਗ ਟੁਰੀ ਪਰਦੇਸ ਇਹ ਅਕਸਰ ਜਿਹੜਾ ਹੈ ਉਹ ਪੜ੍ਹਾਇਆ ਜਾਂਦਾ ਇੱਕ ਛਾਤੀ ਮੇਰੀ ਹਾੜ ਤਪੰਦਾ ਦੂਜੀ ਤਪਦਾ ਜੇਠ ਤੇ ਇਹ ਮਤਲਬ ਕਿ ਜਿਹੜਾ ਸੀਗਾ ਇੱਕ ਅਣਜੋੜ ਵਿਆਹ ਦੀ ਗੱਲ ਇੱਕ ਬੁੱਢੇ ਸਲਵਾਨ ਨਾਲ ਇੱਕ ਜਵਾਨ ਕੁੜੀ ਨੂੰ ਵਿਆਹਣਾ ਤੇ ਫਿਰ ਪੂਰਨ ਦਾ ਦੀ ਉਹ ਥੋੜੀ ਉਮਰ ਦਾ ਛੋਟਾ ਹੋਣਾ ਤੇ ਉਹ ਜਿਹਦੇ ਚ ਉਹ ਲੂਣਾ ਕਹਿੰਦੀ ਹੈ ਵੀ ਤੂੰ ਆਪਣਾ ਫਰਕ ਕੀ ਹੈ ਮੈਂ ਤੇਥੋਂ ਸਿਰਫ ਇੱਕ ਚੁੰਮਣ ਵੱਡੀ ਆ ਤੇ ਮਤਲਬ ਕਿ ਏਦਾਂ ਦੀ ਜਿਹੜੀ ਉਹਦੇ ਚ ਸ਼ਬਦਾਵਲੀ ਜਿਹੜੀ ਆ ਉਹ ਵਰਤਣੀ ਤੇ ਇੱਕ ਸ਼ਿਵ ਦੇ ਲੂਣਾ ਦੇ ਵਿੱਚ ਇੱਕ ਹੋਰ ਬੜੀ ਜਿਹੜੀ ਕਮਾਲ ਦੀ ਗੱਲ ਕਿਉਂਕਿ ਸ਼ਿਵ ਨੇ ਉਹਦੇ ਚ ਔਰਤ ਨੂੰ ਜਸਟੀਫਾਈ ਕਰਨ ਦੀ ਡਿਗਨੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਰ ਨਾਲ ਜਿਹੜਾ ਔਰਤ ਹੀ ਔਰਤ ਦੇ ਖਿਲਾਫ ਕਿਵੇਂ ਜਿਹੜਾ ਹੈਗਾ ਉਹ ਇੱਕ ਘੜਦੀ ਹੈ ਤੇ ਲੌਜਿਕ ਘੜਦੀ ਹੈ ਜਾਂ ਮਰਦ ਪ੍ਰਧਾਨ ਸਮਾਜ ਦੇ ਵਿੱਚ ਉਹ ਵੀ ਉਹਦੇ ਚ ਬਹੁਤ ਕਮਾਲ ਉਹਦੇ ਚ ਇੱਕ ਬੈਤ ਦੇ ਵਿੱਚ ਹੈ ਇੱਕ ਸ਼ੇਅਰ ਡਾਇਲਾਗ ਕਹਿ ਲਓ ਚਲੋ ਕਿਉਂਕਿ ਉਹ ਨਾਟਕ ਹੈ ਤੇ ਜਿਹਦੇ ਚ ਉਹ ਕਹਿੰਦਾ ਤੀਨੀ ਸੱਕ ਹੁੰਦੀ ਹੈ ਕਿੱਕਰਾਂ ਦਾ ਮੋਈਆਂ ਖੱਲਾਂ ਨੂੰ ਜਿਹੜੀ ਰੰਗ ਲੈਂਦੀ ਕੋਲੇ ਮਰਦ ਨੂੰ ਹਾਸੇ ਦਾ ਸੱਪ ਬਣ ਕੇ ਅਕਲ ਉਸਦੀ ਪੱਲਾਂ ਵਿੱਚ ਡੰਗ ਲੈਂਦੀ ਰਾਮ ਕਿਸੇ ਦਾ ਬਣਾ ਨੂੰ ਤੋੜ ਦਿੰਦੀ ਪੁੱਤ ਰਾਜ ਆਪਣੇ ਪੁੱਤ ਲਈ ਮੰਗ ਲੈਂਦੀ ਮਤਲਬ ਕਿ ਏਦਾਂ ਦਾ ਜਿਹੜਾ ਹੈਗਾ ਉਹ ਇੱਕ ਔਰਤ ਦਾ ਜਿਹੜਾ ਇੱਕ ਡਾਇਲਾਗ ਇੱਕ ਔਰਤ ਵੱਲੋਂ ਡਾਇਲਾਗ ਤੇ ਇੱਕ ਔਰਤ ਦੇ ਖਿਲਾਫ ਉਹ ਜਿਹੜਾ ਏਦਾਂ ਦਾ ਇੱਕ ਮਰਦ ਪ੍ਰਧਾਨ ਦਾ ਸਮਾਜ ਦੀ ਦਾ ਇੱਕ ਇਹ ਨੈਰੇਟਿਵ ਸੀ ਉਹ ਵੀ ਉਹਨੂੰ ਬੜੇ ਵਿਅੰਗਮਈ ਤਰੀਕੇ ਨਾਲ ਸ਼ਿਵ ਨੇ ਉਹਦੇ ਚ ਜਿਹੜਾ ਹੈ ਪੇਸ਼ ਕੀਤਾ ਤੇ ਦੂਜੀ ਗੱਲ ਕਿਉਂਕਿ ਸ਼ਿਵ ਦੇ ਹੁੰਦੇ ਹੀ ਪਾਸ਼ ਵਰਗੇ ਵੀ ਆ ਗਏ ਸੀ ਤੇ ਉਹਨਾਂ ਨੇ ਬੜਤਿੱਖੀ ਕਵਿਤਾ ਜਾਂ ਜੁਝਾਰੂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਉਹ ਵੀ ਕਈ ਵਾਰੀ ਕਿਸੇ ਕਵੀ ਦਰਬਾਰ ਜਾਂ ਹੋਰ ਏਦਾਂ ਦਾ ਇਹ ਗੱਲ ਉਠਾਉਂਦੇ ਸੀ ਵੀ ਉਹ ਕਿਉਂ ਨੀ ਲਿਖਦੇ ਤੇ ਪਰ ਸ਼ਿਵ ਜਿਹੜਾ ਸੀ ਮੈਨੂੰ ਇਹ ਲੱਗਦਾ ਕਿ ਚਲੋ ਭਾਵੇਂ ਬਿਰਹਾ ਦਾ ਸੁਲਤਾਨ ਕਹਿ ਲਓ ਬਿਰਹਾ ਦਾ ਕਵੀ ਕਹਿ ਲਓ ਬਿਰਹਾ ਦਾ ਸ਼ਾਇਰ ਪਰ ਮੈਨੂੰ ਲੱਗਦਾ ਕਿ ਮਿੱਟੀ ਨਾਲ ਜੁੜਿਆ ਹੋਇਆ ਜਿਹੜਾ ਉਹ ਸ਼ਾਇਰ ਸੀ ਕਿਉਂਕਿ ਜਿਹੜੇ ਉਹਦੇ ਗੀਤ ਨੇ ਕੁਛ ਭਾਵੇਂ ਕੁਛ ਫਿਲਮਾਂ ਲਈ ਲਿਖੇ ਤੇ ਜਾਂ ਵੈਸੇ ਗੀਤ ਲਿਖੇ ਤੇ ਬੜੇ ਹੀ ਸਾਰੇ ਨੂਨ ਸਿੰਗਰਾਂ ਨੇ ਅਕਸ਼ੇ ਕੁਮਾਰ ਨੂੰ ਗਾਇਆ ਤੇ ਭਾਵੇਂ ਬਿਲਕੁਲ ਜਿਹੜੇ ਬੜੇ ਗੰਭੀਰ ਕਿਸਮ ਦੇ ਕਲਾਸੀਕਲ ਕਿਸਮ ਦਾ ਗਾਉਣ ਵਾਲੇ ਸਿੰਗਰ ਹੋਣ, ਜਗਜੀਤ ਸਿੰਘ ਦਾ ਨਾਂ ਤੁਸੀਂ ਲਿਆ ਖੁਦ ਤੇ ਜਗਜੀਤ ਜ਼ੀਰ ਵੀ ਹੋਣ ਭਾਵੇਂ, ਤੇ ਭਾਵੇਂ ਫਿਲਮਾਂ ਦੇ ਜਿਹੜੇ ਪਲੇਬੈਕ ਸਿੰਗਰ ਸੀ ਜਿਹੜੇ ਉਹ ਹੋਣ, ਤੇ ਮਹਿੰਦਰ ਕਪੂਰ ਵਰਗੇ, ਤੇ ਭਾਵੇਂ ਸੁਰਿੰਦਰ ਕੌਰ ਵਰਗੀ ਜਿਹੜੀ ਗਾਇਕਾ, ਆਸਾ ਸਿੰਘ ਮਸਤਾਨਾ ਵਰਗੇ ਜਿਹੜੇ ਪਾਪੂਲਰ ਗਾਇਕ ਸੀ ਉਹ ਹੋਣ, ਤੇ ਉਹਨਾਂ ਦੇ ਗੀਤ ਵੀ ਇੰਨੇ ਜਿਹੜੇ ਪਾਪੂਲਰ, ਇੱਕ ਮੇਰੀ ਅੱਖ ਕਾਸ਼ ਨੀ, ਦੂਜਾ ਰਾਤ ਦੇ ਉਨੀ ਦਰੇ ਨੇ ਮਾਰਿਆ, ਜਾਂ ਹਾਏ ਨੀ ਮੁੰਡਾ ਲੰਬੜਾਂ ਦਾ ਮੈਨੂੰ ਹੀਰੇ ਹੀਰੇ ਆਖੇ, ਤੇ ਹੁਣ ਏਦਾਂ ਦੇ ਜਿਹੜੇ ਗੀਤ, ਉਹ ਸਮਾਸ, ਉਹ ਅਲੰਕਾਰ, ਉਹ ਵਿਸ਼ੇਸ਼ਣ ਜਿਹੜੇ ਵਰਤਣ, ਉਹ ਹੀ ਬੰਦਾ ਵਰਤ ਸਕਦਾ ਜਿਹੜਾ ਪਿੰਡ ਦੀ ਲਾਈਫ ਨੂੰ ਜਾਣਦਾ, ਜਿਹੜਾ ਪਿੰਡ ਦੀ ਜਿਹੜਾ ਹੈਗਾ ਜ਼ਿੰਦਗੀ ਨੂੰ ਜਿਹੜਾ ਉਹ ਜਾਣਦਾ। ਇੱਕ ਉਹਨਾਂ ਦਾ ਗੀਤ ਹੈ, ਮੇਰਾ ਖਿਆਲ ਉਹ ਕਿਸੇ ਮਾਡਰਨ ਸਿੰਗਰ ਨੇ ਗਾਇਆ, ਪਹਿਲਾਂ ਉਹ ਕਿਸੇ ਨੇ ਨੀ ਗਾਇਆ ਸੀ, ਬੜਾ ਕਮਾਲ ਦਾ ਗੀਤ ਹੈ, ਥੱਬਾ ਕੁ ਜ਼ੁਲਫਾਂ ਵਾਲਿਆ ਮੇਰੇ ਸੋਹਣੇ ਆ ਮੇਰੇ ਲਾੜਿਆ, ਤੇ ਉਹਦੇ ਚ ਉਹ ਇੱਕ ਥਾਂ ਤੇ ਕਹਿੰਦੇ, ਪੀੜਾਂ ਦੀ ਪਤਕਣ ਜੋੜ ਕੇ ਇੱਕ ਘੀਰਾ ਅਸਾਂ ਬਣਾ ਲਿਆ, ਤੇਰੇ ਸ਼ਹਿਰ ਜਾਂਦੀ ਸੜਕ ਦਾ ਅਸਾਂ ਰੋਡ ਚੋਕ ਕੇ ਖਾ ਲਿਆ। ਹੁਣ ਪੀੜਾਂ ਦੀ ਪਤਕਣ, ਘੀਰਾ, ਇਹ ਸ਼ਬਦ ਨੇ ਜਿਹੜੇ ਬਿਲਕੁਲ ਮਾਝੇ ਦੇ ਉਸ ਇਲਾਕੇ ਦੇ ਜਿੱਥੇ ਉਹਨਾਂ ਰਿਹਾ, ਬੜੇ ਕਮਾਲ ਦੇ ਸ਼ਬਦ ਨੇ ਇਸ ਸ਼ਬਦਾਬਦੀ ਨੂੰ ਵਰਤਿਆ। ਤੇ ਫਿਰ ਇੱਕ ਉਹਨਾਂ ਦਾ ਕਵਿਤਾ ਉਹਨਾਂ ਦੀ ਇਹ, ਤੇ ਇਹਨੂੰ ਗੀਤ ਦੇ ਰੂਪ ਚ ਵੀ, ਕਿਉਂਕਿ ਸਰੋਦੀ ਉਹ ਤੁਕਬੰਦੀ ਚ ਲਿਖਦੇ ਸੀ, ਖੁੱਲੀ ਕਵਿਤਾ ਬਹੁਤ ਘੱਟ ਲਿਖੀ ਆ ਉਹਨਾਂ ਨੇ, ਲਿਖੀ ਤਾਂ ਹੈ ਜਿਹੜਾ ਹੈਗਾ ਫ੍ਰੀ ਵਰਸ ਦੇ ਵਿੱਚ, ਤੇ ਪਰ ਘੱਟ ਹੈ। ਤੇ ਉਹਦੇ ਚ ਉਹ ਲਿਖਦੇ ਆ, ਜਿੰਨਾ ਖੱਤਿਆਂ ਚ ਬੀਜੇ ਸੀ ਮੈਂ ਪਿਆਰ ਵਾਲੇ ਬੀਜ, ਉਹਨਾਂ ਖੇਤਾਂ ਵਿੱਚ ਭੱਖੜਾ ਬੁਘਾਟ ਉੱਗਿਆ। ਹੁਣ ਭੱਖੜਾ ਬੁਘਾਟ ਆਪਾਂ ਨੂੰ ਪਤਾ ਹੈ ਵੀਡਸ ਨੇ, ਇਹ ਨਹੀਂ ਚਾਹੀਦੇ ਹੁੰਦੇ, ਆਪਾਂ ਖੋਦ ਕੇ ਪੁੱਟ ਕੇ ਪਰੇ ਸੁੱਟ ਦਿੰਦੇ, ਤੇ ਪਰ ਉਹ ਤਾਂ ਹੀ ਉਹ ਵਰਤਿਆ ਕਿ ਉਹਨਾਂ ਨੂੰ ਸਮਝ ਇਸ ਗੱਲ ਦੀ। ਤੇ ਮੋਹਨ ਕਾਲੋਂ ਤਾਂ ਕਹਿੰਦਾ ਵੀ ਕੁਛ ਸਮਾਂ ਉਹ ਪਟਵਾਰੀ ਵੀ ਰਹੇ ਆਪ, ਤੇ ਉਹਨਾਂ ਦਾ ਇੱਕ ਗੀਤ ਹੈ ਇਹ ਵੀ ਮੇਰਾ ਖਿਆਲ ਸੁਰਿੰਦਰ ਕੌਰ ਨੇ ਗਾਇਆ, ਮੁੰਡਾ ਆ ਗਿਆ ਨਵਾਂ ਪਟਵਾਰੀ ਜਰੀਬ ਨਾਲ ਕੱਦ ਮਿਲਦਾ, ਤੇ ਉਹ ਮਤਲਬ ਕਿ ਹੁਣ ਜਿਹੜੇ ਜਰੀਬ ਵਰਗੇ ਸ਼ਬਦ ਏਦਾਂ ਦੇ, ਤੇ ਉਹ ਜਿਹੜਾ ਹੈ ਏਦਾਂ ਦੇ ਉਹ ਤਾਂ ਹੀ ਵਰਤ ਸਕਦੇ ਜੇ ਉਹਨਾਂ ਨੂੰ ਪਤਾ ਸੀ, ਤੇ ਉਹ ਇੱਕ ਸ਼ਬਦਾਵਲੀ ਦੇ ਤੌਰ ਤੇ, ਇੱਕ ਡਿਕਸ਼ਨ ਦੇ ਤੌਰ ਤੇ ਮੈਂ ਕਹਿੰਦਾ ਕਿ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਤੇ ਉਹ ਵੀ ਅੱਜ ਸਾਡੇ ਲਈ ਇੱਕ ਇੱਕ ਖਜ਼ਾਨਾ ਨੇ ਇੱਕ ਕਿਸਮ ਦਾ, ਕਿਉਂਕਿ ਨਵੀਂ ਪੋਇਟਰੀ ਸ਼ਬਦ ਹੈ ਨੀ, ਇਹ ਨਵੀਂ ਪੋਇਟਰੀ ਉੱਥੋਂ ਨਿਕਲੀ ਨੀ, ਤੇ ਉਹਨਾਂ ਦੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਤੇ ਜਾਂ ਮੋਹਨ ਸਿੰਘ ਵਰਗੇ ਉਹਨਾਂ ਦੇ ਕੰਟੈਂਪਰੇਰੀ ਸ਼ਾਇਰ ਸੀ। ਹੁਣ ਜੇ ਮੈਂ ਉਹਨਾਂ ਨੂੰ ਗੱਲ ਕਰਦਾ ਵੀ ਉਹਨਾਂ ਦੀ ਪਕੜ, ਤੇ ਅੰਮ੍ਰਿਤਾ ਪ੍ਰੀਤਮ ਦਾ ਵੀ ਇੱਕ ਗੀਤ ਹੈ, ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਹਨਾਂ ਦੇ ਆਪਣੇ ਆਪੇ ਲੈਣਗੇ ਖੋ। ਹੁਣ ਕਿੱਕਰ ਨੂੰ ਕਦੇ ਵੀ ਜਿਹੜਾ ਹੈਗਾ ਆਪਾਂ ਮੇਲ ਫੋਰਮ ਦੇ ਵਿੱਚ ਨਹੀਂ ਵਰਤਦੇ, ਤੁਹਾਨੂੰ ਵੀ ਪਤਾ ਇਸ ਗੱਲ, ਸਾਡੇ ਸਰੋਤਿਆਂ ਨੂੰ ਵੀ ਪਤਾ ਹੈ, ਤੇ ਕਿਉਂਕਿ ਅੰਮ੍ਰਿਤਾ ਕਦੇ ਪਿੰਡ ਚ ਰਹੀ ਨੀ, ਅੰਮ੍ਰਿਤਾ ਨੂੰ ਇਸ ਗੱਲ ਦਾ ਪਤਾ ਨੀ ਕਿੱਕਰਾ ਵੇ ਕੰਡਿਆਲਿਆ, ਕਿੱਕਰੇ ਨੀ ਕੰਡਿਆਲੀ ਕਹਿਣਾ ਚਾਹੀਦਾ ਸੀ ਉਹਨੂੰ, ਤੇ ਸ਼ਿਵ ਇਹ ਗਲਤੀ ਨੀ ਕਰਦਾ। ਤੇ ਇਸ ਕਰਕੇ ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ, ਹਾਲਾਂਕਿ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਕਮਾਲ ਦੀ ਕਵਿਤਾ ਹੈ ਪੋਠੋਹਾਰੀ ਦਾ ਜਾਂ ਉਦਾਂ ਦੀ ਸ਼ਬਦਾਵਲੀ ਬਾਰੇ, ਪਰ ਪ੍ਰੋਫੈਸਰ ਮੋਹਨ ਸਿੰਘ ਦਾ ਵੀ ਇੱਕ ਗੀਤ ਹੈ ਜੱਟੀਆਂ ਦਾ ਗੀਤ ਜਿਹੜਾ ਮੁਜ਼ਾਰਾ ਮੂਵਮੈਂਟ ਦੇ ਉੱਪਰ ਸੀਗਾ, ਤੇ ਹੁਣ ਪ੍ਰੋਫੈਸਰ ਮੋਹਨ ਸਿੰਘ ਵੀ ਪਿੰਡਾਂ ਚ ਨਹੀਂ ਰਹੇ ਉਸ ਰੂਪ ਚ, ਉਹਨਾਂ ਨੂੰ ਉਸ ਸ਼ਬਦਾਵਲੀ ਦਾ ਨਹੀਂ ਪਤਾ ਤੇ ਉਹਦੀ ਵਰਡ ਦੀ ਕਨੋਟੇਸ਼ਨ ਨਹੀਂ ਪਤਾ। ਹੁਣ ਉਹਨਾਂ ਦਾ ਇੱਕ ਗੀਤ ਹੈ ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ, ਸੁੱਥਣਾ ਤਾਂ ਸਾਡੀਆਂ ਨੂੰ ਭੱਖੜਾ ਵੇ ਹੋ। ਹੁਣ ਭੱਖੜਾ ਸੁੱਥਣ ਨੂੰ ਨੀ ਚੁੰਬੜਦਾ, ਸੁੱਥਣ ਨੂੰ ਅਲੇਹਾ ਚੁੰਬੜਦਾ। ਸ਼ਿਵ ਕੁਮਾਰ ਨੇ ਸੀ ਕਦੇ ਗਲਤੀ ਕਰਦਾ, ਜੇ ਸ਼ਿਵ ਕੁਮਾਰ ਨੇ ਵੀ ਇਸ ਗੱਲ ਨੂੰ ਲੈ ਕੇ ਇਹ ਗੱਲ ਲਿਖਣੀ ਹੁੰਦੀ, ਤੇ ਕਿਉਂਕਿ ਭੱਖੜਾ ਤਾਂ ਬਿਲਕੁਲ ਵਿਸ਼ਾ ਹੁੰਦਾ, ਪੈਰਾਂ ਦਾ ਜ਼ਰੂਰ ਵੱਜਦਾ, ਅੱਡੀਆਂ ਚੁੱਭ ਜਾਂਦਾ, ਤੇ ਪਰ ਸੁੱਥਣ ਨੂੰ ਨੀ ਚੁੰਬੜਦਾ। ਤੇ ਇਸ ਕਰਕੇ ਜਿਹੜੇ ਕੰਟੈਂਪਰੇਰੀ ਸ਼ਾਇਰ ਸੀ ਨਾ, ਉਹ ਸਮਝਦੇ ਸੀ ਪੋਇਟਰੀ ਨੂੰ ਇੱਕ ਹੋਰ ਲੈਵਲ ਤੇ, ਤੇ ਪਰ ਸ਼ਿਵ ਕੁਮਾਰ ਜਿਹੜਾ ਸੀਗਾ ਉਹ ਸਮਝਦਾ ਸੀਗਾ, ਜਿਹੜਾ ਸੀ ਉਹਦੀ ਜਿਹੜੀ ਡਿਕਸ਼ਨ ਆਈ ਜਾਂ ਉਹਦਾ ਸਟਾਈਲ ਆਇਆ ਜਾਂ ਜਿਹੜਾ ਉਹਦਾ ਬਿਰਹਾ ਦਾ ਜਾਂ ਜਿਹੜਾ ਪ੍ਰੇਮ ਦਾ ਜਾਂ ਪਿਆਰ ਦਾ ਜਿਹੜਾ ਉਹ ਸਾਰੀ ਭਾਵਨਾ ਆਈ ਉਹ ਉੱਥੋਂ ਆਈ, ਜਿਹੜੀ ਆਮ ਲੋਕਾਂ ਚੋਂ ਆਈ। ਮੈਨੂੰ ਲੱਗਦਾ ਕਿ ਇਸ ਕਰਕੇ ਉਹ ਵੱਡਾ ਜਿਹੜਾ ਹੈ ਉਹ ਸ਼ਾਇਰ ਸੀ। ਇੱਕ ਸ਼ਿਵ ਦੀ ਹੋਰ ਮੈਨੂੰ ਉਹ ਅਕਸਰ ਮੈਨੂੰ ਕਰਤਾ ਉਹਦੀ ਯਾਦ ਆ ਜਾਂਦੀ ਹੁੰਦੀ ਹੈ, ਬੁੱਢਾ ਸ਼ਹਿਰ, ਤੇ ਉਹ ਇਹ ਕੁਛ ਕਵਿਤਾਵਾਂ ਸ਼ਿਵ ਦੀਆਂ ਜਿਹੜੀਆਂ ਨਾ ਉਹ ਖੁੱਲੀ ਕਵਿਤਾ, ਤੇ ਜਦ ਕੋਈ ਨਕਸਲਵਾੜੀ ਜਾਂ ਕਤਲ ਕਿਸੇ ਦਾ ਕਰਦਾ ਮੇਰੇ ਬੁੱਢੇ ਸ਼ਹਿਰ ਦੀਆਂ ਕੰਧਾਂ ਨੂੰ ਤਾਪ ਆ ਚੜਦਾ। ਤੇ ਇਹ ਜਿਹੜਾ ਇਸ ਤਰ੍ਹਾਂ ਦਾ ਨੋਟਸ ਲੈਣਾ ਕੰਟੈਂਪਰੇਰੀ ਮੂਵਮੈਂਟ ਦਾ, ਇਹ ਵੀ ਉਹਦੇ ਕੋਲੇ ਸੀ। ਇਹ ਨਹੀਂ ਸੀ ਕਿ ਉਹ ਕ੍ਰਾਂਤੀਕਾਰੀ ਸੋਚਦਾ ਨਹੀਂ ਸੀ ਜਾਂ ਉਹ ਹੈ ਨਹੀਂ ਸੀ। ਠੀਕ ਹੈ ਕਿ ਉਹ ਸਟੇਜਾਂ ਤੇ ਉਸ ਤਰ੍ਹਾਂ ਦੀ ਉਵੇਂ ਤਿੱਖੀ ਗੱਲ ਨਹੀਂ ਸੀ ਕਰਦਾ ਜਿਵੇਂ ਪਾਸ਼ ਕਰਦਾ ਸੀ ਉਹਨਾਂ ਦਿਨਾਂ ਚ ਜਾਂ ਹੋਰ ਉਦੋਂ ਸ਼ਾਇਰ, ਚਲੋ ਭਾਵੇਂ ਬਾਅਦ ਚ ਆਏ ਉਹ ਸ਼ਾਇਰ ਕਰਦੇ ਸੀਗੇ। ਤੇ ਇਸ ਕਰਕੇ ਕਈ ਵਾਰੀ ਇਹ ਗੱਲ ਜਿਹੜੀ ਹੈ ਉਹ ਕਰ ਲੈਂਦੇ ਆ। ਤੇ ਸ਼ਿਵ ਦਾ ਅੰਤ ਕੋਈ ਬਹੁਤਾ ਚੰਗਾ ਨਹੀਂ ਹੋਇਆ। ਠੀਕ ਹੈ, ਪਿਆਰ ਮਿਲਿਆ, ਬਹੁਤ ਕੁਛ ਹੋਇਆ, ਤੇ ਆਪਾਂ ਉਹ ਗੱਲ ਨਹੀਂ ਕਰਦੇ ਜਿਹੜੇ ਉਹਨਾਂ ਦੇ ਇਸ਼ਕ ਦੇ ਕਿੱਸੇ ਜਾਂ ਹੋਰ ਉਹ ਸਾਰੇ ਚੱਲ ਰਿਹਾ। ਉਹ ਤਾਂ ਗੱਲਾਂ ਬਹੁਤੀਆਂ ਉਦਾਂ ਮੂੰਹ ਮੂੰਹ ਚੱਲਦੀਆਂ ਰਹਿੰਦੀਆਂ ਨੇ, ਫਿਰ ਅੱਗੇ ਖੰਭਾਂ ਦੀਆਂ ਡਾਰਾਂ ਵੀ ਬਣ ਜਾਂਦੀਆਂ ਨੇ। ਤੇ ਪਰ ਇਹ ਹੈ ਕਿ ਉਹ ਜਿਹੜੀ ਉਹਨਾਂ ਦਾ ਇੱਕ ਸੀ ਵੀ ਸ਼ਰਾਬ ਪੀਣ ਦੀ, ਉਹਨਾਂ ਨੇ ਉਹਦਾ ਜਿਹੜਾ ਸੀ ਨਾ ਲਿਵਰ ਖਰਾਬ ਕਰਤਾ, ਲਿਵਰ ਸਿਰੋਸਿਸ ਹੋ ਗਿਆ ਅਖੀਰ ਚ ਜਦੋਂ ਕਹਿੰਦੇ ਉਹ ਇੰਗਲੈਂਡ ਤੋਂ ਵਾਪਸ ਆਏ। ਤੇ ਉੱਥੋਂ ਆ ਕੇ ਫਿਰ ਉਹ ਠੀਕ ਨੀ ਹੋਏ, ਫਿਰ ਉੱਠੇ ਨੀ, ਕਿਉਂਕਿ ਉਹਨਾਂ ਨੇ ਨੌਕਰੀਆਂ ਦੋ ਤਿੰਨ ਬਦਲੀਆਂ। ਜਿੱਦਾਂ ਮੈਂ ਕਿਹਾ ਦੱਸਿਆ ਸੀ ਕਿ ਪਟਵਾਰੀ ਵੀ ਕੁਛ ਚਿਰ ਰਹੇ, ਫਿਰ ਅਨਟ੍ਰੇਨਡ ਟੀਚਰ ਵੀ ਰਹੇ ਕੁਛ ਚਿਰ। ਉਦੋਂ ਅਨਟ੍ਰੇਨਡ ਟੀਚਰ ਰੱਖ ਲੈਂਦੇ ਹੁੰਦੇ ਸੀਗੇ, ਤੇ ਉਹ ਤਾਂ ਖੈਰ ਦਸਵੀਂ ਪਾਸ ਜਿਹੜੇ ਲੋਕ ਸੀ ਉਹਨਾਂ ਨੂੰ ਰੱਖ ਲੈਂਦੇ ਹੁੰਦੇ ਸੀ। ਤੇ ਫਿਰ ਅਖੀਰ ਚ ਜਿਹੜੀ ਸਟੇਟ ਬੈਂਕ ਆਫ ਇੰਡੀਆ ਚ ਉਹਨਾਂ ਨੇ

0: ਵਿਗੜ ਗਈ ਤੇ ਚੰਡੀਗੜ੍ਹ ਦਾ ਜਿਹੜਾ ਉਹਦਾ ਕੋਈ ਹਸਪਤਾਲ ਸੀਗਾ ਜਨਰਲ ਹੋਸਪਿਟਲ 16 ਚ ਉੱਥੇ ਦਾਖਲ ਕਰਾਇਆ। ਫਿਰ ਉਹਨਾਂ ਨੇ ਦੇਖਿਆ ਕਿ ਨਹੀਂ ਗੱਲ ਬਣਨੀ ਨੀ, ਫਿਰ ਉਹਨਾਂ ਨੇ ਕਿਹਾ ਕਿ ਚਲੋ ਸੇਵਾ ਕਰ ਲਓ ਪਿੰਡ ਲਿਜਾ ਕੇ। ਆਪਣੇ ਸਹੁਰੇ ਪਿੰਡ ਉਹਨਾਂ ਦੀ ਵਾਈਫ ਦਾ ਪਿੰਡ ਹੈ ਜਿਹੜਾ ਕੀੜੀ ਮੰਗਿਆਲ, ਉਹ ਵੀ ਗੁਰਦਾਸਪੁਰ ਜ਼ਿਲ੍ਹੇ 'ਚ ਹੀ ਹੈ ਤੇ ਕੀੜੀ ਮੰਗਿਆਲ ਜਿਹੜਾ ਫਿਰ ਜਾ ਕੇ ਉਹ ਉੱਥੇ ਰਹੇ ਕੁਛ ਦਿਨ ਤੇ ਫਿਰ ਅਖੀਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ 6 ਮਈ ਨੂੰ 1973 ਦੇ ਵਿੱਚ ਫਿਰ ਜਿਹੜਾ ਹੈ ਉਹਨਾਂ ਦਾ ਜਿਹੜਾ ਉਹ ਦੇਹਾਂਤ ਹੋ ਜਾਂਦਾ। ਤੇ ਦੋ ਗੱਲਾਂ ਜਿਹੜੀਆਂ ਨੇ ਉਹ ਜਿਹੜੀਆਂ ਗੌਤਮ ਜੀ ਉਹ ਬਹੁਤ ਜ਼ਰੂਰੀ ਹੈ। ਇੱਕ ਤਾਂ ਇਹ ਹੈ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਉਹਨਾਂ ਦਾ ਏਦਾਂ ਦਾ ਸੁਭਾਅ ਨਾ ਹੁੰਦਾ, ਕਈ ਮਾਮਲਿਆਂ 'ਚ ਜਿੱਦੀ ਵੀ ਬਹੁਤ ਸੀ ਨਾ ਤੇ ਏਦਾਂ ਦਾ ਨਾ ਹੁੰਦਾ ਤੇ ਹੋਰ ਬਹੁਤ ਕੁਛ ਦੇ ਜਾਂਦੇ ਪੰਜਾਬੀ ਲਿਟਰੇਚਰ ਨੂੰ, ਲੰਬਾ ਸਮਾਂ ਜਿਉਂਦੇ ਰਹਿੰਦੇ। ਤੇ ਕਿਉਂਕਿ ਬਹੁਤ ਛੋਟੀ ਉਮਰ ਦੇ ਵਿੱਚ ਚਲੇ ਜਾਣਾ, ਇਹ ਵੀ ਜਿਹੜਾ ਇੱਕ ਜਿਹੜੀ 36-37 ਸਾਲ ਦੀ ਉਮਰ ਕਿਹੜੀ ਉਮਰ ਹੁੰਦੀ ਹੈ, ਤੇ ਇਹ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸਾਹਿਤ ਨੂੰ, ਪੰਜਾਬੀ ਪੋਇਟਰੀ ਨੂੰ, ਪੰਜਾਬੀ ਗੀਤਕਾਰੀ ਨੂੰ, ਲਿਟਰੇਚਰ ਨੂੰ, ਆਪਾਂ ਇਹ ਅਕਸਰ ਗੱਲ ਕਰਦੇ। ਇੱਕ ਦਾ ਦੂਜਾ ਪੱਖ ਇਹ ਵੀ ਹੈ ਕਿ ਸ਼ਾਇਦ ਫਿਰ ਉਹ ਲਿਖਦੇ ਹੀ ਲਿਖ ਹੀ ਨਾ ਸਕਦੇ, ਜਾਂ ਜਿੱਦਾਂ ਦਾ ਉਹ ਲਿਖ ਗਏ ਜਾਂ ਉਸ ਗੱਲ ਨੂੰ ਪਕੜ ਹੀ ਨਾ ਸਕਦੇ, ਇਹ ਵੀ ਦੋਵੇਂ ਗੱਲਾਂ ਨੇ। ਤੇ ਪਰ ਮੈਨੂੰ ਅਜੇ ਵੀ ਲੱਗਦਾ ਕਿ ਇਸ ਜਿਹੜਾ ਹੈਗਾ ਵੇਲੇ ਦਾ ਜਾਂ ਉਸ ਸਦੀ ਦਾ, ਤੇ ਮੈਨੂੰ ਲੱਗਦਾ ਕਿ ਵੱਡਾ ਸ਼ਾਇਰ ਪੰਜਾਬੀ ਦਾ ਜਿਹੜਾ ਹੈ ਉਹ ਸ਼ਿਵ ਕੁਮਾਰ ਹੀ ਹੋਇਆ, ਜਿਹਨਾਂ ਨੂੰ ਇਹ ਸਾਰੀ ਗੱਲ ਜਿਹੜੀ ਹੈ ਇਸ ਤਰੀਕੇ ਨਾਲ ਮਨੁੱਖੀ ਲਾਈਫ ਤੇ ਜਾਂ ਪੰਜਾਬੀ ਜ਼ਿੰਦਗੀ ਦੇ ਵਿੱਚ ਜਿਹੜੀ ਹੈ ਉਹ ਵਿਛੋੜਾ ਕੀ ਹੈ, ਵਿਰਹਾ ਕੀ ਹੈ, ਜਾਂ ਜਿਹੜੀਆਂ ਸਾਡੀਆਂ ਰੋਮਾਂਟਿਕ ਜਿਹੜੀ ਲਾਈਫ ਹੈ, ਜਾਂ ਕਿੰਨੀ ਕੁ ਵੱਡੀ ਜਿਹੜੀ ਰੋਮਾਂਸ ਦੇ ਵਿੱਚ ਖੁੱਲ ਹੋ ਸਕਦੀ ਹੈ, ਜਾਂ ਕਿੰਨੀ ਕੁ ਤੁਸੀਂ ਉਹਨੂੰ ਇਸ ਪਾਸੇ ਵੱਲ ਤੋਰ ਸਕਦੇ ਹੋ, ਤੇ ਉਹ ਹੈ ਉਹ ਉਸ ਲੈਵਲ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਕੋਈ ਹੋਰ ਕੋਈ ਲਿਖ ਸਕਿਆ ਹੋਵੇ। ਹਾਂਜੀ
1: ਜੀ ਵਾਕਈ ਵੈਸੇ ਤੁਸੀਂ ਲੂਣਾ ਦੀ ਗੱਲ ਕਰ ਹੀ ਦਿੱਤੀ, ਆਖਰ 5-4 ਮਿੰਟ ਬਚੇ ਨੇ ਜੇ ਉਹਦੇ 'ਚ ਮੈਂ ਇਹ ਗੱਲ ਕਰਨੀ ਚਾਹਾਂ ਕਿ ਕੀ ਸ਼ਿਵ ਨੇ ਤੁਹਾਨੂੰ ਲੱਗਦਾ ਕਿ ਉਸ ਵਕਤ ਡੈਲੀਬਰੇਟਲੀ ਲੂਣਾ ਵਰਗੇ ਜਿਹੜੇ ਇੱਕ ਕਾਵ ਸੰਗ੍ਰਹਿ ਹੈ ਉਸਨੂੰ ਹੱਥ ਪਾਇਆ ਹੋਣਾ, ਕਿਉਂਕਿ ਮਿਡ 1800 ਦੇ ਵਿੱਚ ਕਾਦਰ ਯਾਰ ਜਿਹੜਾ ਭਗਤ ਪੂਰਨ ਦਾ ਕਿੱਸਾ ਦੱਸਦਾ ਉਹਦੇ 'ਚ ਤਾਂ ਲੂਣਾ ਇੱਕ ਚਰਿੱਤਰਹੀਨ ਜਨਾਨੀ ਹੈਗੀ ਹੈ ਅਤੇ ਸਮਾਜ ਨੂੰ ਮਗਰ ਲਗਾ ਕੇ ਰੱਖਦੀ ਹੈ, ਅਖਲਾਕੀ ਕੀਮਤਾਂ ਤੋਂ ਡਿੱਗੀ ਹੋਈ ਹੈ। ਅਤੇ ਉਸ ਤੋਂ ਉਲਟ ਜਦੋਂ ਸ਼ਿਵ ਇਸ ਕਿਸਮ ਦੀ ਗੱਲ ਕਰਦਾ, ਅਤੇ ਜਦੋਂ ਕੋਈ ਇੱਕ ਤੁਹਾਡਾ ਕੱਦ ਉਦੋਂ ਤੱਕ ਬਣ ਚੁੱਕਿਆ ਸੀਗਾ ਸ਼ਿਵ ਦਾ, ਅਤੇ ਜਦੋਂ ਤੁਹਾਡਾ ਕਿਰਦਾਰ ਬਣ ਜਾਂਦਾ ਇੱਕ ਕੱਦ ਬਣ ਜਾਂਦਾ, ਉਸ ਤੋਂ ਬਾਅਦ ਤੁਸੀਂ ਇਹ ਸੋਚਦੇ ਹੋ ਵੀ ਨਾ ਭਾਈ ਜ਼ਿਆਦਾ ਲੁਕਾਈ ਕਿਤੇ ਇਸ ਕੰਮ ਕਰਕੇ ਮੇਰੇ ਪਿੱਛੇ ਨਾ ਪੈ ਜਾਵੇ, ਉਹ ਇੱਕ ਕਿਸਮ ਦੀ ਲਿਟਰੇਰੀ ਸੁਸਾਈਡ ਵੀ ਹੋ ਸਕਦਾ ਸੀ ਸ਼ਿਵ ਦੀ ਲਿਟਰੇਚਰ ਕਰੀਅਰ ਦਾ। ਪਰ ਉਹ ਉਲਟਾ ਜਿਹੜਾ ਹੈਗਾ ਉਹ ਦੂਸਰਾ ਪੱਖ ਜਿੱਦਾਂ ਤੁਸੀਂ ਦੱਸਿਆ ਕਿ ਜੇ ਕ੍ਰਾਂਤੀਕਾਰੀ ਨਾ ਹੁੰਦੇ ਤਾਂ ਫਿਰ ਐਡੀ ਵੱਡੀ ਗੱਲ ਕਿਵੇਂ ਕਹਿ ਲੈਂਦੇ, ਇਸ ਮਹਾਂਕਾਵਿ ਦੇ ਵਿੱਚ ਇਹ ਗੱਲ ਕਿਵੇਂ ਕਰ ਲੈਂਦੇ। ਉਹ ਕਿਸ ਤਰੀਕੇ ਦੀ ਇੱਕ ਸੋਚ ਰਹੀ ਹੋਊਗੀ ਸ਼ਿਵ ਦੀ ਕਿ ਨਹੀਂ ਇਹ ਭਗਤ ਪੂਰਨ ਦਾ ਕਿੱਸਾ ਜਿਹਨੂੰ ਹੁਣ ਤੱਕ ਦੁਨੀਆ ਮੰਨਦੀ ਰਹੀ ਹੈ ਉਹ ਲੂਣਾ ਦਾ ਕਿੱਸਾ ਹੈਗਾ?
0: ਦੇਖੋ ਇਹ ਬਿਲਕੁਲ ਇਹ ਸਵਾਲ ਕਈ ਵਾਰੀ ਆਉਂਦਾ ਹੈ, ਜਿਹੜੀ ਗੱਲ ਮੈਨੂੰ ਲੱਗਦੀ ਹੈ ਠੀਕ ਹੈ, ਆਪਾਂ ਲੂਣਾ ਬਾਰੇ ਪੜ੍ਹਿਆ ਵੀ ਹੈ ਬਹੁਤ ਕੁਛ ਹੈ। ਸ਼ਿਵ ਕੁਮਾਰ ਨੇ ਬਚਪਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਕਿ ਕਵੀਸ਼ਰਾਂ ਦੇ ਢਾਡੀਆਂ ਦੇ ਤੁੰਬੇ ਲੋਜਾਂ ਦੇ ਜਿਹੜੇ ਉਸ ਇਲਾਕੇ ਚ ਜਿਹੜੇ ਸੀ ਉਹ ਅਖਾੜੇ ਸੁਣੇ, ਇਹਨਾਂ ਅਖਾੜਿਆਂ ਚ ਪੂਰਨ ਨੂੰ ਬਹੁਤ ਗਾਇਆ ਜਾਂਦਾ ਸੀ, ਤੇ ਪੂਰਨ ਨੂੰ ਜਦੋਂ ਜਿੱਥੇ ਗਾਇਆ ਜਾਂਦਾ ਤੇ ਉੱਥੇ ਵਾਰ ਵਾਰ ਜਿਹੜੀ ਗੱਲ ਹੈ ਉਹ ਲੂਣਾ ਤੇ ਆਉਂਦੀ ਸੀ, ਲੂਣਾ ਦੇ ਕਰੈਕਟਰ ਤੇ ਆਉਂਦੀ ਸੀ, ਲੂਣਾ ਦੇ ਕਿਰਦਾਰ ਤੇ ਆਉਂਦੀ ਸੀ ਵੀ ਕਿਵੇਂ ਉਹਨੇ ਆਪਦੇ ਪੁੱਤਰ ਨੂੰ ਜਿਹੜਾ ਉਹਦੀ ਗੋਦੀ ਚ ਬੈਠਣਾ ਚਾਹੁੰਦਾ ਸੀ, ਹੋਰ ਉਹਨੂੰ ਇਸ਼ਕ ਕਰਨਾ ਚਾਹਿਆ ਜਾਂ ਉਹਨੂੰ ਏਦਾਂ ਪਰਣਾਉਣਾ ਚਾਹਿਆ ਜਾਂ ਉਹਦੇ ਨਾਲ ਸੰਬੰਧ ਬਣਾਉਣੇ ਚਾਹੇ, ਸਿੱਧੀ ਗੱਲ ਜੇ ਆਪਾਂ ਕਰੀਏ ਤੇ ਜ਼ਰੂਰ ਇਹ ਗੱਲ ਕਿਤੇ ਨਾ ਕਿਤੇ ਸ਼ਿਵ ਨੂੰ ਰੜਕਦੀ ਹੋਣੀ ਹੈ ਕਿ ਇਸ ਤਰੀਕੇ ਦਾ ਜਿਹੜਾ ਹੈ ਵੀ ਕੀ ਇਹ, ਕਿਉਂਕਿ ਜਿਹੜਾ ਕਾਦਰ ਯਾਰ ਦਾ ਕਿੱਸਾ ਹੈ ਨਾ, ਚਲੋ ਕਿੱਸਾ ਤਾਂ ਜੋ ਵੀ ਹੋਵੇ ਪਰ ਜਿਹੜਾ ਉਹਦਾ ਅੱਗੇ ਇੱਕ ਨੈਰੇਟਿਵ ਬਣਦਾ ਜਦੋਂ ਆਪਾਂ ਅਖਾੜਿਆਂ ਦੇ ਵਿੱਚ ਸੁਣਦੇ ਹਾਂ, ਤੇ ਉਹ ਤਾਂ ਇਹ ਹੈ ਨਾ ਉੱਥੇ ਤਾਂ ਲੂਣਾ ਨੂੰ ਇੱਕ ਬਹੁਤ ਵੱਡੀ ਖਲਨਾਇਕ ਬਣਾ ਕੇ ਪੇਸ਼ ਕੀਤਾ, ਤੇ ਜਿੱਥੇ ਉਹ ਕਹਿੰਦਾ ਵੀ ਉਹ ਸਲਵਾਨ ਨੂੰ ਕਹਿੰਦੇ ਆ ਵੀ ਇਹਨੂੰ ਇਹਦੇ ਹੱਥ ਪੈਰ ਵੱਢ ਕੇ ਜਿਹੜਾ ਉਹਦਾ ਲਹੂ ਹੈ ਉਹ ਲਿਆ ਕੇ ਮੈਨੂੰ ਦਿੱਤਾ ਜਾਵੇ, ਮੈਂ ਉਹਦਾ ਪਿਆਲਾ ਪੀਵਾਂ ਤੇ ਫਿਰ ਮੇਰੇ ਜਿਹੜੀ ਹੈਗੀ ਆਤਮਾ ਠਰਦੀ ਹੈ ਕਿਉਂਕਿ ਇਹਨੇ ਮੇਰੀ ਬੇਇੱਜ਼ਤੀ ਕੀਤੀ ਹੈ, ਮੇਰੀ ਬਦਨਾਮੀ ਕੀਤੀ ਹੈ, ਮੈਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਏਦਾਂ ਦੀ ਗੱਲ। ਹੁਣ ਉਹ ਅਤਕਥਨੀ ਹੈ ਬਹੁਤ ਵੱਡੀ, ਇੱਦਾਂ ਹੁੰਦਾ ਨਹੀਂ। ਤੇ ਹਾਲਾਂਕਿ

0: ਜ਼ਰੂਰੀ ਵੀ ਨੀ ਵੀ ਹੱਥ ਪੈਰ ਵੱਢੇ ਗਏ ਹੋਣ, ਹੋ ਸਕਦਾ ਕਿਉਂਕਿ ਇਹ ਵੀ ਕਿਤੇ ਨਾ ਕਿਤੇ ਆਉਂਦਾ ਨਾ ਕਿ ਜਲਾਦਾਂ ਨੇ ਆ ਕੇ ਕਹਿਤਾ ਕੁਛ ਹੋਰ ਹੀ ਲਿਆ ਕੇ ਖੂਨ ਦਿਖਾਤਾ ਇਹਨਾਂ ਨੂੰ, ਜੇ ਤਾਂ ਖੂਨ ਸੁੱਟਿਆ ਜੀ ਉਹਨੂੰ ਤੇ। ਪਰ ਜਦੋਂ ਕਿਉਂਕਿ ਇਹ ਸਾਡੇ ਇੱਕ ਫੋਕਲੋਰ ਦਾ ਵਿੱਚ ਇਹ ਇੱਕ ਇਹ ਵੀ ਹੈ ਕਿ ਬੜੀ ਬੇਰਹਿਮੀ ਦੇ ਨਾਲ ਫਿਰ ਜਦੋਂ ਕਿਸੇ ਨੂੰ ਖਲਨਾਇਕ ਬਣਾਉਣਾ ਉਹ ਇਹ ਗੱਲ ਕਰਦੇ ਆ, ਤੇ ਇਹ ਜ਼ਰੂਰ ਕਿਤੇ ਨਾ ਕਿਤੇ ਉਹਦੇ ਮਨ ਚ ਇਹ ਗੱਲ ਲੜਕਦੀ ਹੋਵੇ ਵੀ ਇੱਕ ਜਿਹੜੀ ਕਿਉਂਕਿ ਉਹ ਖੁਦ ਸ਼ਿਵਾ ਆਪ ਰਿਹਾ ਸੀਗਾ ਪਹਾੜੀ ਇਲਾਕੇ ਦੇ ਵਿੱਚ ਜਦੋਂ ਓਵਰਸੀਅਰ ਦਾ ਕੋਰਸ ਕਰਦਾ ਸੀ, ਉਹਨੇ ਕੁੜੀਆਂ ਵੀ ਦੇਖੀਆਂ ਸੀ, ਪਿਆਰ ਵੀ ਕੀਤਾ ਸੀ, ਤੇ ਖਾਸ ਕਰਕੇ ਚੰਬੇ ਦੀ ਜਿਹੜੀ ਗੱਲ ਵੀ ਚੰਬੇ ਦੀ ਜਿਹੜੀ ਕੁੜੀ ਆ ਉਹ ਇੰਨੀ ਜ਼ਾਲਮ ਨਹੀਂ ਹੋ ਸਕਦੀ ਕਿ ਇਹ ਕਹੇ, ਇਹ ਜ਼ਰੂਰ ਕਿਤੇ ਨਾ ਕਿਤੇ ਗੱਲ ਜਿਹੜੀ ਆ ਉਹ ਪਈ ਹੋਣੀ ਹੈ। ਕਿਉਂਕਿ ਲੂਣਾ ਦੇ ਵਿੱਚ ਹੀ ਜਿਹੜਾ ਇੱਕ ਗੀਤ ਜਿਹੜਾ ਬੜਾ ਵਧੀਆ ਮੈਨੂੰ ਲੱਗਦਾ ਹੁੰਦਾ, ਚਲੋ ਉਹ ਕਿਉਂਕਿ ਵਰਸ ਦੇ ਵਿੱਚ ਆ ਸਾਰਾ ਨਾਟਕ ਤੇ ਉਹ ਜਦੋਂ ਬੈਕਗ੍ਰਾਉਂਡ ਤੋਂ ਚੱਲਦਾ ਹੈ, ਅੱਧੀ ਰਾਤੀ ਦੇਸ਼ ਚੰਬੇ ਦੇ ਚੰਬਾ ਖਿੜਿਆ ਹੋ, ਚੰਬਾ ਖਿੜਿਆ ਮਾਲਣੇ, ਚੰਬਾ ਚੰਬਾ ਖਿੜਿਆ ਹੋ, ਤੇ ਹੁਣ ਉਸ ਤਰੀਕੇ ਨਾਲ ਜਿਵੇਂ ਜਿਹੜੀ ਹੈ ਚੰਬੇ ਦੀ ਸਾਰੀ ਜਿਹੜੀ ਗੱਲ ਉਹ ਸ਼ਿਵ ਕੁਮਾਰ ਉਦਾਂ ਕਰਦਾ ਹੈ, ਤੇ ਉਹ ਜ਼ਰੂਰ ਕਿਤੇ ਨਾ ਕਿਤੇ ਗੱਲ ਪਈ ਹੋਣੀ, ਜਿਸ ਕਰਕੇ ਉਹਨੇ ਇਸ ਤਰ੍ਹਾਂ ਬਿਲਡ ਕੀਤਾ ਕਿ ਜਿਹੜਾ ਕਿਉਂਕਿ ਉਹ ਤਾਂ ਕਿੱਸਿਆਂ ਦੇ ਵਿੱਚ ਵੀ ਪਿਆ ਸੀ, ਕਾਦਰ ਯਾਰ ਦੇ ਕਿੱਸੇ ਦੇ ਵਿੱਚ ਵੀ ਪਿਆ ਸੀ ਕਿ ਜਿਹੜੀ ਉਮਰ ਵੱਡੀ ਸੀ ਉਹਦੀ ਸਲਵਾਨ ਦੀ ਜਦੋਂ ਉਹਨੇ ਵਿਆਹ ਕਰਾਇਆ, ਤੇ ਸੋ ਇਸ ਤਰੀਕੇ ਦਾ ਜਦੋਂ ਤੁਸੀਂ ਇੱਕ ਲੀਹਾ ਪਾੜ ਕੇ ਲਿਖਦੇ ਹੋ ਬਿਲਕੁਲ ਚੈਲੰਜਸ ਹੁੰਦੇ ਆ, ਤੁਹਾਡੀ ਗੱਲ ਸਹੀ ਹੈ, ਇਹ ਗੱਲ ਆ ਸਕਦੀ ਸੀ ਵੀ ਇਹ ਇੱਕ ਜਿਹੜੀ ਖਲਨਾਇਕ ਹੈ ਸਾਡੇ ਸਾਹਿਤ ਦੇ ਵਿੱਚ ਸਾਡੇ ਫੋਕਲੋਰ ਦੇ ਵਿੱਚ ਤੂੰ ਉਹਨੂੰ ਨਾਇਕ ਕਿਵੇਂ ਬਣਾ ਸਕਦਾ, ਤੇ ਪਰ ਨਹੀਂ ਉਹਨੇ ਉਹ ਚੈਲੰਜ ਮੰਨਿਆ ਤੇ ਉਹਦਾ ਉਹ ਚੈਲੰਜ ਇੰਨਾ ਠੀਕ ਦਿਸ਼ਾ ਦੇ ਵਿੱਚ ਚੱਲਿਆ, ਫਿਰ ਉਹਦੇ ਹੱਕ ਦੇ ਵਿੱਚ ਸਾਰਾ ਜਿਹੜਾ ਉਦੋਂ ਦੀ ਜਿਹੜੀ ਮਾਡਰਨ ਕ੍ਰਿਟਿਸਿਜ਼ਮ ਸੀਗਾ ਜਿਹੜਾ ਉਹ ਵੀ ਉਹਦੇ ਹੱਕ ਚ ਫਿਰ ਆ ਕੇ ਇਹ ਖੜਾ ਹੋ ਗਿਆ ਕਿ ਬਿਲਕੁਲ ਇੱਕ ਔਰਤ ਦੇ ਹੱਕ ਚ ਜਿਹੜੀ ਆਵਾਜ਼ ਉਠਾਉਣੀ, ਜਿਹੜਾ ਨੈਰੇਟਿਵ ਹੁਣ ਤੱਕ ਚੱਲਦਾ। ਸੋ ਮੈਨੂੰ ਲੱਗਦਾ ਹੈ ਕਿ ਇਹੀ ਜਿਹੜਾ ਸੀ, ਹਾਲਾਂਕਿ ਬਹੁਤ ਅੱਛਾ ਲਿਖਿਆ ਉਹਨੇ ਸਾਰਾ, ਤੇ ਪਰ ਇਹ ਵੱਡੀ ਪ੍ਰਾਪਤੀ ਸੀ ਉਹਦੀ
1: ਜੀ। ਵਾਕਈ ਬਹੁਤ ਸ਼ੁਕਰੀਆ ਪ੍ਰੀਤਮ ਭਾਜੀ, ਧੰਨਵਾਦ ਇਸ ਸਾਰੀ ਸਾਂਝ ਪਾਉਣ ਦੇ ਲਈ।
0: ਹਾਂਜੀ, ਥੈਂਕ ਯੂ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਗੱਲ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕੀਤੀ ਹੈ, ਔਰ ਅਲੱਗ ਅਲੱਗ ਜਿਹੜੀਆਂ ਸ਼ਿਵ ਦੇ ਕਰੈਕਟਰ ਦੇ ਨਾਲ ਜੁੜੀਆਂ, ਸ਼ਿਵ ਦੇ ਲਿਟਰੇਚਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕੀਤੀਆਂ ਹੈਗੀਆਂ। ਔਰ ਜਿੱਦਾਂ ਕਹਿ ਦਿੰਦੇ ਹੈਗੇ ਹੈ ਕਿ ਸ਼ਿਵ ਬਿਰਹਾ ਦਾ ਸੁਲਤਾਨ, ਠੀਕ ਹੈ, ਇੱਕ ਬਿਰਹਾ ਦਾ ਗੱਲ ਮੇਰੇ ਖਿਆਲ ਦੇ ਨਾਲ ਸ਼ਾਇਦ ਉਸ ਤੋਂ ਪਹਿਲਾਂ ਕਿਸੇ ਨੇ ਗਮ ਦੀ, ਪੀੜਾ ਦੀ, ਨਿਰਾਸ਼ਤਾ ਦੀ, ਮੌਤ ਦੀ ਗੱਲ ਇਸ ਢੰਗ ਦੇ ਨਾਲ ਕੀਤੀ ਹੋਵੇ। ਔਰ ਉਹ ਆਪਣੀ ਭਰੀ ਜਵਾਨੀ ਦੇ ਵਿੱਚ ਅਸਾਂ ਤਾਂ ਰੋਬ ਜੋਬਨ ਉੱਤੇ ਮਰ ਜਾਣਾ, ਇਸ ਕਿਸਮ ਦੀਆਂ ਭਵਿੱਖਬਾਣੀਆਂ, ਇਸ ਕਿਸਮ ਦੀਆਂ ਗੱਲਾਂ ਕੀਤੀਆਂ ਹੋਣ, ਉਹ ਸ਼ਾਇਦ ਕੋਈ ਨਹੀਂ ਸੀਗਾ, ਇਸ ਕਰਕੇ ਸ਼ਿਵ ਨੂੰ ਉਹਦੇ ਨਾਲ ਜੋੜਿਆ ਜਾ ਸਕਦਾ। ਪਰ ਜਿੱਦਾਂ ਦੱਸਿਆ ਕਿ ਰੋਮਾਂਸ ਦੀ ਗੱਲ ਸ਼ਿਵ ਨੇ ਕੀਤੀ ਹੈ, ਕ੍ਰਾਂਤੀ ਸ਼ਿਵ ਨੇ ਲਿਆਂਦੀ ਹੈਗੀ, ਔਰ ਚੰਗੀਆਂ ਜੇ ਜਿਹਨੂੰ ਆਸ਼ਾਵਾਦੀ ਕਵਿਤਾਵਾਂ ਨੇ ਉਹ ਵੀ ਉਹਨਾਂ ਦੀਆਂ ਕੀਤੀਆਂ ਹੋਈਆਂ ਨੇ। ਰੋਮੈਂਟਿਸਿਜ਼ਮ ਦੇ ਵਿੱਚੋਂ ਵੀ ਇੱਕ ਕਿਸਮ ਦੀ ਆਸ਼ਾ ਹੀ ਨਿਕਲਦੀ ਹੈ। ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ, ਗੁੰਮ ਹੈ, ਗੁੰਮ ਹੈ, ਸਾਧ ਮੁਰਾਦੀ ਸੋਹਣੀ ਫਬਤ ਗੁੰਮ ਹੈ, ਗੁੰਮ ਹੈ। ਸੋ ਉਹਨਾਂ ਦੇ ਖਿਆਲਾਂ ਦੇ ਵਿੱਚ ਉਹ ਗੁੰਮ ਹੈ। ਪਰ ਸੋਚਿਆ ਮੈਂ ਇਹ ਸੀਗਾ ਕਿ ਕੁਛ ਐਸੇ ਗੀਤ ਜਿਹੜੇ ਨੇ ਉਹ ਤੁਹਾਡੇ ਰੂਬਰੂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਜਿਵੇਂ ਮਾਏ ਨੀ ਮੈਂ ਬਿੜਾ ਯਾਰ ਬਣਾਇਆ। ਪਰ ਫਿਰ ਸੋਚਿਆ ਕਿ ਹੁਣ ਜਦੋਂ ਸ਼ਿਵ ਦੇ ਕਰੈਕਟ ਜਿਹੜਾ ਇੱਕ ਸ਼ਿਵ ਦੀ ਇੱਕ ਸਾਖ ਹੈ ਉਸਦਾ ਇੱਕ ਦੂਸਰਾ ਪੱਖ ਦਿਖਾਉਣ ਦੀ ਆਪਾਂ ਇਸ ਸ਼ੋਅ ਦੇ ਵਿੱਚ ਕੋਸ਼ਿਸ਼ ਕਰ ਰਹੇ ਹਾਂ, ਤਾਂ ਕਿਉਂ ਨਾ ਫਿਰ ਉਸੇ ਦੇ ਨਾਲ ਜੁੜਿਆ ਹੋਇਆ ਇੱਕ ਗੀਤ, ਔਰ ਉਹ ਗੀਤ ਜਿਹਨੇ ਸੁਰਿੰਦਰ ਕੌਰ ਨੂੰ ਵੀ ਰਾਤੋਂ ਰਾਤ ਚ ਤਾਂ ਨਹੀਂ, ਪਹਿਲਾਂ ਵੀ ਖੈਰ ਉਹ ਤਾਂ ਪ੍ਰਸਿੱਧ ਸੀਗੇ ਹੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਸੁਰਿੰਦਰ ਕੌਰ ਨੇ ਇਸ ਗੀਤ ਨੂੰ ਗਾ ਕੇ ਹੋਰ ਜ਼ਿਆਦਾ ਅਮਰ ਕਰ ਦਿੱਤਾ ਹੈਗਾ ਸ਼ਿਵ ਬਟਾਲਵੀ ਨੂੰ ਵੀ, ਆਪਣੇ ਆਪ ਨੂੰ ਵੀ। ਦੇਖੋ ਇਹ ਵੀ ਸ਼ਿਵ ਬਟਾਲਵੀ ਦੀ ਹੀ ਰਚਨਾ ਹੈਗੀ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: ਯੂ ਆਰ ਲਿਸਨਿੰਗ
4: Radio Hanji, 1674 AM, 24/7 Indian Radio, Sydney ka apna Indian Radio Station.
5: Radio Hanji,
3: stay tuned.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME Advisor.
1: This autumn, laugh out loud with Ayushman Khurana and Saad Ali Khan in Urda Teer.
2: Ek Pakistani jasoos Hindustan jayega.
3: Desh bhakti to yaad aa gayi.
4: Desh kaun sa hai? Ye bhul gaya.
1: A spy mission gone wrong with hilarious moments.
5: Woh ye border chal rahi hai?
1: Nahi ji, ye to Urda Teer chal raha hai. From October 9th at cinemas near you.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM, dosto program tuhade layi leke aayi da vatavaran de sambandh vich te sade naal Harminder Dhillon ji hamesha judde ne Toronto ton te sanu dasde ne ki ki apan apne climate nu leke kar sakde haan te aao fir ajj de is ank de vich ਵੇਖਦੇ ਹਾਂ ਕਿ ਕੀ ਸਾਨੂੰ ਸਿੱਖਣ ਕਰਨ ਨੂੰ ਮਿਲਦਾ। ਭਾਈ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
3: ਹਾਂਜੀ ਭਾਈ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਖਾਸ ਕਰਕੇ ਸੁਣਨ ਵਾਲਿਆਂ ਨੂੰ ਨਮਸਕਾਰ ਆਦਾਬ
2: ਜੀ। ਹੋਰ ਸੁਣਾਓ, ਕਿਵੇਂ ਤੁਹਾਡਾ ਦੇਸ਼, ਕਿਵੇਂ ਮੌਸਮ, ਕੀ ਚੱਲ ਰਿਹਾ?
3: ਬਹੁਤ ਅੱਛਾ ਜੀ ਮੌਸਮ, ਸਾਡੇ ਹੁਣ ਬਦਲਣਾ ਸ਼ੁਰੂ ਹੋ ਗਿਆ ਹੌਲੀ ਹੌਲੀ, ਠੰਡ ਆ ਰਹੀ ਹੈ ਤੇ ਅਸੀਂ ਆਪਣੇ ਫਰਨਸ ਵਗੈਰਾ ਆਨ ਕਰ ਰਹੇ ਹੌਲੀ ਹੌਲੀ।
2: ਗੁੱਡ ਗੁੱਡ ਗੁੱਡ। ਚਲੋ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਕੀ ਨਵਾਂ ਲੈ ਕੇ ਆਇਓ?
3: ਹਾਂਜੀ, ਮੈਂ ਸੋਚ ਰਿਹਾ ਸੀ ਕਿ ਆਪਾਂ ਕਾਫੀ ਬੜੀਆਂ ਦੁਰਘਟਨਾਵਾਂ ਜਿਹੜੀਆਂ ਹੋਈਆਂ ਉਹਦੇ ਬਾਰੇ ਗੱਲ ਕਰ ਰਹੇ ਸੀ ਤੇ ਫਿਰ ਮੁੜ ਕੇ ਬਈ ਜੇ ਜਲਵਾਯੂ ਤਬਦੀਲੀ ਜਿਹੜੀ ਹੈ ਜਾਂ ਆਲਮੀ ਤਪਸ਼ ਹੈ ਇੰਨੀ ਖਤਰਨਾਕ ਹੈ ਤਾਂ ਫਿਰ ਬੰਦੇ ਦੇ ਮਨ ਚ ਸਵਾਲ ਉੱਠਦਾ ਵੀ ਮੈਂ ਕੀ ਕਰ ਸਕਦਾ ਨਾ, ਤੇ ਅਸੀਂ ਕੀ ਕਰ ਸਕਦੇ ਹਾਂ। ਬਈ ਇੱਕ ਤਾਂ ਸਰਕਾਰਾਂ ਨੇ ਕਰਨਾ ਹੈ, ਬੜੀਆਂ ਕੰਪਨੀਆਂ ਨੇ ਕਰਨਾ ਜਿਹਨਾਂ ਦੇ ਮਿਸ਼ਨਸ ਨੇ, ਤੇ ਪਰ ਮੈਂ ਕੀ ਕਰ ਸਕਦਾ? ਸੋ ਆਖਿਰਕਾਰ ਤਾਂ ਇਹੀ ਗੱਲ ਜਿਹੜੀ ਮੈਟਰ ਕਰਦੀ ਹੈ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਵੀ ਅਸੀਂ ਜਿਹੜੀਆਂ ਚੀਜ਼ਾਂ ਬਿਨਾਂ ਤੁਹਾਡੇ ਬਹੁਤੇ ਖਰਚੇ ਤੋਂ ਜਾਂ ਤੁਹਾਡੇ ਲਾਈਫ ਸਟਾਈਲ ਤੇ ਅਸਰ ਪਾਇਆ ਕੀ ਕਰ ਸਕਦੇ ਹਾਂ, ਕਿਉਂਕਿ ਸਾਰਾ ਸਾਡੀ ਕੰਜ਼ਮਪਸ਼ਨ ਨਾਲ ਜੁੜਿਆ ਹੋਇਆ, ਜਿਹੜਾ ਸਾਡਾ ਮਿਸ਼ਨਸ ਨੇ। ਤੇ ਜਿਹੜੀ ਸਭ ਤੋਂ ਜਿਹੜੀ ਜ਼ਿਆਦਾ ਇਹਨੂੰ ਡੈਮੇਜ ਕਰਦੀ ਹੈ ਉਹ ਕਾਰਬਨ ਡਾਈਆਕਸਾਈਡ ਹੈ, ਜਿਹੜੀ ਜਿੱਥੇ ਵੀ ਧੂੰਆਂ ਬਲਦਾ ਨਿਕਲਦੀ ਹੈ। ਤੇ ਉਹਦੇ ਨਾਲ ਨਾਲ ਜਿਹੜੀ ਇੱਕ ਮੀਥੇਨ ਗੈਸ ਹੈ, ਭਾਵੇਂ ਕਿ ਉਹਦੀ ਕੁਆਂਟਿਟੀ ਬੜੀ ਘੱਟ ਹੁੰਦੀ ਹੈ, ਪਰ ਉਹ ਸਾਡੀ ਜਲਵਾਯੂ ਤਬਦੀਲੀ ਲਈ ਸਭ ਤੋਂ ਵੱਧ ਖਤਰਨਾਕ ਹੈ। ਬਈ ਉਹਦਾ ਜਿਹੜਾ ਡੈਮੇਜ ਹੁੰਦਾ ਹੈ ਉਹ ਕਾਰਬਨ ਡਾਈਆਕਸਾਈਡ ਨਾਲੋਂ 90 ਗੁਣਾ ਵੱਧ, 90% ਨਹੀਂ 90 ਗੁਣਾ, ਸੋ 9000% ਵੱਧ ਹੁੰਦਾ ਕਿ ਜੇ 1 ਗ੍ਰਾਮ ਕਾਰਬਨ ਡਾਈਆਕਸਾਈਡ ਹੋਵੇ ਤੇ 1 ਗ੍ਰਾਮ ਮੀਥੇਨ ਹੋਵੇ। ਤੇ ਸੋਰੀ, ਉਹਦੇ ਬਾਰੇ ਮਤਲਬ ਜਿਹੜਾ ਅਸੀਂ ਮੀਥੇਨ ਬੜੀਆਂ ਥਾਵਾਂ ਤੋਂ ਨਿਕਲਦੀ ਹੈ, ਜਿਹੜੀਆਂ ਕੋਲੇ ਦੀਆਂ ਖਾਣਾਂ ਨੇ ਜਿਹੜੀਆਂ ਬੰਦ ਪਈਆਂ ਉਹਨਾਂ ਚੋਂ ਨਿਕਲਦੀ ਹੈ, ਫਿਰ ਮੀਥੇਨ ਜਿਹੜੀਆਂ ਤੁਹਾਡੇ ਓਇਲ ਦੇ ਜਿੱਥੇ ਤੇਲ ਕੱਢਦੇ ਆ ਉਹਦੇ ਜਿਹੜੇ ਬਿੱਲ ਹੁੰਦੇ ਨੇ ਪੁਰਾਣੇ ਖੂਹ ਉਹ ਬੰਦ ਪਏ ਉਹਨਾਂ ਚੋਂ ਨਿਕਲਦੀ ਹੈ, ਤੇ ਜਿਹੜੇ ਸਾਡੇ ਪੁਰਾਣੇ ਆ ਗਾਰਬੇਜ ਜਿੱਥੇ ਫੀ ਜਾਂਦਾ ਡੰਪ ਬਣਦੇ ਨੇ ਉਹਨਾਂ ਚੋਂ ਨਿਕਲਦੀ ਹੈ। ਜਿਵੇਂ ਤੁਸੀਂ ਜਿਹੜਾ ਦਿੱਲੀ ਜਦੋਂ ਆਪਾਂ ਏਅਰਪੋਰਟ ਤੋਂ ਪੰਜਾਬ ਨੂੰ ਜਾਂਦੇ ਹਾਂ ਉੱਥੇ ਇੱਕ ਹਮੇਸ਼ਾ ਹੀ ਪਿਛਲੇ 20 ਸਾਲਾਂ ਤੋਂ ਇੱਕ ਡੰਪ ਹੈ ਤੋਂ ਜੋ ਅੱਗ ਨਿਕਲਦੀ ਰਹਿੰਦੀ ਹੈ, ਸ਼ਾਇਦ ਉਹ ਕਹਿ ਰਹੇ ਸੀ ਹੁਣ ਰਿਮੂਵ ਕਰ ਰਿਹਾ ਪਿਛਲੇ ਕੁਝ ਮਹੀਨੇ ਪਹਿਲਾਂ। ਤੇ ਉਹ ਜਿਹੜੀ ਅੱਗ ਨਿਕਲਦੀ ਹੈ ਡੰਪ ਦੇ ਵਿੱਚੋਂ ਗਾਰਬੇਜ ਤੋਂ ਉਹਨੂੰ ਉਹ ਮੀਥੇਨ ਗੈਸ ਨੂੰ ਅੱਗ ਲੱਗੀ ਹੁੰਦੀ ਹੈ। ਸੋ ਜਿਹੜੀ ਮੀਥੇਨ ਹੈ ਤੇ ਇੱਕ ਜਿਹੜਾ ਸਾਡਾ ਸੰਬੰਧ ਹੈ ਸਾਡੇ ਰੋਜ਼ਾਨਾ ਜ਼ਿੰਦਗੀ ਦਾ ਮੀਥੇਨ ਗੈਸ ਦੇ ਨਾਲ ਉਹ ਹੈਗਾ ਜਿਹੜੀ ਸਾਡੀ ਕਿਚਨ ਦਾ ਵੇਸਟ ਹੁੰਦਾ, ਫੂਡ ਵੇਸਟ ਜਿਹਨੂੰ ਆਪਾਂ ਕਹਿੰਦੇ ਹਾਂ, ਬਚੀਆਂ ਸਬਜ਼ੀਆਂ ਜਿਹੜੇ ਪੁਰਾਣੀਆਂ ਖਰਾਬ ਹੋਈਆਂ ਚੀਜ਼ਾਂ ਖਾਣ ਵਾਲੀਆਂ, ਚੀਜ਼ ਦਾਲ ਰੋਟੀ ਮੀਟ ਬਚਿਆ ਹੋਇਆ ਮੀਟ ਸਾਰਾ ਜਿਹੜਾ ਇਹ ਜਿਹੜਾ ਫੂਡ ਹੈ ਜਿਹੜਾ ਫੂਡ ਹੈ, ਤੇ ਜੇ ਅਸੀਂ ਉਹ ਫੂਡ ਨੂੰ ਗਰਭ 'ਚ ਪਾ ਦਿੰਦੇ ਜਿਹੜਾ ਕਿ ਆਮ ਤੌਰ 'ਤੇ ਲੋਕ ਕਰਦੇ ਸੀ ਜਾਂ ਹਾਲੇ ਵੀ ਕਰਦੇ ਨੇ ਬਹੁਤੇ ਥਾਂ 'ਤੇ, ਤੇ ਉਹ ਫਿਰ ਜਦੋਂ ਉਹ ਗਰਭ 'ਚ ਚਲਾ ਜਾਂਦਾ ਤੇ ਉਹਦੇ ਉੱਪਰ ਉਹ ਮਿੱਟੀ ਪਾ ਕੇ ਉਹਨੂੰ ਦੱਬ ਦਿੰਦੇ ਨੇ, ਕਿਉਂਕਿ ਉੱਥੇ ਫਿਰ ਆਕਸੀਜਨ ਨਹੀਂ ਹੁੰਦੀ, ਕਿਉਂਕਿ ਜੇ ਉਹਨੇ ਫੜਨਾ ਹੈ ਤਾਂ ਫੜਨ ਲਈ ਤੁਹਾਨੂੰ ਆਕਸੀਜਨ ਦਾ ਰਿਐਕਸ਼ਨ ਚਾਹੀਦਾ। ਤੇ ਫਿਰ ਜਿਹੜਾ ਉਹ ਜਿਹੜਾ ਫੂਡ ਹੈ ਉਹ ਜਦੋਂ ਥੱਲੇ ਗਲਦਾ ਹੈ ਤੇ ਉਹਦੇ ਵਿੱਚੋਂ ਮੀਥੇਨ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਕਾਰਬਨ ਡਾਈਆਕਸਾਈਡ ਨਹੀਂ ਬਣਦੀ, ਤੇ ਕਿਉਂਕਿ ਉੱਥੇ ਉਹਨੂੰ ਆਕਸੀਜਨ ਚਾਹੀਦੀ ਹੈ ਨਾ, CO2 ਜਿਹੜਾ O2 ਹੈ ਉਹ ਆਕਸੀਜਨ ਹੈ, ਤੇ ਥੱਲੇ ਚਲੋ ਮਿੱਟੀ ਦੇ ਥੱਲੇ ਦੱਬਿਆ ਜਾਵੇ ਉੱਥੇ ਆਕਸੀਜਨ ਤਾਂ ਹੈ ਨਹੀਂ। ਤੇ ਸੋ ਜੇ ਅਸੀਂ ਜਿਹੜਾ ਸਾਡਾ ਖਾਣਾ ਹੈ, ਵੱਖ ਵੱਖ ਸ਼ਹਿਰਾਂ 'ਚ ਵੱਖ ਵੱਖ ਪੋਲਿਸੀਜ਼ ਹੋਣਗੀਆਂ, ਕਿਵੇਂ ਤੁਹਾਡੇ ਕਿਵੇਂ ਹੁੰਦਾ ਉਹ ਤੁਸੀਂ ਪਤਾ ਕਰੋਗੇ। ਜਿੱਦਾਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈ ਵੀ ਅਸੀਂ ਹਰ ਹਫ਼ਤੇ ਜਦੋਂ ਆਪਣਾ ਗਾਰਬੇਜ ਬਾਹਰ ਰੱਖੀਦਾ ਤੇ ਇੱਕ ਸਾਨੂੰ ਉਹਨੂੰ ਗ੍ਰੀਨ ਬਿਨ ਕਹਿੰਦੇ ਅਸੀਂ ਉਹ ਹਰੇ ਰੰਗ ਦਾ ਹੁੰਦਾ ਤੇ ਉਹਦੇ ਵਿੱਚ ਅਸੀਂ ਆਪਣਾ ਕਿਚਨ ਦਾ ਜਿਹੜਾ ਵੇਸਟ ਹੈ ਸਾਰਾ ਖਾਣੇ ਦਾ ਵੇਸਟ ਉਹ ਉਹ ਚ ਪਾ ਦੇਈਦਾ ਉਹ ਫਿਰ ਸਿਟੀ ਵਾਲੇ ਲਿਜਾ ਕੇ ਉਹਨੂੰ ਉਹ ਗਾਰਬੇਜ ਚ ਨਹੀਂ ਪਾਉਂਦੇ ਉਹਨੂੰ ਕੰਪੋਸਟ ਕਰਦੇ ਉਹਦਾ ਢੇਰ ਬਣਾਉਂਦੇ ਜਿਹਨੂੰ ਆਪਾਂ ਕਹਿੰਦਾ ਉਹ ਚ ਵਾਰਮ ਛੱਡ ਕੇ ਉਹ ਚ ਹੋਰ ਬੈਕਟੀਰੀਆ ਪਾ ਕੇ ਤੇ ਉਹਨੂੰ ਬਣਾ ਕੇ ਫਿਰ ਜਿਹੜੇ ਸਿਟੀ ਦੇ ਆਪਣੇ ਪਲਾਂਟ ਲੱਗੇ ਹੋਏ ਨੇ ਬੂਟੇ ਲੱਗੇ ਹੋਏ ਨੇ ਸਿਟੀ ਦੇ ਆਪਣੇ ਗਾਰਡਨ ਨੇ ਉੱਥੇ ਵਰਤਦੇ ਆ ਉਹ ਵੇਚਦੇ ਵੀ ਆ ਤੁਸੀਂ ਵੀ ਜਾ ਕੇ ਲਿਆ ਸਕਦੇ ਹੋ ਤੋਂ ਜਿਹੜੀ ਢੇਰ ਬਣਿਆ ਹੋਇਆ ਖਾਦ ਬਣੀ ਹੋਈ ਹੈ ਤੇ ਜੇ ਅਸੀਂ ਆਪਣੇ ਮੰਨ ਲਓ ਆਪਾਂ ਇਹ ਦੱਸਣ ਲਈ ਵੀ ਇਹ ਕਿੰਨਾ ਖਤਰਨਾਕ ਹੈ ਉਹਨੂੰ ਗਾਰਬੇਜ ਪਾਉਣਾ ਜੇ ਅਸੀਂ 5 ਕਿਲੋ ਆਪਣੀ ਕਿਚਨ ਦਾ ਜਿਹੜਾ ਪੁਰਾਣਾ ਫੂਡ ਹੈ ਉਹ ਅਸੀਂ ਉਹਨੂੰ ਕੰਪੋਸਟ ਨਾ ਪਾਈਏ ਅਸੀਂ ਉਹਨੂੰ ਧਰਤੀ 'ਚ ਦੱਬ ਦਈਏ ਤੇ ਉਹਦੇ 'ਚ ਮੀਥੇਨ ਬਣੇ ਜਿੰਨਾ 5 ਕਿਲੋ ਸਾਡਾ ਪੁਰਾਣਾ ਫੂਡ ਖਰਾਬ ਹੋਣ ਤੋਂ ਮੀਥੇਨ ਬਣ ਕੇ ਜਿੰਨਾ ਨੁਕਸਾਨ ਉਹਨੇ ਸਾਡੇ ਕਲਾਈਮੇਟ ਨੂੰ ਕਰਨਾ ਜਿੰਨਾ ਨੁਕਸਾਨ ਉਹਨੇ ਸਾਡੇ ਜਲਵਾਯੂ ਤਬਦੀਲੀ ਨੂੰ ਕਰਨਾ ਉਹ ਓਨਾ ਹੀ ਆ ਜਿੰਨਾ ਇੱਕ ਐਵਰੇਜ ਕਾਰ 100 ਕਿਲੋਮੀਟਰ ਚੱਲਣ ਤੋਂ ਬਾਅਦ ਕਰਦੀ ਹੈ
2: ਜੀ
3: 5 ਕਿਲੋ ਹਾਂ ਹੁਣ ਦੇਖੋ ਆਪਣੇ ਪਿੰਡ ਘਰਾਂ ਦੇ ਵਿੱਚ ਖਾਸ ਕਰਕੇ ਆਪਾਂ ਜਿਹੜੇ ਇੰਡੀਆ ਪਾਕਿਸਤਾਨ ਵਗੈਰਾ ਤੋਂ ਆਏ ਬੰਗਲਾਦੇਸ਼ ਤੋਂ ਤੇ ਸਾਡੇ ਤਾਂ ਘਰਾਂ ਦੇ ਵਿੱਚ ਅਸੀਂ ਸਾਰਾ ਕੁਛ ਸਕਰੈਚ ਤੋਂ ਬਣਾਉਂਦੇ ਹਾਂ ਨਾ ਸਾਡੇ ਅਸੀਂ ਕੋਈ ਫੈਕਟਰੀ ਦੀ ਬਣੀ ਹੋਈ ਚੀਜ਼ ਨਹੀਂ ਹੈ ਰੋਟੀ ਤੁਸੀਂ ਆਟੇ ਤੋਂ ਬਣਾਉਂਦੇ ਹੋ ਤੁਹਾਡੇ ਮਿਲਕ ਬਹੁਤ ਦੁੱਧ ਵਰਤ ਹੁੰਦਾ ਦਹੀਂ ਦੇ ਰੂਪ 'ਚ ਸੋ ਸਬਜ਼ੀਆਂ ਅਸੀਂ ਬਹੁਤ ਬਣਾਉਂਦੇ ਹਾਂ ਅਤੇ ਸਬਜ਼ੀਆਂ ਜਿਹੜੀਆਂ ਤੁਸੀਂ ਗੋਭੀ ਬਣਾਈ ਉਹ 'ਚੋਂ ਅੱਧਾ ਕਿਲੋ ਅੱਧਾ ਭਾਰਤ ਆ ਜਿਹੜਾ ਗੋਭੀ ਦੇ ਡੰਡਨ ਨਿਕਲ ਜਾਂਦੇ ਆ ਸੋ ਸਾਡੇ ਕਿਚਨ ਦਾ ਵੇਸਟ ਬਹੁਤ ਜ਼ਿਆਦਾ ਹੁੰਦਾ ਹੈ ਨਾ ਅਤੇ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ ਬਚੀਆਂ ਹੋਈਆਂ ਕੋਈ ਬਚ ਗਈ ਕੋਈ ਜੂਠੀ ਛੱਡੀ ਜਿਹੜੀ ਹੈ ਤੇ ਸੋ 5 ਕਿਲੋ ਤਾਂ ਸਾਡੇ ਬੜਾ ਆਮ ਹੀ ਹੋ ਜਾਂਦਾ ਆਮ ਘਰ ਦੇ ਵਿੱਚ ਇਹ ਤੁਹਾਡਾ ਤੁਸੀਂ ਕਹਿ ਲਓ ਵੀ ਜੇ 4 ਬੈਗ ਵੀ ਹੋ ਗਏ 5 ਬੈਗ ਵੀ ਹੋ ਗਏ ਤੁਹਾਡਾ 20-25 ਕਿਲੋ ਤੱਕ ਕਿਚਨ ਦਾ ਵੇਸਟ ਹੋ ਜਾਂਦਾ ਜਿਹਦੇ ਘਰ 'ਚ 5-6 ਫੈਮਿਲੀ ਮੈਂਬਰ ਰਹਿੰਦੇ ਨੇ ਬੱਚੇ ਨੇ ਬਜ਼ੁਰਗ ਨੇ ਸੋ ਤੁਸੀਂ ਵੇਖ ਲਓ ਵੀ ਜੇ ਤੁਸੀਂ ਉਹਨੂੰ ਗਾਰਬੇਜ ਜਾਣ ਤੋਂ ਰੋਕ ਲਓ ਤੇ 25 ਕਿਲੋ ਨੂੰ ਤੇ ਤੁਸੀਂ ਉਹਨੂੰ ਕੰਪੋਸਟ ਡਾਇਵਰਟ ਕਰ ਦਿਓ ਜਿੱਥੇ ਵੀ ਤੁਹਾਡੇ ਅਵੇਲੇਬਲ ਹੈ ਤੇ ਉਹ 500 ਕਿਲੋਮੀਟਰ ਇਹ ਆਪਾਂ ਇੱਕ ਹਫ਼ਤੇ ਦੀ ਗੱਲ ਕਰ ਰਹੇ ਹਾਂ ਤਾਂ 500 ਕਿਲੋਮੀਟਰ ਜਿਹੜੀ ਕਾਰ ਚੱਲਣ ਦਾ ਡੈਮੇਜ ਹੈ ਉਹਦੇ ਬਰਾਬਰ ਦਾ ਡੈਮੇਜ ਤੁਸੀਂ ਰੋਕ ਲਿਆ ਤੇ ਆਮ ਤੌਰ 'ਤੇ ਅਸੀਂ ਆਪਣੀ ਕਾਰ ਨੂੰ 500 ਕਿਲੋਮੀਟਰ ਨਹੀਂ ਚਲਾਉਂਦੇ ਸੋ ਜੇ ਤੁਹਾਡੇ ਕੋਲ ਡੀਜ਼ਲ ਵਾਲੀ ਪੈਟਰੋਲ ਵਾਲੀ ਕਾਰ ਹੈ ਤੇ ਤੁਸੀਂ ਉਹਨੂੰ ਸੋਚ ਰਹੇ ਹੋ ਇਲੈਕਟ੍ਰਿਕ ਲੈਣ ਬਾਰੇ ਔਰ ਸੋਚਣਾ ਚਾਹੀਦਾ ਪਰ ਕਾਰ ਲੈਣਾ ਵੱਡੀ ਚੀਜ਼ ਹੈ ਟਾਈਮ ਲੱਗਦਾ ਰਕਮ ਵੱਡੀ ਚਾਹੀਦੀ ਹੈ ਪਰ ਜੇ ਤੁਸੀਂ ਆਪਣੇ ਕਿਚਨ ਵੇਸਟ ਨੂੰ ਹੀ ਗਾਰਬੇਜ ਜਾਣ ਤੋਂ ਰੋਕ ਕੇ ਤੁਸੀਂ ਉਹਨੂੰ ਕੰਪੋਸਟ ਲੈ ਜਾਓ ਤੇ ਤੁਸੀਂ ਆਪਣੀ ਕਾਰ ਵੱਲੋਂ ਵਾਤਾਵਰਣ ਦੇ ਕੀਤੇ ਨੁਕਸਾਨ ਤੋਂ ਕਈ ਗੁਣਾ ਵੱਧ ਤੁਸੀਂ ਉਹਦਾ ਫਾਇਦਾ ਕਰ ਸਕਦੇ
2: ਗੁੱਡ
3: ਨਾ ਹਾਂ ਤੁਸੀਂ ਜੇ ਸੋਚ ਲਓ ਵੀ ਜੇ ਤੁਹਾਡੇ ਕੋਲ ਇੱਕ ਆਪਸ਼ਨ ਆ ਵੀ ਤੁਸੀਂ ਕਿਚਨ ਦੇ ਵੇਸਟ ਨੂੰ ਕਰਨਾ ਜਿੱਥੇ ਤੁਹਾਡਾ ਕੋਲ ਬੜਾ ਪੈਸਾ ਨਹੀਂ ਲੱਗਦਾ ਤੇ ਜਦੋਂ ਸਿਟੀ ਵਾਲੇ ਲੈ ਕੇ ਜਾਂਦੇ ਨੇ ਫਿਰ ਤਾਂ ਕੁਛ ਵੀ ਨਹੀਂ ਲੱਗਦਾ ਜੇ ਤੁਸੀਂ ਆਪਣੇ ਘਰ ਦੇ ਪਿੱਛੇ ਕੰਪੋਸਟ ਬਣਾਉਣਾ ਆ ਤੁਹਾਨੂੰ ਜਿਹੜਾ ਪਲਾਸਟਿਕ ਦੇ ਹੁੰਦੇ ਉਹ ਲੈਣਾ ਪਏਗਾ ਤੇ ਸੋ ਇੱਕ ਪਾਸੇ ਤੁਸੀਂ ਵਾਤਾਵਰਨ ਨੂੰ ਬਚਾਉਣ ਲਈ ਆਪਣੇ ਘਰ ਦਾ 20-25 ਕਿਲੋ ਜਿਹੜਾ ਤੁਹਾਡਾ ਹਫ਼ਤੇ ਦਾ ਫੂਡ ਵੇਸਟ ਹੈ ਉਹਨੂੰ ਡਾਇਵਰਟ ਕਰ ਦਿਓ ਤੇ ਜਾਂ ਤੁਸੀਂ ਜਿਹੜੀ ਕਾਰ ਹੈ ਜਿਹੜੀ 500 ਕਿਲੋਮੀਟਰ ਚੱਲਣੀ ਸੀ ਉਹਨੂੰ ਇਲੈਕਟ੍ਰਿਕ ਕਰ ਲਓ ਨਾ ਤੇ ਸੋ ਕਈ ਵਾਰੀ ਅਸੀਂ ਨਾ ਬਾਈ ਜੀ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਗੱਲਾਂ ਕਰਦੇ ਹਾਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਕਿੰਨੇ ਲੱਖ ਮਿਲੀਅਨ ਬਿਲੀਅਨ ਟਨ ਤੇ ਕਈ ਵਾਰੀ ਸਾਨੂੰ ਫਿਰ ਉਹਦਾ ਨਾ ਨੁਕਸਾਨ ਹੋ ਜਾਂਦਾ ਕਿ ਅਸੀਂ ਸੋਚਦੇ ਵੀ ਇਹ ਤਾਂ ਸਾਡੀ ਵਿੱਤ ਤੋਂ ਬਾਹਰ ਹੈ ਇਹ ਮੇਰੇ ਮੈਂ ਨਹੀਂ ਕਰ ਸਕਦਾ ਇੱਕ ਸਧਾਰਨ ਬੰਦਾ ਇਹਦੇ ਬਾਰੇ ਤਾਂ ਸਰਕਾਰਾਂ ਜਾਂ ਵੱਡੀਆਂ ਕੰਪਨੀਆਂ ਹੀ ਕਰ ਸਕਦੀਆਂ ਨੇ ਤੇ ਉਹਦਾ ਨੁਕਸਾਨ ਹੁੰਦਾ ਤੇ ਇਹ ਸਾਰਾ ਕੁਛ ਜਿਹੜਾ ਜੁੜਿਆ ਹੋਇਆ ਇਹਦੇ ਵਿੱਚ ਜਿਹੜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਜਿਉਂਦੇ ਹਾਂ ਉਹਦੇ ਨਾਲ ਜਿਹੜੇ ਜੁੜੇ ਹੋਏ ਨੇ ਸਿੰਪਲ ਸਟੈਪ ਨੇ ਜਿਵੇਂ ਕਿਚਨ ਦਾ ਤੇ ਉਹਦਾ ਵੀ ਬੜਾ ਵੱਡਾ ਹਿੱਸਾ
2: ਸੋ ਆਪਾਂ ਵੀ ਆਪੋ ਆਪਣੇ ਪੱਧਰ ਦੇ ਉੱਤੇ ਘਰੋ ਘਰੀ ਬਥੇਰਾ ਕੁਛ ਕਰ ਸਕਦੇ ਹੁੰਦੇ ਹਾਂ ਕੌਂਸਲਾਂ ਦੇ ਵੱਲੋਂ ਸਾਨੂੰ ਉਹ ਸਾਰੀਆਂ ਸੁਵਿਧਾਵਾਂ ਦਿੱਤੀਆਂ ਵੀ ਜਾਂਦੀਆਂ ਨੇ ਪਰ ਆਪਾਂ ਸਿਰਫ ਆਪਣਾ ਥੋੜ੍ਹਾ ਸਮਾਂ ਬਿਤਾਉਂਦੇ ਹਾਂ ਬਚਾਉਂਦੇ ਹਾਂ ਜਾਂ ਫਿਰ ਅਣਗਹਿਲੀ ਕਰਦੇ ਹਾਂ ਜਾਂ ਫਿਰ ਇੱਦਾਂ ਕਹਿ ਲਓ ਵੀ ਲੈਕ ਆਫ ਨੌਲੇਜ ਸਾਨੂੰ ਪਤਾ ਹੀ ਨਹੀਂ ਹੈ ਕਿ ਆਪਾਂ ਇਹ ਵੀ ਕਰ ਸਕਦੇ ਹਾਂ ਜਾਂ ਆਪਾਂ ਕਿਉਂ ਕਰ ਰਹੇ ਹਾਂ ਸੋ ਜਿੱਦਾਂ ਤੁਸੀਂ ਦੱਸਿਆ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰਾ ਬਿੰਨ ਜਿਹੜਾ ਉਹ ਮਿਲਦਾ ਨਾਲ ਉਹਦੇ ਵਿੱਚ ਤੁਸੀਂ ਗ੍ਰੀਨ ਵੱਖਰਾ ਪਾਉਣਾ ਹੁੰਦਾ। ਅਤੇ ਜਿਹੜੇ ਪਾਸੇ ਤੁਸੀਂ ਇਸ਼ਾਰਾ ਕੀਤਾ ਕਿ ਹੁਣ ਜਿਹੜਾ ਸਾਡੇ ਘਰ ਦਾ ਗਿੱਲਾ ਕੂੜਾ ਵਾ, ਕੋਈ ਸਬਜ਼ੀਆਂ ਦੇ ਛਿਲਕੇ ਨੇ, ਫਲਾਂ ਫਰੂਟਾਂ ਦੇ ਕੋਈ ਛਿਲਕੇ ਨੇ, ਜਾਂ ਫਿਰ ਹੋਰ ਜੋ ਵੀ ਆਪਾਂ ਖਾਂਦੇ ਪੀਂਦੇ ਹਾਂ ਜਿਹੜਾ ਕਿ ਕੱਚਾ ਵਾ ਅਤੇ ਗਿੱਲਾ ਵਾ, ਇਹ ਨਹੀਂ ਕਿ ਬਣੀ ਸਬਜ਼ੀ ਬਣੇ ਛੋਲੇ ਵਿੱਚ ਪਾ ਦਈਏ, ਉਹ ਸਾਰਾ ਜਿਹੜਾ ਵਾ ਹਰਿਆ ਸਮਾਨ ਆ ਉਹਦਾ ਆਪਾਂ ਫਿਰ ਖਾਦ ਬਣਾ ਸਕਦੇ ਹਾਂ। ਸੋ ਉਹਦੇ ਨਾਲ ਵੀ ਤਾਂ ਸਾਡਾ ਖਰਚਾ ਬਚਦਾ। ਮੈਂ ਖੁਦ ਇਹ ਐਕਸਪੀਰੀਅੰਸ ਕੀਤਾ ਜੀ, ਜਿਹੜਾ ਆਪਾਂ ਆਪ ਘਰ ਜਿਹੜਾ ਸਬਜ਼ੀਆਂ ਦਾ ਆਪਾਂ ਜਾਂ ਫਿਰ ਹੋਰ ਜਿਹੜੀਆਂ ਅਖਬਾਰਾਂ ਹੋ ਗਈਆਂ, ਗੱਤੇ ਹੋ ਗਏ, ਇਹ ਸਾਰਾ ਕੁਛ ਜਿਹੜਾ ਜਾਂ ਫਿਰ ਪੱਤੇ ਪੁੱਤੇ, ਉਹ ਸਾਰਾ ਕੁਛ ਐਵੇਂ ਡੰਪ ਦੇ ਵਿੱਚ ਸੁੱਟਣ ਦੇ ਨਾਲੋਂ ਜਦੋਂ ਆਪਾਂ ਉਹਦੀ ਖਾਦ ਬਣਾਉਂਦੇ ਆਪਾਂ, ਤਾਂ ਲਗਭਗ ਮੈਂ ਇਹ ਵੇਖਿਆ ਕਿ 3 ਗੁਣਾ ਸਾਡਾ ਜਿਹੜਾ ਵੇਸਟ ਵਾਲਾ ਬਿਨ ਆ ਜਿਹ 'ਚ ਆਪਾਂ ਗਾਰਬੇਜ ਸੁੱਟਦੇ ਹਾਂ ਉਹ ਖਾਲੀ ਜਾਣ ਲੱਗ ਪਿਆ। ਯਾਨੀ ਕਿ ਇੰਨਾ ਜ਼ਿਆਦਾ ਉਹਦੇ ਵਿੱਚ ਇਹ ਰਸੋਈ ਵਾਲਾ ਸਮਾਨ ਜਾ ਰਿਹਾ ਸੀ ਜਿਹੜਾ ਕਿ ਹੁਣ ਖਾਦ ਦੇ ਵਿੱਚ ਕਨਵਰਟ ਹੋ ਗਿਆ, ਜਾਂ ਤੁਸੀਂ ਕੰਪੋਸਟਿੰਗ ਦੇ ਵਿੱਚ ਕਰ ਸਕਦੇ ਹੋ। ਅਤੇ ਉਹਦੇ ਨਾਲ ਜਿਹੜੀ ਇਹ ਨਹੀਂ ਕਿ ਵਾਤਾਵਰਣ ਦਾ ਚਲੋ ਜਿਹੜਾ ਤੁਸੀਂ ਫਾਇਦਾ ਦੱਸ ਰਹੇ ਹੋ, ਉਸ ਤੋਂ ਬਲਹਿਦਾ ਜਿਹੜੀ ਘਰੇਲੂ ਤੁਹਾਡੀ ਖਾਦ ਬਣ ਜਾਂਦੀ ਆ ਉਹ ਤੁਹਾਨੂੰ ਬਾਜ਼ਾਰੋਂ ਲਿਆਉਣੀ ਨਹੀਂ ਪੈਂਦੀ। ਅਤੇ ਖਾਦਾਂ ਤਾਂ ਇੱਥੇ ਆਪਾਂ ਵੇਖੀਏ ਕਿ ਸਾਨੂੰ ਹਰ ਹਫ਼ਤੇ ਹਰ 2 ਹਫ਼ਤੇ ਬਾਅਦ ਕੁਛ ਨਾ ਕੁਛ ਪਾਉਣਾ ਹੀ ਪੈਂਦਾ, ਮਿੱਟੀ ਦੇ ਵਿੱਚ ਉੱਦਾਂ ਤਾਂ ਕੁਛ ਨਿਕਲਦਾ ਵੀ ਨਹੀਂ ਆ। ਸੋ ਇਹ ਵੀ ਇੱਕ ਵੱਡਾ ਫਾਇਦਾ।
3: ਹਾਂਜੀ ਹਾਂਜੀ ਬਿਲਕੁਲ, ਤੁਸੀਂ ਜਿਵੇਂ ਠੀਕ ਕਿਹਾ, ਅਤੇ ਕਈ ਵਾਰੀ ਅਸੀਂ ਛੋਟੀਆਂ ਗੱਲਾਂ ਨੂੰ ਉਨੀ ਮਹੱਤਤਾ ਨਹੀਂ ਦਿੰਦੇ, ਅਤੇ ਇਹ ਸਾਨੂੰ ਕਰਨਾ ਚਾਹੀਦਾ। ਜਿਵੇਂ ਤੁਸੀਂ ਦੱਸਿਆ ਵੀ ਸਿਟੀ ਵਾਲੇ ਲਿਜਾਂਦੇ ਨੇ, ਉਹ ਤਾਂ ਸਾਡਾ ਕੋਈ ਧੇਲਾ ਵੀ ਨਹੀਂ ਲੱਗਦਾ, ਅਤੇ ਸਾਡੇ ਵੀ ਇੱਥੇ ਲੈ ਕੇ ਜਾਂਦੇ ਨੇ, ਪਰ ਇਹਦੇ ਬਾਵਜੂਦ ਵੀ ਸਰਕਾਰਾਂ ਔਰ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਾਡੀ ਸਟਰੀਟ 'ਤੇ ਕੋਈ, ਮੈਂ ਕਹਾਂਗਾ ਵੀ ਕੋਈ 20% ਘਰ ਨੇ ਜਿਹੜੇ ਹਾਲੇ ਵੀ ਗ੍ਰੀਨ ਬਿਨ ਨਹੀਂ ਬਾਹਰ ਰੱਖਦੇ, ਉਹਨਾਂ ਦੇ ਜਿਸ ਦਿਨ ਹੁੰਦਾ ਉਹ ਨਹੀਂ, ਇਕੱਲਾ ਗਾਰਬੇਜ ਹੀ ਪਿਆ ਹੁੰਦਾ। ਅਤੇ ਤੁਸੀਂ ਗਾਰਬੇਜ ਦੀ ਗੱਲ ਕੀਤੀ, ਸਾਡੇ ਵੀ ਜਿਹੜਾ ਸਾਡੇ ਗਾਰਬੇਜ ਸਾਡੇ ਜਿਹੜਾ ਗ੍ਰੀਨ ਬਿਨ ਹੈ ਉਹ ਹਰ ਹਫ਼ਤੇ ਜਾਂਦਾ, ਅਤੇ 1 ਹਫ਼ਤੇ ਉਹ ਰੀਸਾਈਕਲਿੰਗ ਵਾਲਾ ਲੈ ਕੇ ਜਾਂਦੇ, ਉਹਨੂੰ ਫਿਰ ਬਲੂ ਬਿਨ ਕਹਿੰਦੇ ਆ, ਅਤੇ ਇਹ ਫਿਰ 1 ਹਫ਼ਤੇ ਉਹ ਗਾਰਬੇਜ ਲੈ ਕੇ ਜਾਂਦੇ ਆ। ਸੋ ਸਾਡਾ ਜਿਹੜਾ ਗਾਰਬੇਜ ਵਾਲਾ ਜਿਹੜਾ 15 ਦਿਨ ਵੱਲ ਜਾਂਦਾ ਉਹ ਤਕਰੀਬਨ ਖਾਲੀ ਹੁੰਦਾ, ਉਹ 'ਚ ਹੋ ਸਕਦਾ ਛੋਟਾ ਜਿਹਾ ਕਿਤੇ ਕੋਈ ਮਾੜਾ ਮੋਟੀ ਚੀਜ਼ ਹੋਵੇ, ਅਦਰਵਾਈਜ਼ ਉਹ ਖਾਲੀ ਰਹਿੰਦਾ। ਸੋ ਇਹਦਾ ਮਤਲਬ ਬਹੁਤੀਆਂ ਚੀਜ਼ਾਂ ਜਿਹੜੀਆਂ ਸਾਡੇ ਘਰਾਂ 'ਚ ਨੇ ਉਹਨੂੰ ਅਸੀਂ ਗ੍ਰੀਨ ਬਿਨ ਜਾਂ ਬਲੂ ਬਿਨ 'ਚ ਰੀਸਾਈਕਲ ਕਰਕੇ ਜਾਂ ਕੰਪੋਸਟ 'ਚ ਪਾ ਸਕਦੇ ਹਾਂ, ਅਤੇ ਉਹਦਾ ਬੜਾ ਵੱਡਾ ਫਰਕ ਪੈਂਦਾ। ਅਤੇ ਸੋ ਤੁਸੀਂ ਇਹੀ ਨਹੀਂ ਤੁਸੀਂ ਆਪ ਕਰੋ, ਤੁਸੀਂ ਇਹ ਗੱਲ ਆਪਣੇ ਜਿਹੜੇ ਤੁਹਾਡੇ ਰਿਸ਼ਤੇਦਾਰ ਨੇ, ਪਰਿਵਾਰ ਵਾਲੇ ਨੇ, ਤੁਹਾਡੇ ਗੁਆਂਢੀ ਨੇ, ਤੁਹਾਡੇ ਦੋਸਤ ਨੇ, ਤੁਸੀਂ ਉਹਨਾਂ ਨਾਲ ਵੀ ਗਾਹੇ ਵਗਾਹੇ ਗੱਲ ਕਰਕੇ ਵੀ ਤੁਹਾਨੂੰ ਇਹ ਕਰਨਾ ਚਾਹੀਦਾ, ਔਰ ਇਹਦੇ 'ਤੇ ਕੋਈ ਮੁੱਲ ਨਹੀਂ ਲੱਗਦਾ, ਸਿਰਫ ਤੁਸੀਂ ਧਿਆਨ ਹੀ ਰੱਖਣਾ ਵੀ ਕਿਹੜੀ ਚੀਜ਼ ਨੂੰ ਗਾਰਬੇਜ ਪਾਉਣਾ ਅਤੇ ਕਿਹੜੀ ਚੀਜ਼ ਨੂੰ ਹੋਰ ਪਾਸੇ ਰੱਖਣਾ, ਤਾਂ ਕਿ ਉਹ ਜਿਹੜੀ ਆ ਆਪਣੀ ਪ੍ਰੋਪਰ ਥਾਂ 'ਤੇ ਜਾ ਸਕੇ। ਸੋ ਇਹ ਜਿਹੜਾ ਸਾਨੂੰ, ਹਾਂ ਮੈਂ ਤੈਨੂੰ ਥੋੜ੍ਹੀ ਜਿਹੀ ਮਿਸਾਲ ਦਿੰਦਾ ਵੀ ਮੈਂ ਮੇਰਾ ਔਫਿਸ ਹੈ ਜੀ ਉਹ 20 ਸਾਲ ਹੋ ਗਏ, ਹਾਂ 20 ਸਾਲ ਹੋ ਗਏ ਮੇਰਾ ਔਫਿਸ ਨੂੰ, ਮੇਰਾ ਲਾਇਰ ਦਾ ਔਫਿਸ ਹੈ, ਅਤੇ ਕਿਉਂਕਿ ਕਮਰਸ਼ੀਅਲ ਬਿਲਡਿੰਗਾਂ 'ਚ ਇਹ ਜਿਹੜਾ ਗ੍ਰੀਨ ਹੁੰਦਾ ਬਿਨ ਨਹੀਂ ਹੁੰਦਾ, ਅਤੇ ਮੈਂ ਉੱਥੇ ਗ੍ਰੀਨ ਬਿਨ ਲਾਇਆ ਹੋਇਆ, ਸਾਡੇ 10-12 ਇੰਪਲੋਈ ਨੇ, ਅਤੇ ਮੈਂ ਉਹਨੂੰ ਕੱਢ ਕੇ ਲਿਆ ਕੇ ਹਰ ਹਫ਼ਤੇ ਆਪਣੇ ਘਰ ਲਿਆਉਣਾ, ਘਰ ਲਿਆ ਕੇ ਮੈਂ ਜਿਹੜਾ ਸਾਡੇ ਗ੍ਰੀਨ ਬਿਨ ਆ ਮੈਂ ਉਹਦੇ 'ਚ ਪਾ ਦਿੰਦਾ, ਅਤੇ ਮੈਨੂੰ ਇਹ ਕੰਮ ਕਰਦੇ ਨੂੰ 20 ਸਾਲ ਹੋ ਗਏ। ਸੋ ਤੁਸੀਂ ਵੀ ਜਿਹੜਾ ਇਹ ਆਪਣਾ ਠੀਕ ਕਰਨ ਤੋਂ ਬਾਅਦ ਹੁਣ ਤੁਸੀਂ ਇਮੈਜਿਨ ਕਰੋ ਵੀ ਜੇ ਤੁਸੀਂ ਆਪਣੇ ਇੱਕ ਰਿਸ਼ਤੇਦਾਰ ਨੂੰ ਵੀ ਲਾ ਦਿੱਤਾ, ਅਤੇ ਉਹਦਾ 20 ਕਿਲੋ ਗ੍ਰੀਨ ਬਿਨ ਜਿਹੜਾ ਸੀ ਬਣਨ ਜਾਣ ਲੱਗ ਪਿਆ ਗਾਰਬੇਜ ਤੋਂ ਬਜਾਏ, ਤੁਸੀਂ ਉਹਨਾਂ ਦੀ 400 ਕਿਲੋਮੀਟਰ ਦੀ ਕਾਰ ਨਾਲ ਨੁਕਸਾਨ ਹੁੰਦਾ ਉਹ ਬਚਾ ਲਿਆ। ਜੇ ਉਹ ਕਾਰ ਚਲਾਉਂਦੇ ਆ 400 ਕਿਲੋਮੀਟਰ, ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕਾਰ ਜਿਹੜੀ ਆ ਹੁਣ ਉਹ ਇਲੈਕਟ੍ਰਿਕ ਬਣ ਗਈ, ਕਿਉਂਕਿ ਤੁਸੀਂ ਉਹਨਾਂ ਦਾ ਬਚਾ ਪਹਿਲਾਂ ਹੀ ਕਰ ਲਿਆ ਇਲੈਕਟ੍ਰਿਕ ਕਾਰ ਲੈਣ ਤੋਂ ਪਹਿਲਾਂ ਹੀ। ਸੋ ਇਹ ਜਿਹੜਾ ਸਾਨੂੰ ਇਹਦੇ ਵਿੱਚ, ਅਤੇ ਤੁਸੀਂ ਆਪਣੇ ਜਿਹੜੇ ਤੁਹਾਡੇ ਆਂਢੀ ਗੁਆਂਢੀ ਨਹੀਂ ਰੱਖਦੇ ਉਹਨਾਂ ਨਾਲ ਗੱਲ ਚਲਾ ਸਕਦੇ ਹੋ, ਤੁਸੀਂ ਜੇ ਤੁਹਾਨੂੰ ਲੱਗਦਾ ਵੀ ਹਾਲੇ ਬਹੁਤ ਲੋਕ ਨੇ ਜਿਹੜੇ ਨਹੀਂ ਇਹਦੇ ਬਾਰੇ ਤੁਹਾਡੇ ਸ਼ਹਿਰ ਦੇ ਵਿੱਚ ਨਹੀਂ ਰੱਖਦੇ, ਤੁਸੀਂ ਆਪਣੇ ਜਿਹੜੇ ਸਿਟੀ ਵਾਲੇ ਨੇ ਉਹਨਾਂ ਨੂੰ ਲਿਖੋ ਵੀ ਮੈਨੂੰ, ਮੈਂ ਦੇਖਿਆ ਵੀ ਆਪਣੀ ਸਟਰੀਟ 'ਤੇ ਜਾਂ ਆਪਣੇ ਸ਼ਹਿਰ 'ਚ ਬਹੁਤੇ ਲੋਕ ਗ੍ਰੀਨ ਬਿਨ ਨਹੀਂ ਵਰਤਦੇ, ਉਹਨਾਂ ਨੂੰ ਕਹੋ ਉਹ ਆਪਣੀਆਂ ਪੋਲਿਸੀਆਂ ਬਦਲਣ, ਜਿਵੇਂ ਕਿ ਉਹ ਦੇਖਣ ਜਿੱਥੇ ਵੀ ਕੈਨੇਡਾ ਦੇ ਕਈ ਸ਼ਹਿਰਾਂ 'ਚ ਆ ਉਹ ਰੈਂਡਮ ਆਉਂਦੇ ਨੇ, ਉਹ ਦੇਖਦੇ ਆ ਵੀ ਤੁਸੀਂ ਆਪਣਾ ਗ੍ਰੀਨ ਬਿਨ ਬਾਹਰ ਰੱਖਿਆ ਕਿ ਨਹੀਂ ਰੱਖਿਆ, ਜੇ ਨਹੀਂ ਰੱਖਿਆ ਤਾਂ ਫਿਰ ਤੁਹਾਡੇ ਗਾਰਬੇਜ 'ਚ ਦੇਖਦੇ ਆ ਵੀ ਤੁਸੀਂ ਉਹ ਕਿਚਨ ਦਾ ਵੇਸਟ ਉਹਦੇ ਵਿੱਚ ਤਾਂ ਨਹੀਂ ਪਾਇਆ, ਜੇ ਤੁਸੀਂ ਉਹ 'ਚ ਪਾਇਆ ਹੋਇਆ ਤਾਂ ਉਹ ਤੁਹਾਨੂੰ 1 ਜਾਂ 2 ਵਾਰਨਿੰਗ ਦਿੰਦੇ ਆ, ਅਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਉਹ ਜੁਰਮਾਨਾ ਕਰ ਦਿੰਦੇ ਆ
2: ਓਕੇ
3: ਵੀ ਤੁਸੀਂ ਇਹਨੂੰ ਨਹੀਂ ਵਰਤਿਆ। ਸੋ ਤੁਸੀਂ ਵੀ ਇੱਦਾਂ ਦਾ ਜਿਹੜਾ ਆ ਤੁਸੀਂ ਆਪਣੇ ਸਿਟੀ ਦੇ ਕੌਂਸਲਰ ਦੇ ਨਾਲ ਜਾਂ ਜੋ ਵੀ ਤੁਹਾਡਾ ਉਹ ਹੈ ਉਹਦੇ ਨਾਲ ਮਿਲ ਕੇ ਉਹਨੂੰ ਕਹੋ ਇਹ ਸਿਰਫ ਇੰਨਾ ਹੀ ਨਹੀਂ ਕਿ ਉਹਨਾਂ ਨੇ ਗ੍ਰੀਨ ਬੰਦ ਦੇਣਾ, ਉਹਨਾਂ ਨੇ ਸਗੋਂ ਆਪਣੇ ਸੋਸ਼ਲ ਮੀਡੀਆ ਰਾਹੀਂ ਹੋਰ ਜਿਹੜੇ ਟੂਲਸ ਨੇ ਐਡਵੋਕੇਸੀ ਦੇ ਲੋਕਾਂ ਤੱਕ ਪਹੁੰਚ ਕੇ ਵੀ ਇਹ ਕਿੰਨਾ ਜ਼ਰੂਰੀ ਹੈ ਅਤੇ ਕਿੰਨਾ ਆਸਾਨ ਹੈ ਇਹਨੂੰ ਕਰਨਾ, ਉਹ ਉਹਨੂੰ ਸਿਟੀ ਨੂੰ ਕਹੋ ਵੀ ਉਹਨੂੰ ਹੋਰ ਜ਼ਿਆਦਾ ਇਹਨੂੰ ਕਾ ਪੁਸ਼ ਕਰਨ।
2: ਨਹੀਂ ਇਹ ਕਰ ਰਹੇ ਨੇ ਔਲਰੇਡੀ ਆਸਟ੍ਰੇਲੀਆ ਦੇ ਵਿੱਚ ਜਾਂ ਫਿਰ ਅਲੱਗ ਅਲੱਗ ਜਿਹੜੀਆਂ ਕੌਂਸਲ ਨੇ ਕਾਫੀ ਇਸ ਚੀਜ਼ ਨੂੰ ਲੈ ਕੇ ਕਾਫੀ ਸਤਰਕ ਨੇ। ਹੋਰ ਵੀ ਕਈ ਤਰ੍ਹਾਂ ਦੇ ਮਾਪਦੰਡ, ਕਈ ਤਰ੍ਹਾਂ ਦੇ ਪ੍ਰੋਗਰਾਮ ਚਲਾਏ ਜਾਂਦੇ ਨੇ ਇੱਥੇ ਕੌਂਸਲਾਂ ਦੇ ਵੱਲੋਂ, ਪਰ ਇਹ ਹੈ ਕਿ ਆਪਾਂ ਬਹੁਤਾ ਧਿਆਨ ਨਹੀਂ ਦਿੰਦੇ। ਜਿੱਦਾਂ ਤੁਸੀਂ ਦੱਸਿਆ ਕਿ ਆਪਾਂ ਆਪਣਾ ਜਿਹੜਾ ਕਿਚਨ ਦਾ ਵੇਸਟ ਆ, ਜਿਹੜਾ ਖਾਦ ਬਣ ਸਕਦਾ ਉਹ ਵੀ ਸਾਰਾ ਆਪਾਂ ਜਿਹੜਾ ਰੈੱਡ ਬਿਨ ਦੇ ਵਿੱਚ ਪਾ ਦਿੰਦੇ। ਸਾਡੇ ਇੱਥੇ ਰੈੱਡ ਬਿਨ ਜਾਂਦਾ, ਵੈਸੇ ਹਰ ਇੱਕ ਕੌਂਸਲ ਦੇ ਰੰਗ ਅਲੱਗ ਅਲੱਗ ਹੋ ਸਕਦੇ ਨੇ, ਜ਼ਿਆਦਾਤਰ ਜਿਹੜਾ ਵਾ ਉਹ ਰੈੱਡ ਆ, ਯਾਨੀ ਕਿ ਜਿਹਦੇ ਵਿੱਚ ਗਾਰਬੇਜ ਵੇਸਟ ਆਪਾਂ ਪਾਉਂਦੇ ਹਾਂ, ਜਿਹੜਾ ਵੇਸਟੇਜ ਦੇ ਵਿੱਚ ਜਾਣਾ। ਸੋ ਹੈ ਸਾਰਾ ਕੁਛ ਹੀ ਆ, ਪਰ ਉਹੀ ਆ ਕਿ ਜੇਕਰ ਕਿਸੇ ਨੂੰ ਕਿਸੇ ਹੱਦ ਤੱਕ ਪਤਾ ਆ ਜਾਂ ਨਹੀਂ ਪਤਾ, ਅਤੇ ਜੇਕਰ ਆਪਾਂ ਛੇਤੀ ਤੋਂ ਛੇਤੀ ਆਪਾਂ ਪਤਾ ਲਾ ਲਈਏ ਅਤੇ ਉਹਦੇ ਨਾਲ ਵਾਤਾਵਰਣ ਦਾ ਵੀ ਫਾਇਦਾ ਆ ਅਤੇ ਸਾਡਾ ਖਰਚਾ ਵੀ ਘੱਟਦਾ, ਅਤੇ ਥੋੜ੍ਹਾ ਜਿਹਾ ਆਪਾਂ ਇਹ ਵੀ ਵੇਖੀਏ ਜਦੋਂ ਆਪਾਂ ਕਰਨ ਲੱਗ ਪੈਂਦੇ ਹਾਂ ਫਿਰ ਉਹ ਆਪਣੇ ਆਪ ਨੂੰ ਸਰੂਰ ਜਿਹਾ ਆਉਣ ਲੱਗ ਪੈਂਦਾ, ਫਿਰ ਉਹ ਤੁਸੀਂ ਆਪ ਹੀ ਮਹਿਸੂਸ ਕਰਦੇ ਹੋ ਵੀ ਯਾਰ ਆਹ ਤਾਂ ਮੈਨੂੰ ਪਤਾ ਨਹੀਂ, ਮੈਂ ਤਾਂ ਬਹੁਤ ਸੋਹਣਾ ਕੰਮ ਸ਼ੁਰੂ ਕਰ ਲਿਆ। ਸੋ ਇੱਦਾਂ ਦੀ ਇੱਕ ਫੀਲਿੰਗ ਵੀ ਜ਼ਰੂਰ ਤੁਹਾਨੂੰ ਆਉਂਦੀ ਹੈ ਫਿਰ।
3: ਬਿਲਕੁਲ ਜੀ ਬਿਲਕੁਲ, ਕੋਈ ਦੇਖੋ ਜਿਹੜਾ ਮਨੁੱਖੀ ਮਨ ਹੈ ਨਾ ਉਹਨੂੰ ਪਤਾ ਹੈ ਵੀ ਮੈਂ ਚੰਗਾ ਕੰਮ ਕਿਹੜਾ ਕਰਦਾ ਤੇ ਮਾੜਾ ਕੰਮ ਕਿਹੜਾ ਕਰਦਾ, ਤੇ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਸਾਨੂੰ ਉਹਨੂੰ ਖੁਸ਼ੀ ਮਿਲਦੀ ਆ ਨਾ, ਅਸੀਂ ਨਹੀਂ ਤਾਂ ਖੁਸ਼ੀ ਲੈਣ ਲਈ ਪੈਸੇ ਖਰਚਦੇ ਹਾਂ, ਰੈਸਟੋਰੈਂਟ ਖਾਣਾ ਖਾਣ ਜਾਂਦੇ ਹਾਂ, ਫਿਲਮਾਂ ਦੇਖਣ ਜਾਂਦੇ ਹਾਂ, ਵੈਕੇਸ਼ਨ ਕਰਦੇ ਹਾਂ, ਅਸੀਂ ਉਹ ਸਾਰੇ ਕੰਮ ਕਰਦੇ ਹਾਂ ਖੁਸ਼ ਹੋਣ ਲਈ। ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਹੋ ਤੁਹਾਡਾ ਆਂਢੀ ਗੁਆਂਢੀ ਤੁਹਾਡੀ ਸਿਫਤ ਕਰਦਾ, ਤੁਹਾਡਾ ਦੋਸਤ ਤੁਹਾਡੀ ਸਿਫਤ ਕਰਦਾ ਵੀ ਅੱਛਾ ਵੀ ਤੂੰ ਕਰਦਾ ਮੈਂ ਤਾਂ ਨਹੀਂ ਕਰਦਾ, ਤੇ ਤੁਹਾਨੂੰ ਉਹਦੇ ਤੇ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ, ਔਰ ਤੁਹਾਨੂੰ ਹੋਣਾ ਵੀ ਚਾਹੀਦਾ ਕਿਉਂਕਿ ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਬੜੇ ਜ਼ਿੰਮੇਦਾਰਾਨਾ ਤਰੀਕੇ ਦੇ ਨਾਲ ਇਸ ਧਰਤੀ ਤੇ ਰਹੀਏ, ਇਸ ਧਰਤੀ ਨੂੰ ਜਿੰਨਾ ਵੀ ਘੱਟ ਤੋਂ ਘੱਟ ਨੁਕਸਾਨ ਕਰਦੇ ਕਰ ਸਕੀਏ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਦੇ ਲਈ ਇੱਥੇ ਕੁਛ ਬਚ ਸਕੇ।
2: ਜੀ ਨਹੀਂ, ਬਹੁਤ ਸ਼ੁਕਰੀਆ ਤੁਹਾਡਾ ਇੱਕ ਵਾਰੀ ਫਿਰ ਤੋਂ ਇਹ ਵਡਮੁੱਲੀ ਇਨਫੋਰਮੇਸ਼ਨ ਦੇਣ ਦੇ ਲਈ ਅਤੇ ਹਲੂਣਾ ਦੇਣ ਦੇ ਲਈ, ਯਾਦ ਕਰਵਾਉਣ ਦੇ ਲਈ, ਧੰਨਵਾਦ ਤੁਹਾਡਾ ਸਮਾਂ ਦੇ ਲਈ।
3: ਹਾਂਜੀ ਬਾਈ ਜੀ ਬਹੁਤ ਬਹੁਤ ਧੰਨਵਾਦ
2: ਜੀ, ਬਹੁਤ ਸ਼ੁਕਰੀਆ ਜੀ, ਅਤੇ ਸੰਦੀਪ ਜੀ ਤੁਹਾਡਾ ਵੀ ਸ਼ੁਕਰੀਆ ਐਪਰੀਸ਼ੀਏਟ ਕਰਨ ਦੇ ਲਈ, ਕਹਿੰਦੇ ਬਹੁਤ ਸੋਹਣੀ ਗੱਲਬਾਤ। ਵੀ ਫੇਸ ਲੋਟ ਆਫ ਪ੍ਰੋਬਲਮ ਬਟ ਸਮ ਹਾਊਸਿਸ ਹੋਲਡ ਪੁੱਟ ਗ੍ਰੀਨ ਵੇਸਟ ਔਰ ਗਾਰਬੇਜ ਇਨ ਰੀਸਾਈਕਲ, ਅਤੇ ਖਿਆਲ ਕਰੋ ਜੀ ਆਪਣਾ, ਆਪਣੇ ਘਰਾਂ ਦੇ ਵਿੱਚ ਜੋ ਕੁਛ ਵੀ ਤੁਸੀਂ ਕਰ ਸਕਦੇ ਹੋ ਇਸ ਵਾਤਾਵਰਨ ਦੇ ਲਈ ਉਹ ਤੁਸੀਂ ਜ਼ਰੂਰ ਕਰੋ। ਜੇਕਰ ਕੰਪੋਸਟ ਬਣਾਉਣ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹ ਤੁਸੀਂ ਇਸ ਤੋਂ ਬਲਾਇਦਾ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਕੁਇਕਲੀ ਆਪਾਂ ਜੇ ਮੋਟਾ ਜਿਹਾ ਦੱਸੀਏ ਤਾਂ ਕੁਛ ਨਹੀਂ, ਇੱਕ ਤੁਸੀਂ ਬਿਨ ਲੈਣਾ ਵਾ ਜੇ ਤਾਂ ਰੈਡੀਮੇਡ ਵੀ ਮਿਲ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਵੀ ਬਾਲਟੀ ਵਗੈਰਾ ਲੈ ਕੇ ਵੱਡੀ ਉਹਦੇ ਵਿੱਚ ਵੀ ਤੁਸੀਂ ਛੇਕ ਮਾਰ ਕੇ ਜਿੱਥੇ ਚੁੱਕ ਹਵਾ ਪਾਸ ਹੁੰਦੀ ਰਹੇ, ਅਤੇ ਜਿੱਦਾਂ ਗਮਲੇ ਦੇ ਵਿੱਚ ਹੁੰਦਾ ਵਾ ਥੱਲੇ ਵੀ ਉੱਦਾਂ ਦੇ ਛੇਕ ਮਾਰਨੇ ਵੀ ਪਾਣੀ ਐਕਸੈਸ ਵਾਲਾ ਜਿਹੜਾ ਥਾਂ ਨੂੰ ਨਿਕਲ ਜਾਵੇ। ਬਸ ਇਹੋ ਬਾਲਟੀ ਤੁਹਾਨੂੰ ਚਾਹੀਦੀ ਹੈ ਢੱਕਣ ਉਹਦਾ, ਅਤੇ ਜੇ ਤੁਹਾਨੂੰ ਰੈਡੀਮੇਡ ਜੇ ਤੁਸੀਂ ਲੈਣਾ ਵਾ ਅਤੇ ਉਹਦੇ ਪੈਸੇ ਖਰਚ ਸਕਦੇ ਹੋ ਤਾਂ ਫਿਰ ਉਹ ਬਹੁਤ ਵਧੀਆ। ਸੋ ਹੁਣ ਇਹਦੇ ਵਿੱਚ ਜਿੰਨੇ ਵੀ ਤੁਹਾਡੀਆਂ ਸਬਜ਼ੀਆਂ ਨੇ, ਫਲਾਂ ਦੇ ਛਿਲਕੇ ਨੇ, ਜਿੰਨਾ ਵੀ ਤੁਹਾਡਾ ਹੋਰ ਹਰਿਆ ਸਮਾਨ ਜਿੰਨਾ ਵੀ ਬਚਿਆ ਵਾ ਕੱਚਾ, ਚਾਹ ਪੱਤੀ ਵੀ ਤੁਸੀਂ ਇਹ 'ਚ ਪਾ ਸਕਦੇ ਹੋ, ਇਹਦੇ ਵਿੱਚ ਤੁਸੀਂ ਕੌਫੀ ਪਾ ਸਕਦੇ ਹੋ, ਆਂਡੇ ਪਾ ਸਕਦੇ ਹੋ, ਆਂਡੇ ਨਹੀਂ ਆਂਡੇ ਦੇ ਛਿਲਕੇ ਤੁਸੀਂ ਪਾ ਸਕਦੇ ਹੋ, ਹਾਂ ਟਰੇਆਂ ਵੀ ਪਾ ਸਕਦੇ ਹੋ ਤੁਸੀਂ। ਸੋ ਉਹ ਵੀ ਉਹ ਪਰ ਸੁੱਕੇ 'ਚ ਆ ਜਾਣਗੀਆਂ, ਅਤੇ ਨਾਲ ਤੁਹਾਨੂੰ ਚਾਹੀਦਾ ਵਾ ਸੁੱਕਾ ਸਮਾਨ, ਸੁੱਕੇ ਦੇ ਵਿੱਚ ਤੁਹਾਡੇ ਕਾਗਜ਼, ਤੁਹਾਡੇ ਆਪਣੇ ਕਾਗਜ਼ ਆ ਗਏ, ਫਿਰ ਤੁਹਾਡਾ ਜਿਹੜਾ ਡੱਬੇ ਗੱਤੇ ਦੇ ਜਾਂ ਅਖਬਾਰਾਂ ਵਗੈਰਾ ਇਹ ਸਾਰਾ ਕੁਛ, ਜਾਂ ਪੱਤੇ ਰੁੱਖਾਂ ਦੇ ਜਾਂ ਫਿਰ ਜਿਹੜੇ ਪੁਰਾਣੇ ਬੂਟੇ ਹੋਏ ਉਹ ਜਿਹੜੇ ਤੁਸੀਂ ਕੱਟ ਕਟਾ ਕੀਤਾ ਉਹ ਵੀ ਸਾਰਾ ਕੁਛ। ਸੋ ਇਹ ਸਾਰਾ ਕੁਛ ਜਿਹੜਾ ਇਹਦੇ ਵਿੱਚ ਆ ਜਾਣਾ, ਸਿੱਧਾ ਸਿੱਧਾ ਜਿਹਾ ਰੂਲ ਹੈ। ਸਭ ਤੋਂ ਥੱਲੇ ਤੁਸੀਂ ਜਿਹੜਾ ਉਹ ਪੱਤੇ ਪਾਉਣੇ ਆ ਸੁੱਕੇ ਬਾਹਰੋਂ, ਜਿਹੜੇ ਵੀ ਸੁੱਕੇ ਪੱਤੇ ਨੇ ਬਰਾਊਨ ਕਹਿ ਦਿੰਦੇ ਹਾਂ ਆਪਾਂ ਇਹਨੂੰ, ਸੋ ਸਿੱਧਾ ਸੌਖਾ ਯਾਦ ਰੱਖਣ ਦੇ ਲਈ ਬਰਾਊਨ ਦੇ ਵਿੱਚ ਫਿਰ ਤੁਹਾਡੇ ਗੱਤੇ ਵੀ ਆ ਜਾਂਦੇ ਆ, ਅਖਬਾਰਾਂ ਵੀ ਆ ਜਾਂਦੀਆਂ, ਬਸ ਉਹਨੂੰ ਵੀ ਛੋਟਾ ਛੋਟਾ ਜਿਹਾ ਬਰੀਕ ਉਹਨੂੰ ਸ਼ਰੈਡ ਕਰ ਲਓ, ਅਤੇ ਉਹ ਦੋ ਹਿੱਸੇ ਥੱਲੇ ਪਾ ਕੇ ਫਿਰ ਉੱਤੇ ਇੱਕ ਹਿੱਸਾ ਜਿਹੜਾ ਵਾ ਉਹ ਤੁਸੀਂ ਆਪਣੀਆਂ ਸਬਜ਼ੀਆਂ ਫਲਾਂ ਦੇ ਛਿਲਕੇ ਫਿਰ ਉਹਦੇ ਉੱਤੇ ਤੁਸੀਂ ਜਿਹੜਾ ਦੋ ਹਿੱਸੇ ਸੁੱਕੇ ਦੇ ਬਰਾਊਨ ਦੇ, ਅਤੇ ਇੱਕ ਦੋ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਤੁਸੀਂ ਐਡ ਕਰਨੀਆਂ ਜਿਹਦੇ ਨਾਲ ਕਿ ਛੇਤੀ ਉਹ ਗੰਡੋਏ ਜੇ ਬਣਨੇ ਸ਼ੁਰੂ ਹੋ ਜਾਂਦੇ ਆ। ਉਹ ਚਾਹੇ ਤੁਸੀਂ ਦਹੀਂ ਦਾ ਜਿਹੜਾ ਪਾਣੀ ਉਹ ਵੀ ਵਰਤ ਸਕਦੇ ਹੋ, ਜਾਂ ਫਿਰ ਗੁੜ ਘੋਲ ਕੇ ਤੁਸੀਂ ਪਾ ਸਕਦੇ ਹੋ, ਜਾਂ ਇਹ ਦੋਵੇਂ ਚੀਜ਼ਾਂ। ਅਤੇ ਪੁਰਾਣੀ ਜਿਹੜੇ ਗਮਲੇ ਦੇ ਵਿੱਚੋਂ ਜਾਂ ਫਿਰ ਗਾਰਡਨ ਦੇ ਵਿੱਚੋਂ ਮਿੱਟੀ ਜਿਹੜੀ ਪਹਿਲੀ ਆ ਉਹ ਤੁਸੀਂ ਹਰ ਇੱਕ ਲੇਅਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਹੀ ਐਡ ਕਰੀ ਜਾਣੀ ਹੈ, ਉਹਦੇ ਨਾਲ ਫਿਰ ਇਹ ਹੁੰਦਾ ਵਾ ਵੀ ਜਿਹੜਾ ਪਹਿਲੇ ਬਣੇ ਜਿਹੜੇ ਕਹਿ ਲਓ ਜੀਵਾਣੂ ਨੇ ਉਹ ਨਾਲ ਦੀ ਨਾਲ ਉਹਦੇ ਵਿੱਚ ਮਿਕਸ ਹੋ ਜਾਂਦੇ ਆ ਅਤੇ ਉਹਦੇ ਨਾਲ ਛੇਤੀ ਜਿਹੜਾ ਆਪਣਾ ਕੰਪੋਸਟ ਹੈ ਉਹ ਬਣ ਜਾਂਦਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਹਰ ਰੋਜ਼ ਸੁੱਕਾ ਲਾ ਕੇ ਰੱਖ ਛੱਡੋ, ਗਿੱਲਾ ਜਿੰਨਾ ਪਾਇਆ ਉਹ ਤੋਂ ਦੂਣਾ ਜਿਹੜਾ ਸੁੱਕਾ ਨਾਲ ਪਾਤਾ ਫਿਰ ਉਹਨੂੰ ਢੱਕਤਾ, ਅਤੇ ਇਸ ਤਰੀਕੇ ਦੇ ਨਾਲ ਤੁਸੀਂ ਲਗਭਗ 2 ਤੋਂ 3 ਮਹੀਨੇ ਲੱਗਦੇ, ਡਿਪੈਂਡ ਔਨ ਹੁਣ ਗਰਮੀ ਆ ਜਾਣੀ ਹੈ ਤਾਂ ਛੇਤੀ ਬਣ ਜਾਣ, ਅਤੇ ਉਹਨੂੰ ਤੁਸੀਂ ਵਿੱਚ ਵਿੱਚ ਕਰਕੇ ਅਤੇ ਹਿਲਾਉਂਦੇ ਰਹੋ ਅਤੇ ਤੁਹਾਡੀ 3 ਕੁ ਮਹੀਨੇ ਦੇ ਵਿੱਚ ਵਧੀਆ ਖਾਦ ਬਣ ਕੇ ਕੰਪੋਸਟ ਬਣ ਕੇ ਤੁਹਾਡੀ ਤਿਆਰ ਹੋ ਜੂਗੀ, ਘਰ ਦੇ ਵਿੱਚ ਤਿਆਰ ਕੀਤੀ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਰ ਸਕਦੇ ਹੋ, ਜੇਕਰ ਕਿਸੇ 'ਤੇ ਸਵਾਲ ਹੋਣ ਤਾਂ ਉਹ ਤੁਸੀਂ ਪੁੱਛ ਸਕਦੇ ਹੋ। ਹਰ ਇੱਕ ਪ੍ਰੋਗਰਾਮ ਦੇ ਵਿੱਚ ਆਪਾਂ ਜਿੱਥੇ ਵੀ ਕਿਤੇ ਕਹੋਗੇ ਉਹਦੇ ਉੱਤੇ ਹੋਰ ਵਧੇਰੇ ਚਾਨਣ ਪਾ ਲਾਂਗੇ। ਸੋ ਇੱਕ ਚੀਜ਼ ਦਾ ਜਿਹੜਾ ਧਿਆਨ ਤੁਸੀਂ ਇਹ ਰੱਖਣਾ ਵੀ ਜੇ ਬਹੁਤ ਗਿੱਲਾ ਗਿੱਲਾ ਜਿਹਾ ਜਾਂ ਮੱਛਰ ਜਿਹਾ ਲੱਗੇ ਆਵੇ ਜਾਂ ਫਿਰ ਤੁਹਾਨੂੰ ਲੱਗਦਾ ਹੋਵੇ ਵੀ ਬਦਬੂ ਆਉਣ ਲੱਗ ਪਈ, ਬੋਹ ਆਉਣ ਲੱਗ ਪਈ ਹੈ, ਤਾਂ ਇਹਦਾ ਮਤਲਬ ਕਿ ਸੁੱਕਾ ਤੁਸੀਂ ਘੱਟ ਪਾਇਆ ਵਾ, ਉਹ ਤੁਸੀਂ ਵਧਾ ਦਿਉ, ਫਿਰ ਲਾ ਦਿਉ, ਅਤੇ ਉਹਦੇ ਨਾਲ ਇਹ ਸਮੱਸਿਆ ਤੁਹਾਡੀ ਹੱਲ ਹੋ ਜਾਊਗੀ। ਸੋ ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਆਸ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਊਗਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਆਪਣਾ ਖਿਆਲ ਰੱਖੋ, ਆਪਣੇ ਵਾਤਾਵਰਣ ਦਾ, ਪਰਿਵਾਰ ਦਾ ਖਿਆਲ ਰੱਖੋ, ਦਿਓ ਜਾਓ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye. Lekin

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Hi, this is Ayushman Khurana and you're listening to Radio Hanji.

0: दिवाली रोशनी का त्योहार, तो चलो शान के साथ जायके से लगाएं इसमें चार चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
1: रेडियो हांजी 1674 एम दे उत्ते तुहाडा सारयां दा स्वागत है जी। अज शनिवार 10 अक्तूबर, खबरां ने अज दियां। सब तो पहला इंटरनेशनल न्यूज दे नाल शुरुआत करदे हां और कौमांतरी खबरां च सब तो पहला सांझ अमेरिका तों। अमरीका दे न्यूयॉर्क सिटी दे ब्रोंकस दे विच वीरवार दे दिन अमरीकी इमीग्रेशन ते कस्टम्स एनफोर्समेंट यानी आईस दे एक अधिकारी ने एक व्यक्ति नू गोली मार दिती है। इस एजेंसी दा संचालन करन वाली अमरीकी होमलैंड सिक्योरिटी डिपार्टमेंट ने पुष्टि कीती है कि एक अपराधी प्रवासी सी जिसनू गिरफ्तार करन दे लई टारगेटेड एनफोर्समेंट ऑपरेशन चलाया गया सी। इस दरमियान आईस दे एक अधिकारी ने अपना हथियार चलाया। विभाग ने बयान दे विच दस्या कि वह व्यक्ति फिलहाल जिउंदा है, उसनू स्थानक हस्पताल दे विच भर्ती करवाया गया। न्यूयॉर्क सिटी दे मेयर जोहरान ममदानी ने इस दे उत्ते बेहद नाराजगी जताई है। उन्होंने कहा है कि इस स्थिति मंजूर नहीं की जा सकती, बेहद गंभीर खबर है। उन्होंने कहा कि शुरुआती रिपोर्टा तो पता लगता है कि गोली चलाने तो पहला अधिकारियों ने उस व्यक्ति नू उसकी कार दे विच मौजूद 5 साल के बच्चे तक नू भी घेर लिया सी। कई राउंड गोलियां चलाईया। साडा मनना है कि बच्चे नू भी शरीरक रूप दे विच जिहड़ा उह हालांकि कोई सट नहीं लगी पर उसनू मानसिक रूप दे विच एक बड़ा झटका लग्या होएगा। उधर ममदानी दी टिप्पणियां दे उत्ते प्रतिक्रिया देने दे लई अमरीकी गृह सुरक्षा विभाग ने हाले तक कोई भी टिप्पणी नहीं दिती है। बीबीसी दी इस खबर दे उत्ते वीरवार देर शाम न्यूयॉर्क दी गवर्नर कैथी होकुल ने कहा कि उन्हां नू इस गोलीबारी दी घटना दे बारे राष्ट्रपति डोनाल्ड ट्रंप दे नाल उन्हां ने उन्हां नू जाणू करवा दिता है ते न्यूयॉर्क दे लोकां नू इस दे विच गहरा सोग, गहरा झटका जिहड़ा लग्या उस दे बारे भी राष्ट्रपति नू जानू करवा दिता। उन्होंने कहा कि मैं अपील की है कि गोलीबारी की बॉडी कैमरा फुटेज जनता दे लई जारी की जाए ताकि असी तथां नू स्थापित कर सकीए ते सच्चाई सामने लिया सकीए। दस दिए कि आईसो महकमा जिहड़ा कि अमरीका दे विच गैर कानूनी प्रवासियां दे उत्ते कंट्रोल करन दे लई एक एजेंसी दे तौर दे उत्ते काम करदा। पिछले कुछ अरसे दे विच आईस दी तरफ तों जिहड़ियां कारवाइयां कीतियां गईआं ने उन्हां दी खासी आलोचना भी दुनिया भर दे विच हो रही है। उत्थे शांति स्थापित करन दे लई डोनाल्ड ट्रंप अक्सर नोबल पुरस्कार की मांग करते रहे ने, पिछले साल भी इस साल भी, पर यह पुरस्कार किसी होर नू चला गया। नोबल कमेटी ने साल 2026 दे नोबल शांति पुरस्कार दे लई नवनेथम नवी पिल्लई दे नाम का ऐलान किया। नोबल पुरस्कारां दा अधिकारक ऐलान इस हफ्ते की शुरुआत दे विच ही शुरू हो गया सी और इस दे सोशल मीडिया अकाउंट तो यह खबर सांझी की गई है कि पिल्लई नू शांति ते कौमांतरी कानूनां नू उत्साहित करन दी दिशा दे विच उहनां दे कदमां दे लई ਇਹ ਸਨਮਾਨ ਦਿੱਤਾ ਜਾ ਰਿਹਾ। ਸਾਊਥ ਅਫਰੀਕਾ ਦੇ ਵਿੱਚ ਡਰਬਨ ਨਾਮ ਦਾ ਜਿਹੜਾ ਸ਼ਹਿਰ ਹੈ, ਰਾਜਧਾਨੀ ਸ਼ਹਿਰ, ਅਤੇ ਭਾਰਤੀ ਮੂਲ ਦੀ ਜਾਂ ਇੰਝ ਕਹਿ ਲਈਏ ਕਿ ਭਾਰਤੀ ਜਿਹੜੀ ਇਹਨਾਂ ਦੀ ਬੈਕਗਰਾਊਂਡ ਹੈ ਉਹ ਜੋ ਤਮਿਲ ਮੂਲ ਦੇ ਨੇ, ਨਵਨੇਥਮ ਨਾਵੀ ਪਿੱਲਈ ਰੰਗ ਭੇਦ ਦੇ ਦੌਰ ਦੇ ਵਿੱਚ ਭੇਦਭਾਵ ਅਤੇ ਸਮਾਜਿਕ ਗੈਰ ਸਮਾਨਤਾ ਦਾ ਉਹਨਾਂ ਨੇ ਸਾਹਮਣਾ ਵੀ ਕੀਤਾ। ਵਕਾਲਤ ਦੇ ਪੇਸ਼ੇ ਦੇ ਵਿੱਚ ਉਹਨਾਂ ਨੇ ਕਦਮ ਰੱਖਿਆ ਅਤੇ ਕਾਨੂੰਨੀ ਖੇਤਰ ਦੇ ਵਿੱਚ ਆਪਣੀ ਅਲੱਗ ਪਛਾਣ ਬਣਾਈ। ਪਿੱਲਈ ਨੇ ਭੇਦਭਾਵ, ਨਸਲੀ ਟਿੱਪਣੀਆਂ ਅਤੇ ਸਮਾਜ ਤੋਂ ਵਾਂਝੇ ਰੱਖੇ ਜਾਣ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਹੱਕ ਦੇ ਵਿੱਚ ਗੱਲ ਚੁੱਕੀ ਅਤੇ ਇਹਨਾਂ ਚੁਣੌਤੀਆਂ ਦੇ ਖਿਲਾਫ ਅਕਸਰ ਆਵਾਜ਼ ਖੜੀ ਕੀਤੀ ਹੈ। ਉੱਥੇ ਹੀ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਆਪਣੇ ਦੇਸ਼ ਦੀ ਤਰਫ ਤੋਂ 8 ਤਕਨੀਕ ਕੰਪਨੀਆਂ ਨੂੰ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਪ੍ਰੋਗਰਾਮ ਯਾਨੀ PRM ਤੋਂ ਬਾਹਰ ਕਰਨ ਦੇ ਫੈਸਲੇ ਦੀ ਹੁਣ ਹਮਾਇਤ ਕੀਤੀ ਹੈ। ਇਸ ਫੈਸਲੇ ਦੇ ਵਿੱਚ ਬੈਂਸ ਨੇ ਜਿਹੜਾ ਬਿਆਨ ਦਿੱਤਾ ਸੀ ਉਸ ਦੇ ਉੱਤੇ ਭਾਰਤ ਨੇ ਵੀ ਜਵਾਬ ਦਿੱਤਾ। ਦੱਸ ਦਈਏ ਕਿ ਜਿਨ੍ਹਾਂ ਕੰਪਨੀਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਵਿੱਚ ਮਾਈਕਰੋਸੋਫਟ ਅਤੇ ਅਡੋਬੀ ਅਮਰੀਕੀ ਕੰਪਨੀਆਂ, ਉਸ ਤੋਂ ਇਲਾਵਾ ਭਾਰਤੀ ਕੰਪਨੀਆਂ ਜਿਨ੍ਹਾਂ 'ਚ ਕੋਗਨੀਜੇਟ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਵਿਪਰੋ, HCL ਆਦਿ ਸ਼ਾਮਿਲ ਨੇ। ਇਹਨਾਂ ਕੰਪਨੀਆਂ ਦੇ ਵਿੱਚ H-1B ਵੀਜ਼ਾ ਦੇ ਜ਼ਰੀਏ ਵੱਡੀ ਗਿਣਤੀ ਦੇ ਵਿੱਚ ਭਾਰਤੀ ਅਮਰੀਕਾ ਦੇ ਅੰਦਰ ਕੰਮ ਕਰਦੇ ਨੇ। ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਲੰਘੀ ਕੱਲ੍ਹ ਸ਼ੁੱਕਰਵਾਰ ਦੀ ਸ਼ਾਮ ਕਿ ਅਸੀਂ ਕੁਝ ਕੰਪਨੀਆਂ ਦੇ ਲਈ ਪਰਮਾਨੈਂਟ ਲੇਬਰ ਸਰਟੀਫਿਕੇਸ਼ਨ ਯਾਨੀ PERM ਦੇ ਪ੍ਰੋਗਰਾਮ ਦੇ ਨਾਲ ਸੰਬੰਧ ਦੇ ਵਿੱਚ ਜਿਹੜੀ ਅਮਰੀਕੀ ਲੇਬਰ ਮਹਿਕਮਾ ਉਹਨਾਂ ਦੇ ਫੈਸਲੇ ਤੋਂ ਅਸੀਂ ਜਾਣੂ ਹਾਂ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ PERM ਪ੍ਰੋਗਰਾਮ H1B ਵੀਜ਼ਾ ਪ੍ਰੋਗਰਾਮ ਤੋਂ ਇੱਕ ਅਲੱਗ ਹੈ। PERL ਆਵੇਦਕਾਂ ਦੇ ਉੱਤੇ ਰੋਕ ਲੱਗਣ ਦੇ ਨਾਲ ਮੌਜੂਦਾ H1B ਵੀਜ਼ਾ ਦੀ ਵੈਲਿਡਿਟੀ ਅਤੇ ਉਹਨਾਂ ਦੀ ਜਿਹੜੀ ਸਥਿਤੀ ਹੈ ਜਿਹੜੇ ਆਵੇਦਕ ਨੇ ਜਾਂ ਜਿਹੜੇ ਅਮਰੀਕਾ 'ਚ ਕੰਮ ਕਰਦੇ ਹਾਂ ਉਸ ਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਵਿਦੇਸ਼ ਮੰਤਰਾਲੇ ਨੇ ਬਿਆਨ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਟਿੱਪਣੀਆਂ ਗੈਰ ਲਾਜ਼ਮੀ ਨੇ ਜਿਸ ਦੇ ਵਿੱਚ ਅਮਰੀਕਾ ਦੇ ਅੰਦਰ ਭਾਰਤੀ ਪੇਸ਼ੇਵਰਾਂ ਦੇ ਯੋਗਦਾਨ ਨੂੰ ਅਣਗੌਲਿਆ ਕਰਕੇ ਦੇਖਿਆ ਜਾਂਦਾ ਹੈ। ਭਾਰਤੀ ਪੇਸ਼ੇਵਰ ਕਾਫ਼ੀ ਜ਼ਿਆਦਾ ਸਿੱਖਿਅਤ ਅਤੇ ਹੁਨਰਮੰਦ ਨੇ ਅਤੇ ਅਮਰੀਕਾ ਦੀ ਅਰਥ ਵਿਵਸਥਾ ਦੇ ਵਿੱਚ ਉੱਥੋਂ ਦੇ ਇਨੋਵੇਸ਼ਨ ਇਕੋ ਸਿਸਟਮ ਦੇ ਵਿੱਚ ਬੜਾ ਅਹਿਮ ਯੋਗਦਾਨ ਦਿੰਦੇ ਨੇ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਦਰਅਸਲ ਅਮਰੀਕਾ ਦਾ ਇਤਿਹਾਸ ਖੁਦ ਅਪ੍ਰਵਾਸੀਆਂ ਦੀਆਂ ਪੀੜ੍ਹੀਆਂ ਨੇ ਹੀ ਘੜਿਆ ਸੀ ਜਿਨ੍ਹਾਂ ਦੀ ਮਿਹਨਤ, ਜਿਨ੍ਹਾਂ ਦੀ ਐਂਟਰਪਨੋਰਸ਼ਿਪ, ਜਿਨ੍ਹਾਂ ਦੀ ਇਨੋਵੇਸ਼ਨ ਦੇ ਚੱਲਦਿਆਂ ਦੇਸ਼ ਦੇ ਵਿੱਚ ਤਰੱਕੀ ਹੋਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਅਤੇ ਦਿੱਲੀ ਦੇ ਵਿੱਚ ਅੱਜ ਯਾਨੀ 10 ਅਕਤੂਬਰ ਨੂੰ ਹੋਣ ਵਾਲੇ ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨ ਬੰਦ ਕਰਨ ਦਾ ਫੈਸਲਾ ਲਿਆ ਗਿਆ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਯਾਨੀ DMRC ਨੇ ਸ਼ੁੱਕਰਵਾਰ ਦੇ ਦਿਨ ਇਸ ਸੰਬੰਧ ਦੇ ਵਿੱਚ ਜਾਣਕਾਰੀ ਜਾਰੀ ਕਰ ਦਿੱਤੀ ਸੀ। DMRC ਦੀ ਜਾਣਕਾਰੀ ਦੇ ਮੁਤਾਬਕ ਸ਼ੁੱਕਰਵਾਰ ਰਾਤ 9 ਵਜੇ ਤੋਂ ਹੀ ਇਹਨਾਂ ਸਟੇਸ਼ਨਸ ਨੂੰ ਬੰਦ ਕਰ ਦਿੱਤਾ ਗਿਆ। ਇਹ ਸਟੇਸ਼ਨ ਹੁਣ ਅਗਲੇ ਹੁਕਮ ਤੱਕ ਬੰਦ ਰਹਿਣਗੇ ਸੁਰੱਖਿਆ ਕਾਰਨਾਂ ਦੇ ਚੱਲਦਿਆਂ। ਇਹਨਾਂ ਮੈਟਰੋ ਸਟੇਸ਼ਨ ਦੇ ਉੱਤੇ ਐਂਟਰੀ ਐਗਜ਼ਿਟ ਦੇ ਰਾਹ ਵੀ ਬੰਦ ਰਹਿਣਗੇ ਔਰ ਅਗਲੇ ਹੁਕਮ ਤੱਕ ਇਹ ਰੋਕ ਜਾਰੀ ਰਹੇਗੀ। ਹਾਲਾਂਕਿ ਨਵੀਂ ਦਿੱਲੀ ਮੈਟਰੋ ਸਟੇਸ਼ਨ ਨੂੰ ਛੱਡ ਕੇ ਸਾਰੇ ਸੰਬੰਧਿਤ ਮੈਟਰੋ ਸਟੇਸ਼ਨਸ 'ਤੇ ਮੈਟਰੋ ਬਦਲਣ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਰਹੇਗੀ, ਪਰ ਇਹਨਾਂ ਦੇ ਵਿੱਚ ਕੁਝ ਵੱਡੇ ਮੈਟਰੋ ਸਟੇਸ਼ਨ ਨੇ ਜਿਨ੍ਹਾਂ ਨੂੰ ਬੰਦ ਕੀਤਾ ਗਿਆ, ਜਿਵੇਂ ਸ਼ਾਹਦਰਾ, ਰੋਹਿਣੀ, ਨੇਤਾ ਜੀ ਸੁਭਾਸ਼ ਪੈਲੇਸ, ਸਲੀਮਪੁਰ, ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਨਗਰ, ਆਜ਼ਾਦਪੁਰ, ਹੈਦਰਪੁਰ, ਕਸ਼ਮੀਰੀ ਗੇਟ, ਵਿਧਾਨ ਸਭਾ, ਸੈਂਟਰਲ ਸੈਕਟਰੀਏਟ, ਰਾਜੀਵ ਚੌਂਕ, ਦਿੱਲੀ ਹਾਟ, ਹੌਸ ਖਾਸ, ਜੋਰਬਾਗ ਅਤੇ ਇਸ ਤੋਂ ਇਲਾਵਾ ਆਸ਼ਰਮ, ਮੌਜਪੁਰ, ਬਦਰਪੁਰ ਵਰਗੇ, ਦਿੱਲੀ ਗੇਟ ਵਰਗੇ, ਜਿਹੜੇ ਅਖਾਨ ਮਾਰਕੀਟ ਵਰਗੇ ਮੈਟਰੋ ਸਟੇਸ਼ਨ ਨੇ ਉਹ ਵੀ ਬੰਦ ਰੱਖੇ ਜਾਣਗੇ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ ਅਤੇ ਆਸਟ੍ਰੇਲੀਆ ਦੇ ਵਿੱਚ ਜਾਪਾਨ ਦੇ ਦੌਰੇ ਤੋਂ ਵਾਪਸ ਪਰਤਦਿਆਂ ਹੀ ਜਿਮ ਚਾਮਸ ਐਕਸ਼ਨ ਦੇ ਵਿੱਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਜਿਹੜਾ ਹੇਰ ਫੇਰ ਚੱਲ ਰਿਹਾ ਸੀ ATO ਦੀ ਤਰਫ ਤੋਂ ਕ੍ਰੈਡਿਟ ਕਾਰਡ ਪੇਮੈਂਟ ਦੇ ਉੱਤੇ ਟੈਕਸ ਭੁਗਤਾਨ ਦੇ ਉੱਤੇ ਜਿਹੜਾ ਰੋਕ ਲਗਾ ਦਿੱਤੀ ਸੀ ਕ੍ਰੈਡਿਟ ਕਾਰਡ ਦੇ ਜ਼ਰੀਏ, ਉਸ ਫੈਸਲੇ ਨੂੰ ਫਿਲਹਾਲ 6 ਮਹੀਨਿਆਂ ਦੇ ਲਈ ਫੈਡਰਲ ਸਰਕਾਰ ਦੀ ਤਰਫ ਤੋਂ ਟਾਲ ਦਿੱਤਾ। ਲਗਭਗ 6 ਮਹੀਨੇ ਕਹਿ ਸਕਦੇ ਹੋ ਤੁਸੀਂ ਅਗਲੇ ਸਾਲ ਦੇ ਜੂਨ ਮਹੀਨੇ ਤੱਕ ਯਾਨੀ ਜਦੋਂ ਤੱਕ ਇਹ ਫਾਈਨੈਂਸ਼ੀਅਲ ਈਅਰ ਚੱਲ ਰਿਹਾ। ਟ੍ਰੈਜਰ ਜਿਮ ਚਾਮਸ ਨੇ ਕਿਹਾ ਕਿ ਇਸ ਦੇ ਬਾਰੇ ਸ਼ੁੱਕਰਵਾਰ ਦੇ ਦਿਨ ਐਲਾਨ ਕਰਦੇ ਹੋਇਆਂ ਕਿ ਫਿਲਹਾਲ ਜਿਹੜੇ ਛੋਟੇ ਵਪਾਰਕ ਅਦਾਰੇ ਸੀ ਉਹਨਾਂ ਦੀ ਤਰਫ ਤੋਂ ਇਸ ਦੇ ਉੱਤੇ ਇਤਰਾਜ਼ ਜਤਾਏ ਜਾ ਰਹੇ ਸੀ। ਟੈਕਸ ਡਿਪਾਰਟਮੈਂਟ ਫਿਲਹਾਲ ਕ੍ਰੈਡਿਟ ਕਾਰਡ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਲੈਣੀਆਂ ਜਾਰੀ ਰੱਖੇਗਾ ਔਰ ਇਸ ਦਰਮਿਆਨ ATO ਦੀ ਤਰਫ ਤੋਂ ਇਹ ਫੈਸਲਾ ਜਿਹੜਾ ਲਿਆ ਗਿਆ ਰਿਜ਼ਰਵ ਬੈਂਕ ਦੇ ਉਸ ਮੂਵ ਤੋਂ ਬਾਅਦ ਲਿਆ ਗਿਆ ਸੀ ਜਦੋਂ ਰਿਜ਼ਰਵ ਬੈਂਕ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਕਾਰਡ ਸਰਚਾਰਜ ਨੇ ਕ੍ਰੈਡਿਟ ਕਾਰਡ FPOS ਸਰਚਾਰਜ ਉਹ ਨਹੀਂ ਲਏ ਜਾਣਗੇ। ਬਹਰਹਾਲ ਤਾਜ਼ਾ ਮਾਮਲੇ ਦੇ ਵਿੱਚ ਟੈਕਸ ਕਮਿਸ਼ਨਰ ਰੌਬ ਹੈਫਰਮੈਨ ਨੇ ਇਸ ਗੱਲ ਦਾ ਅਨਾਊਂਸ ਕਰ ਦਿੱਤਾ ਹੈ ਕਿ ਕ੍ਰੈਡਿਟ ਕਾਰਡ ਪੇਮੈਂਟ ਫਿਲਹਾਲ ਜਾਰੀ ਰਹਿਣਗੀਆਂ ਅਤੇ 1 ਦਸੰਬਰ ਤੱਕ ਰਹਿਣਗੀਆਂ ਪਰ ਉਸਨੂੰ ਅੱਗੇ ਵਧਾ ਦਿੱਤਾ ਜਾਏਗਾ। ਉੱਥੇ ਪੌਲਿਨ ਹੈਨਸਨ ਕਹਿੰਦੇ ਨੇ ਕਿ ਉਹ ਇੰਨੇ ਵੀ ਮਾੜੇ ਨਹੀਂ ਨੇ ਜਿੰਨਾ ਤੁਸੀਂ ਲੋਕ ਸਮਝਦੇ ਹੋ। ਅਸਲ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਨੇਤਾ ਦੀ ਤਰਫ ਤੋਂ ਸ਼ੁੱਕਰਵਾਰ ਦੇ ਦਿਨ ਆਸਟ੍ਰੇਲੀਆ ਇਜ਼ਰਾਈਲ ਚੈਂਬਰ ਦੇ ਦਰਮਿਆਨ ਖੜ੍ਹੇ ਹੋ ਕੇ ਯਹੂਦੀ, ਇਜ਼ਰਾਈਲੀ ਅਤੇ ਆਸਟ੍ਰੇਲੀਆ ਦੇ ਕੁਝ ਕਾਰੋਬਾਰੀਆਂ ਦੇ ਦਰਮਿਆਨ ਗੱਲਬਾਤ ਕਰਦਿਆਂ ਹੋਇਆਂ ਇਹ ਗੱਲ ਕਹੀ ਕਿ ਜਿਹੜੇ ਮੁਸਲਿਮ ਪ੍ਰੀਚਰ ਨੇ ਯਾਨੀ ਇਸਲਾਮ ਦਾ ਪ੍ਰਚਾਰ ਕਰਦੇ ਨੇ ਔਰ ਉਹ ਅੱਤਵਾਦੀਆਂ ਨੂੰ ਰਿਕਰੂਟ ਕਰਦੇ ਨੇ ਉਹਨਾਂ ਤੋਂ ਉਹਨਾਂ ਨੂੰ ਨਫ਼ਰਤ ਹੈ, ਹਰ ਇੱਕ ਮੁਸਲਮਾਨ ਤੋਂ ਨਹੀਂ ਹੈ। ਪੌਲਿਨ ਹੈਨਸਨ ਨੇ ਇਹ ਵੀ ਗੱਲ ਕਹੀ ਕਿ ਜਦੋਂ ਬੰਡਾਈ ਦੇ ਵਿੱਚ ਨਾਵੇਦ ਅਤੇ ਸਾਜੀਦ ਅਕਰਮ ਉਹ ਗੋਲੀਆਂ ਚਲਾਉਂਦੇ ਨੇ ਤਾਂ ਅਹਿਮਦ ਅਲ ਅਹਿਮਦ ਨਾਮ ਦਾ ਮੁਸਲਮਾਨ ਸ਼ਖਸ ਹੀ ਉਹਨਾਂ ਨੂੰ ਆ ਕੇ ਰੋਕਦਾ। ਉਹਨਾਂ ਕਿਹਾ ਕਿ ਮੈਂ ਉਦੋਂ ਵੀ ਕਿਹਾ ਸੀ, ਮੈਂ ਫਿਰ ਤੋਂ ਕਹਿ ਦਿੰਦੀ ਹਾਂ ਕਿ ਇਹ ਸ਼ਖਸ ਹੀਰੋ ਸੀ ਆਸਟ੍ਰੇਲੀਆ ਦਾ। ਔਰ ਇਸ ਦਰਮਿਆਨ ਉਹ ਸਾਰੇ ਮੁਸਲਮਾਨ ਜਿਹੜੇ ਅਦਾਰੇ ਨੇ ਜਾਂ ਇਸਲਾਮ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਜਿਹੜੇ ਇਸ ਕਿਸਮ ਦਾ ਪ੍ਰਚਾਰ ਕਰਦੇ ਨੇ ਉਹਨਾਂ ਤੋਂ ਮੈਨੂੰ ਨਫ਼ਰਤ ਹੈ, ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਹੱਕ ਨਹੀਂ ਹੋਣੇ ਚਾਹੀਦੇ। ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਯਹੂਦੀ ਭਾਈਚਾਰੇ ਦੇ ਨਾਲ ਜੁੜੇ ਲੋਕ, ਇਜ਼ਰਾਈਲੀ ਸੰਸਥਾਵਾਂ ਦੇ ਨੁਮਾਇੰਦੇ ਜਿਹੜੇ ਸੀ ਇੱਥੇ ਮੌਜੂਦ ਸੀ। ਉੱਥੇ ਤਸਮੇਨੀਆ ਤੋਂ ਅਗਲੀ ਖ਼ਬਰ, ਜਿੱਥੇ ਸਰਕਾਰ ਦੇ ਖਿਲਾਫ਼ ਸਰਕਾਰੀ ਕਰਮਚਾਰੀ ਹੀ ਖੜ੍ਹੇ ਹੋ ਗਏ। ਪਬਲਿਕ ਸੈਕਟਰ ਦੇ ਕੁਝ ਵਰਕਰਸ ਦੀ ਤਰਫ ਤੋਂ ਰਾਜਧਾਨੀ ਹੋਬਾਰਟ ਦੀ ਐਗਜ਼ੈਕਟਿਵ ਬਿਲਡਿੰਗ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਕਰਮਚਾਰੀਆਂ ਦੀ ਤਰਫ ਤੋਂ ਕਿ ਉਹਨਾਂ ਦਾ ਪ੍ਰੀਮੀਅਰ ਜੈਰੇਮੀ ਰੌਕਲਿਫ ਦੇ ਵਿੱਚ ਕੋਈ ਵੀ ਯਕੀਨ ਨਹੀਂ ਹੈ। ਅਸਲ 'ਚ ਬਿਲਡਿੰਗ ਤਸਮੇਨੀਆ ਅਤੇ ਡਿਪਾਰਟਮੈਂਟ ਆਫ ਪ੍ਰੀਮੀਅਰ ਐਂਡ ਕੈਬਨਿਟ ਦੇ ਨਾਲ ਜੁੜੇ ਹੋਏ ਮਹਿਕਮਿਆਂ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਦੀ ਤਰਫ ਤੋਂ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਸੀ। ਪ੍ਰਦਰਸ਼ਨ ਦੇ ਦਰਮਿਆਨ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀਆਂ ਹੜਤਾਲਾਂ, ਇੰਡਸਟਰੀ ਇਲੈਕਸ਼ਨ ਉਲੀਕਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸ ਦਈਏ ਕਿ ਇਹਨਾਂ ਕਰਮਚਾਰੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸਰਕਾਰ ਇਸ ਵਕਤ ਕਰਮਚਾਰੀਆਂ ਦੀਆਂ ਗੱਲਾਂ ਨੂੰ, ਉਹਨਾਂ ਦੇ ਵਰਕਪਲੇਸ ਨਿਯਮਾਂ ਨੂੰ ਅਣਗੌਲਿਆ ਕਰ ਰਹੀ ਹੈ। ਬਾਰ ਬਾਰ ਕਹੇ ਜਾਣ ਦੇ ਬਾਵਜੂਦ ਵੀ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਦੱਸ ਦਈਏ ਕਿ ਬਿਲਡਿੰਗ ਤਸਮੇਨੀਆ ਨਾਮ ਦੀ ਜਿਹੜੀ ਏਜੰਸੀ ਹੈ ਜਾਂ ਅਦਾਰਾ ਹੈ ਉਸ ਦੇ ਨਾਲ ਜੁੜੇ ਹੋਏ 250 ਕਰਮਚਾਰੀਆਂ ਨੂੰ ਮਾਰਚ ਮਹੀਨੇ ਦੇ ਵਿੱਚ ਪ੍ਰੀਮੀਅਮ ਨੇ ਨੌਕਰੀ ਤੋਂ ਕੱਢ ਵੀ ਦਿੱਤਾ ਸੀ। ਇਹ ਅਦਾਰਾ ਅਸਲ ਦੇ ਵਿੱਚ ਤਸਮੇਨੀਆ ਦੇ ਅੰਦਰ ਅਲੱਗ ਅਲੱਗ ਇਨਫਰਾਸਟ੍ਰਕਚਰ ਦੇ ਨਾਲ ਜੁੜੇ ਕੰਮਾਂ ਦੇ ਲਈ ਜ਼ਿੰਮੇਦਾਰ ਅਦਾਰਾ ਹੈ। ਉੱਥੇ ਜਦੋਂ ਇਨਫਰਾਸਟ੍ਰਕਚਰ ਦੀ ਗੱਲ ਆਉਂਦੀ ਹੈ ਤਾਂ ਹੁਣ ਇੱਕ ਚੰਗੀ ਖ਼ਬਰ ਸਿਡਨੀ ਵਸਨੀਕਾਂ ਦੇ ਲਈ, ਜਿਹੜੇ ਪਹਿਲਾਂ ਇਸ ਗੱਲ ਤੋਂ ਪਰੇਸ਼ਾਨ ਹੋ ਰਹੇ ਸੀ ਕਿ ਸਿਡਨੀ ਟਾਊਨ ਹਾਲ ਸਕੁਅਰ ਦੀ ਇਮਾਰਤਾਂ ਨੂੰ ਢਾਹ ਕੇ ਇੱਕ ਪੱਧਰਾ ਮੈਦਾਨ ਬਣਾ ਦਿੱਤਾ ਜਾਏਗਾ। ਹੁਣ $150 million ਦਾ ਉਹ ਜਿਹੜਾ ਸਿਡਨੀ ਦੀ CBD ਦੀ ਜਿਹੜੀ ਕੌਂਸਲ ਦੀ ਮੇਅਰ ਨੇ ਕਲੋਵਰ ਮੁਰੇ ਉਹਨਾਂ ਦੇ ਕੋਲੋਂ ਇਹ ਸੁਫਨਾ ਖੋਲਿਆ ਗਿਆ। ਟੈਲੀਗ੍ਰਾਫ ਦੀ ਤਰਫ ਤੋਂ ਇਹ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਪਲੈਨਿੰਗ ਮਿਨਿਸਟਰ ਪੌਲ ਸਕਲੀ ਫਿਲਹਾਲ ਕਲੋਵਰ ਮੁਰੇ ਦੇ ਇਸ ਪ੍ਰੋਜੈਕਟ ਨੂੰ ਸੂਬਾਈ ਸਰਕਾਰ ਦੇ ਧਿਆਨ ਹੇਠ ਲੈ ਕੇ ਆਏ ਨੇ। ਇਸ ਨੂੰ ਸਟੇਟ ਸਿਗਨੀਫਿਕੈਂਟ ਡਿਵੈਲਪਮੈਂਟ ਕਹਿ ਕੇ ਸੂਬਾਈ ਸਰਕਾਰ ਦੇ ਕੰਟਰੋਲ ਦੇ ਵਿੱਚ ਲਿਆਂਦਾ ਗਿਆ। ਫਿਲਹਾਲ ਸਟੇਟ ਗੌਰਮੈਂਟ ਇਸ ਜਿਹੜਾ ਇਹ ਪ੍ਰੋਜੈਕਟ ਹੈ ਇਸ ਨੂੰ ਅੱਗੇ ਵਧਾਏਗੀ ਕਿ ਨਹੀਂ ਇਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਸਥਾਨਕ ਲੋਕਾਂ ਦੀ ਤਰਫ ਤੋਂ ਜਤਾਏ ਜਾ ਰਹੇ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਜਿਹੜਾ ਫਿਲਹਾਲ ਰੋਕ ਦਿੱਤਾ ਗਿਆ ਹੈ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1600
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, yoy Hanji Hanji,
3: Hanji Radio.
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
5: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 192 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
6: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ,
7: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪੋਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
3: Stay tuned.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ, 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ, ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।
1: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਸ਼ੇਅਰ ਨੈਕਸਸ।
1: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

You know what I said, the way you move is good, hey, beautiful.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चवत अगनत अनेक है
0: वेद पुराण सिमर सदाखर कीने राम नाम एक अखर
1: जिनकै जीव सावै ताकी महिमा गनी न आवै
0: कांखी एक है दर्श तुहारो नानक कुन संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भवना व्यापै प्रभ कै सिमरन दुख ना संतापै
0: प्रभ कै सिमरन सार कै संग सर्ब निधान नानक हरंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगाह मानी
0: प्रभ कै सिमरन होय सो भला प्रभ कै सिमरन सो फल फला
1: सि सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाहि जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै से सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन को रूप मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रभ साथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरे
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर हर का नाम जपत निस्तर
0: अनक माया रंग तिखना बुझावै हर का नाम जपत आगावै
1: ये मार्ग हो जात गीला ते हर नाम संग होत सुहेला
0: ऐसा नामन सदा ध्याइए नानक गुरमुख परमगत पाइए
1: सूटत नाही को लखबाही नाम जपै ते पार पराही
0: अनक बगन जह आए संघारै हर का नाम तत्काल उधारै
1: अनक जून जन्मै मर जाम नाम जोत पावै विश्राम
0: हौ मैला मल कबहु ना धोवै हर का नाम कूट पाप होवै
1: ऐसा नाम जपो मन रंग नानक पाइए साधकै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोग्राम ते हर के नाम की तू ऊपर छाम
0: जहां तिरखा मन तुझ आ करखै तह नानक हर हर अमृत बरखै
1: भगत जना की बरतन नाम संजना कै मन विश्राम
0: हर का नाम दास की ऊट हर कै नाम उधरे जन कोट
1: हर जस कर सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुख मनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमृति पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋਮੈ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਵਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਜੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨ ਆਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀਂ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਮਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀ ਤਾਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸਕੀ ਬਸਤੀ ਸਾਗੇ ਰਾਖੈ ਪਪਕੀ ਆਗਿਆ ਮਾਨੇ ਮਾਥੈ
0: ਉਸਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਰੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜੂ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਮੂਜੇ ਮਿਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਪੂਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੈ ਤਿਆਕਾ ਤਵ ਲੁਭਾਵੈ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੈ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਉ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜੇ ਪ੍ਰਸਾਦ ਅਸੁ ਹਸਤ ਅਸਵਾਰੀ ਮਨ ਤਿਸ ਪਰ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਈ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਤਿਆਈ
0: ਸਹਿ ਤਿਆ ਜੋ ਇਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਾ ਹਾਥ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨੂੰ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕ ਤਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੀਲਾ ਸਾਧ ਸੰਗ ਬਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਤ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: पुर धारै जो अंतर नाम सर्व मैं पेखै भगवान निमख निमख ठाकुर नमस्कार नानक हो अपरस सगल निस्तार सत नाम श्री वाहे गुरु अष्टपदी
1: मिथ्या नाही रसना परस मन मैं पीत निरंजन दर्स
0: पर तेरे रूप न पेखै नेत्र साध की टहल संत संग हेत
1: करम न सुने काहु की निंदा सब ते जाने आपस को मंदा
0: गुर प्रसाद बिख्या पर हरै मन की बासना मन ते टरै
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सुपर सन विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछै केवल भात कीर्तन संग राचै
1: मंत्र अनंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मंता नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख में जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना में जपे को नाम
0: जो जो जपै तिसकी गत होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: काहू जुगत किते ना पाईए धर्म नानक तिस मिले जिस लिखिया तुर करम
0: जिसकै मन पार ब्रह्म का निवास तिसका नाम सत रामदास
1: सातु नाम तिस नदरी आया दात संतर भाए तिन पाया
0: सदा निकट निकट हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्म उदास ऐसी जुगत नानक रामदास
1: की आ गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ पुरख कहिए जीवन मुक्त
0: पार ब्रह्म के सगले ठाओ जित जित का राखै तैसा तिनाओ
1: आपे कन करावन जोग प्रभावै सुई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहु बिद अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के स्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपण कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिजती जोगी कई कोट राजे रस भोगी
0: कई कोट पंखी सर्पो पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीव कई कोट गिरी मेर स्वर्ण थी
1: कई कोट जा किन प्रसाच कई कोट भूत प्रे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीवै मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਨ ਤੇ
0: ਕਈ ਕੋਟ ਦਰਸ਼ਨ ਪ੍ਰਾਪਿ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੈ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰੋ ਪਾਸਾਰ ਸਦਾ ਸਦਾ ਏਕ ਇਕੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਮਾ ਹੈ ਸਮਾਤ
1: ਤਾਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾ ਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹਿ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰ ਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵ ਪਾਵਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ
1: ਜੈਸੀ ਦਿਸਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
1: ਸੰਤ ਕੇ ਦੁਖਨ ਤੇ ਸਭ ਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੀ ਨਿੰਦਕੋ ਸਰਬ ਰੋਗ ਸੰਤ ਕੀ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤੇ ਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਵੀ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ तारी तारी सब सिस्टर
0: आपे आप सगल मह आप अनक जुगत राज थापो थाप
1: अविनाशी नाही किच खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागै जिसनो कृपा करह बड भागै
1: नाम जपत पावे विश्राम नानक तिन पुरख को तुम कर मान
0: जो किछ करै सो प्रभु कै रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन्म मीठ लगाना जैसा सात ऐसा दृष्टाना
1: जिसते उपजे तिस माहे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कै मन विश्राम अठ चौदह श्लोक
0: सर्व कला भरपूर प्रभ बिरथा जानन हार जा कै स्मरण उदरी है नानक तिस बलिहार सत नाम श्री वाहिगुरु अष्टपति
1: टूटी गंडन हार गोपाल सर्व जी आपे प्रतपाल
0: सगल की चिंता जिस मन माहे तिस्ते बिरथा कोई नाहे
1: रे मन मेरे सदा हर जाप अवनाशी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्भ है जा सब की तिसका दिया दरब है
0: मत सूरा जे को कहावै प्रभु की कला बिना कहतावै
1: जे को होए बह दातार तिस दिन हार जाने गवार
0: जिस गुर प्रसाद टूटै हो रोग नानक सोजन सदा अरोग
1: ज्यो मंदिर को था मैं थमन त्यों गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाउद्यान मह मार्ग पावे त्यों साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पूर्व लिखे का लिखिया पाइए
1: दुख सुख प्रभ देवन हार अवर त्या तू तसै चितार
0: जो कछ करे सोई सुखमान भूला काहे फिरे अजान
1: कौन बसताई तेरा संग लपट रहो रस डूबी पतंग
0: राम नाम जा फिर दे माहे नानक पत सेती कर जा

0: ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਉ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾਕੈ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
1: ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ
1: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿਓ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮਾਏ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਭੋਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾ ਸਾ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚ ਤੇ ਉਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ

0: ਕਿਛ ਅਵਰ ਨਾਹੀਂ ਦਿਸਤ ਆਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜਨ ਤਪਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਣੋ
0: ਹਾਟ ਪੈਰ ਪਰ ਬਸੈ ਹਜੂਰੈ ਕਹੋ ਨਾਨਕ ਸੇਈ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:17 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਿਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
1: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਐ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
0: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
0: ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
0: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ
1: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇਕ ਹੈ ਆਪ ਨਹੀਂ ਕਛ ਭਰਮ
0: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰੂ ਭਾਗੀ ਪਾਈਐ
1: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
0: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
1: ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤਿਆਨੇ
0: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
0: ਜੇ ਬਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਬੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
0: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
1: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
0: ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
0: ਪੁਰਖਾ ਨਾਹੀਂ ਕਦੇ ਬਿਨਾਸ਼ ਜਾ ਕੇ ਮਨ ਪਟੇ ਗੁਣਤਾਸ
1: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕਉ ਦੇ
0: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
1: ਅੰਧਕਾਰ ਦੀਪਕ ਪਰਗਾਸੇ ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ
0: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
1: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
0: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
1: ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾ ਮੁਰਾਰੀ
0: ਚਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
1: ਨਿਰਗੁਣ ਅਵਸਰ ਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
0: ਆਪਣੇ ਚਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
0: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
1: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8:18 ਸਲੋਕ
1: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
1: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
0: ਕਰਨ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
1: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
0: ਏਕ ਆਸਰਾ ਕੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਤੇ ਪਾਵ ਹੈ
0: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
0: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਅਵਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗੈ ਪਰਵਾਨ
0: ਮਨ ਪ੍ਰਬੋਧੋ ਹਰ ਕੈ ਨਾਏ ਦੈਦ ਸਤਾਵਤ ਆਵੈ ਠਾਏ
1: ਕਾਕੋ ਵਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁੱਤ ਮੀਤ ਕੁਟਾਂਬਰ ਬਨਤਾ ਇਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰੱਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पावो
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिन जाए हो मैं बिख फैल
1: होहे अचिंत बसै सुख नाल सांस ग्रासर नाम संभाल
0: छाट सियान सगली मना सात संग पावे सजताना
1: हर पूंजी संच करो व्यवहार इहा सुख दर गै जयकार
0: सर्व निरंतर एको देख कहो नानक जाकै मस्त कलेख
1: एको जापे को सालाहे एक सिमर एको मन आहे
0: एक इसके गुण गाओ अनंत मंतन जाप एक भगवंत
1: एको एक एक हर आ पूर्ण पूर है ओ प्राव्याप
0: अनक विस्तार एक ते भय एक अराध पराजित गए
1: मंतन अंतर एक प्रभ राता गुर प्रसाद नानक एक जाता
0: सुखमणि सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपति
0: जाचक जन जाचे प्रभ दान कर कृपा दिवो हर नाम
1: साध जना की मांगो तूर पार ब्रह्म मेरी शरदा पूर
0: सदा सदा प्रभ की गुण गाओ सास सास प्रभ तुम्हें ते आओ
1: चरण कमल सो लागे प्रीत भगत करो प्रभ की नित नीत
0: एक ओट एक आधार नानक मांगे ना प्रभ सार
1: प्रभ की दृष्ट महा सुख होए हर रस पावे बिरला कोए
0: जिन चख्या से जन तृप्ता ने पूर्ण पुरख नहीं डोला ने
1: सो भर भरे प्रेम रस रंग उपजै चाओ साध कै संग
0: परे शरण आन सब त्याग अंतर प्रगास अंध निर्लाग
1: बड भागी जपया प्रसोए नानक नामर ते सुख होए
0: सेवक की मनसा पूरी भई सतगुर ते निर्मल मत लई
1: जन को प्रभ होए ओ दयाल सेवक की नो सदा निहाल
0: बंधन काट मुकुत जन भया जन्म मरण दुख परम गया
1: पिछ पुनी शरदा सा पूरी रब रहया सत्संग हजूरी
0: जिसका सा तिन लिया मिलाए नानक भक्ति नाम समाए
1: सो क्यों बिसरै जे काल न पानै सो क्यों बिसरै जे की आ जानै
0: सो क्यों बिसरै जिन सब किछ दिया सो क्यों बिसरै जे जीवन जिया
1: सो क्यों बिसरै जे अगन मह राखै गुर प्रसाद को बिरला लाखै
0: सो क्यों बिसरै जे बिकते काढ़ै जन्म जन्म का टूटा गाढ़ै
1: गुरपूरै तत है बुझाया प्रभ अपना नानक जन त्याया
0: साजन संत करो हो काम आन त्याग जपो हर नाम
1: सिमर सिमर सिमर सुख पावो आप जपो अवरह नाम जपावो हो
0: पाए त्रिय संसार बिन प्रकृति तन हो सी चार
1: सर्व कल्याण सुख निद नाम बूट जात पाए विश्राम
0: सगल दुख का हो तनास नानक नाम जपो गुणतास
1: उपजी प्रीत प्रेम रस चाओ मन तन अंतर एही सुआओ
0: नेत्रो पेक तरस सुख होए मन बिकसै साधु चरण तोए
1: भक्त जना कै मंतन रंग बिरला को पावे संग
0: एक बस दीजे कर मया गुर प्रसाद नाम जप लया
1: ताकि उपमा कही न जाए नानक रहया सर्व समाए
0: प्रभ क्षण दीन दयाल भगत वछल सदा कृपाल
1: नाथ नाथ गोविंद गोपाल सर्व कटा करत प्रतपाल
0: आदि पुरख कारण करतार भगत जना के प्राण आधार
1: जो जो जपै सो होए पुनीत भक्त पाए लावे मन ही
0: हम निर्गुण यार नीच अजान नानक तुमरी शरण पुरख भगवान
1: सर्व कुंठ मुक्त मोख पाए एक निमख हर के गुण गाए
0: अनक राज भोग वडे आई हर के नाम की कथा मन भाई
1: बहु भोजन कापर संगीत रसना जपती हर हर नीत
0: पली सुकरनी शोभा धनवंत हृदय बसे पूर्ण गुरुमंत
1: साध संग प्रभ देहो निवास सर्व सुख नानक प्रगास
0: मणि सुख अमृत प्रभ नाम भगत जना कै मन विश्राम अठवी श्लोक
1: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपति
0: जब अकार कुछ न दृष्टि पुन तब कहते होता
1: जब तारी आपन सुन समाध तब बैर विरोध के संग कमात
0: जब इसका वर्ण चिन्ह जापत तब हर सो को किसे व्याप्त
1: जब आपन आप अपार ब्रह्म तब हो कहां किस होवत परम
0: आपन खेले आवर्ती जा नानक करने हार न दूजा
1: जब होवत प्रभु केवल तानी तब बंद मुक्त कहो किसको गनी
0: जब एक हर गम अपार तब नरक सुरक को कौन अवतार
1: जब निर्गुण प्रभु सहज सुभाए तब शिव शक्त कहो कित ठाए
0: जब आपे आप अपनी ज्योत धरे तब कौन निडर कौन कत डरे
1: आपन चले तब करने हार नानक ठाकुर अगम पार
0: अबनासी सुखे अपने आसन तै जन्म मरण को कहा बिनासन
1: जब पूर्ण करता प्रभ सोए तब जम की त्रास कहो किस होए
0: जब अवगत अगोचर प्रभ एका तब चित्रगुप्त किस पूछत लेखा
1: जब नाथ नरंजन अगोचर गादे तब कौन छुटे कौन बंधन बादे
0: आपन आप आप ही अचर जा नानक आपन रूप आप ही उपर जा
1: जह निर्मल पुरख पुरख पत होता तह बिन मैल कहो क्या तूता
0: जह निरंजन निरंकार निर्वाण तह कौन को मान कौन अभिमान
1: जह स्वरूप केवल जगदीश तह छल छिद्र लागत कहो कीस
0: जह जो स्वरूपी जोत संग समावै तह किसे भू कौन तृप्तावै
1: कर्ण करावन करने हार नानक करते का नाहि सुमार
0: जापनी सुवा आपन संग बनाई तब कौन माए बा मित्र सुत भाई
1: जह सर्व कला आपह परवीन तह वेदक तेव कहां कोचीन
0: जब आपने आप आप उड़तारै तो सगन अपसगन कहां विचारै
1: जह आपन ऊच आपन आप नीरा तह कौन ठाकुर कौन कही है चीरा
0: बिस्मन बिस्म रहे बिस्माद नानक अपनी का जानो आप
1: जह अछल अछेद अपेद समाया उहा किसह व्याप तमाया
0: आपस को आपे आदेश तेह गुण का नाही प्रवेश
1: जह एक है एक एक भगवंता तह कौन अचिंत किस लागे चिंता
0: जह आपन आपा पतियारा तह कौन कथै कौन सुन न हारा
1: बहु बेअंत ऊच ते ऊंचा नानक आपस को आप है पहुंचा
0: जह आप रचियो पर पंच आकार तेह गुण में कीनो विस्तार
1: आप पुन तह पई कहावत को नरक को स्वर्ग बंशावत
0: आल जाल माया जंजाल हो मैं मोह परम पैपार
1: दुख सुख मान अपमान अनक प्रकार कियो बखियान
0: आपन खेल आप कर देखै खेल संकोचै तो नानक एक है
1: जह अवगत भगत है आप जह पसरै पासार संत प्रताप
0: तुहु पाका आपै धनी उनकी शोभा उन्हु बनी
1: आप है कौत करै आनंद चोज आप है रस भोगन निर्जोग
0: जिस भावै तुसि आपन ना लावै जिस भावै तुस खेल खिलावै
1: बेशुमार अथा अगंत अतोलै ज्यो बुलावो त्यों नानक दास बोलै
0: सुख मनी सुख अमृत पब नाम भगत जना कै मन विश्राम अठ इक्की श्लोक
1: जी जंत के ठाकुरा आपे वर्तन हार नानक एको पसरिया दूजा कह दृष्टार सत नाम श्री वाहेगुरु अष्टपदी
0: आप कथै आप सुनने हार आपे एक आप विस्तार
1: जंत सभावै ता सृष्टो पाए अपने भाणे लए समाए
0: तुम ते पिन्ने किछ होए आपन सूत सब जगत परोए
1: जाको प्रभ जियो आप बुझाए सच नाम सोई जन पाए
0: सो समदर्शी तत् का बेता नानक सगल सिष्ट का जेता
1: जी जंत्र सब ता कै हाथ दीन दयाल अनाथ को नाथ
0: जिस राखै तिस कोए न मारे सो मुआ जिस मनो बिसारै
1: तिस्ता जबर कहां को जाए सब सरे एक निरंजन राय
0: जी की जुग जाकै सभात अंतर बाहर जानो साथ
1: गुण निदान बे अंत पार नानक दास दा बलिहार
0: पूरन पूर रह दयाल सब ऊपर होवत कृपाल
1: अपने कर्तव्य जाने आप अंतर जामी रहो ब्याप
0: तत् पालै जी अनुभव पात जो जो रचियो सुत सहत यार
1: जिस भावै तिस लय मिलाए भगत करै हर के गुण गाए
0: मन अंतर विश्वास कर मानिया करन हार नानक इक जानिया
1: जन लागा हर इक नाए तिसकी आस न बिरथी जाए
0: सेवो को सेवा बने आए हुक्म बूझ परम पद पाए
1: इसते ऊपर नहीं विचार जाकै मन बसिया निरंकार
0: बंधन तोर पै निर्वैर अंधिन पूजै गुर के पैर
1: इह लोक सुखिए पर लोक सुहेले नानक हर प्रभ आपह मेले
0: साध संग मिल करो आनंद गुण गावो परमानंद
1: राम नाम तत् करो हो विचार दुर्लभ देह का करो उदार
0: अमृत वचन हर की गुण गाओ प्रांत नुनकाए सुहाओ
1: आठ पहर प्रापी खुह नीरा मिटै अज्ञान बिन सहंदीरा
0: सुन उपदेश हृदय बसावो मन इच्छा नानक फल पावो
1: हलत पलत दोय लिहो सवार राम नाम अंतर उरतार
0: पूरे गुर की पूरी दिखिया जिस मन बसै ते साच परीखिया
1: मन ता नाम जपो लिव लाए दुख दर्द मन ते पौ जाए
0: सच व्यापार करो व्यापारी दरगह निभै खेप तुम्हारी
1: टीका टीक रखो मन माही नानक बहुर न आवै जाहे
0: इसते दूर कहा को जाए उबरे रखन हार ते आए
1: निरभउ जपै सगल भउ मिटै प्रभु कृपा ते प्राणी छुटै
0: जिस प्रभ रखै तिस नाही दुख नाम जपत मन होवत सुख
1: चिंता जाए मिटै अहंकार तिस जन को कोई न पहुंचन हार
0: सिर उपर ठाडा गुरसूरा नानक ता कह कारज पूरा
1: मत पूरी अमृत जाकी दृष्ट दर्शन पेखत उदरत सृष्ट
0: चरण कमल जाके अनूप सफल दर्शन सुंदर हर रूप
1: धन सेवा सेवक परवान अंतर जामी पुरख प्रधान
0: जिस मन बसे सोत निहाल ताकै निकट न आवत काल
1: अमर भय अमरा पद पाया साध संग नानक हर ध्याया
0: सुख मनी सुख अमृत पब नाम भल जना कै मन विश्राम अठ बाई श्लोक
1: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहेगुरु अष्टपदी
0: संत संग अंतर प्रभ डीठा नाम प्रभु काला का मीठा
1: सगल समिग्री एक स्कट माहे अनक रंग नाना दृष्टा हे
0: नौनद अमृत पब का नाम देही में इसका विश्राम
1: सुन समाद अनहत नाद कहन न जाई अचार्य विस्माद
0: इन देखिया जिसे आप दिखाए नानक ते संसो जी पाए
1: सो अंतर सो बाहर अनंत घट घट व्याप रहे आप भगवंत
0: करण माहे आकाश पयाल सर्व लोक पूर्ण प्रतपाल
1: बंतन पर्वत है पार ब्रह्म जैसी आज्ञा तैसा कर्म
0: पौन पानी बैसंतर माहे चार कुंड दै दिसै समाहे
1: जिसते भिन्न नहीं कोठाओ गुर प्रसाद नानक सुख पाओ
0: वेद प्राण सिमरत मैं देख ससियर सूर नखत्र मैं एक
1: वाणी प्रभु की सब को बोलै आप अडोल न कबहु डोलै
0: सर्व करा कर खेलै खेल मोल न पाइए गुणे अमोल
1: सर्व ज्योत मह जाकी जो धारहि ओ स्वामी ओत पोत
0: गुर प्रसाद ब्रह्म का नाश नानक तिन मैं एहो विसास
1: संत जना का पीखन सा ब्रह्म संत जना कै हृदय सब धर्म
0: संत जना सुने सो बचन सर्व व्यापी राम संग रचन
1: जिन जाता तिसकी एह रहत सत बचन साधु सब कहत
0: जो जो होए सो इश्क मान करन करावन हर प्रभ जान
1: अंतर बसे बाहर पी ओही नानक दर्शन देख सा मोही
0: आप सत किया सब सत तिस प्रभ ते सगली उत्पत
1: तिस पावे ता करे ਜਿਸ ਥਾਰ ਤਿਸ ਪਾਵੈ ਤਾਂ ਇਕ ਅੰਕਾਰ
0: ਅਨਕਲਾ ਲਖੀ ਨ ਜਾਏ ਜਿਸ ਪਾਵੈ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
0: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਗ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਵਿੱਤਰ ਸ਼ਬਦ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ।

ਇਹ ਸਾਰਾ ਸੰਸਾਰ ਉਸ ਪਰਮਾਤਮਾ ਨੂੰ ਯਾਦ ਕਰਦਾ ਪਰ ਫਿਰ ਵੀ ਉਹ ਸਾਰਿਆਂ ਦੇ ਵਸ ਵਿੱਚ ਨਹੀਂ ਆਉਂਦਾ, ਸਭ ਨੂੰ ਮਿਲਦਾ ਨਹੀਂ। ਇਹਦਾ ਇਹ ਮਤਲਬ ਨਹੀਂ ਜਿਹੜਾ ਰਾਮ ਰਾਮ ਕਹਿੰਦਾ, ਜਿਹੜਾ ਵਾਹਿਗੁਰੂ ਵਾਹਿਗੁਰੂ

ਲੋਕਾਂ ਨੇ ਰੱਬ ਨੂੰ ਰਾਮ ਨੂੰ ਗੁਰੂ ਨੂੰ ਖਿਡਾਉਣਾ ਹੀ ਸਮਝਿਆ। ਇਸੇ ਵਾਸਤੇ ਕਈਆਂ ਨੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੁੰਦਾ ਹੈ ਤੇ ਨਾਲ ਸ਼ਰਾਬ ਦੇ ਬਾਰ ਵੀ ਬਣਾਏ ਹੁੰਦੇ। ਘਰ ਵਿੱਚ ਰਾਮ ਦੀ ਮੂਰਤੀ ਵੀ ਹੈ, ਘਰ ਵਿੱਚ ਰਮਾਇਣ ਵੀ ਹੈ, ਗੀਤਾ ਵੀ ਹੈ ਔਰ ਨਾਲ ਸ਼ਰਾਬ ਦੀਆਂ

ਕਹਿੰਦੇ ਸਨ ਜਿਹੜਾ ਰਾਮ ਰਾਮ ਕਹਿੰਦਾ ਹੈ ਸੰਸਾਰ ਸਾਗਰ ਤੋਂ ਉਹ ਪਾਰ ਹੋ ਜਾਂਦਾ। ਮੰਦਿਰ ਦੇ ਬਾਹਰ ਇੱਕ ਦੁੱਧ

ਦੀ ਸਵਾਰੀ ਹੈ ਤਾਂ ਪੰਡਿਤ ਜੀ ਮਨ ਵਿੱਚ ਸੋਚਦੇ ਨੇ ਪੰਡਿਤ ਜੀ ਮਨ ਵਿੱਚ ਸੋਚਦੇ ਨੇ ਔਰ ਆਪਣੇ ਆਪ ਨੂੰ ਕਹਿੰਦੇ ਨੇ ਇਹ ਮਨਾ ਇਹ ਹੋ ਨਹੀਂ ਸਕਦਾ ਜਪਿਆ ਤੇ ਮੈਂ ਵੀ ਸਾਰੀ ਉਮਰ ਹੈ ਰਾਮ ਰਾਮ ਲੋਕਾਂ ਨੂੰ ਜਪਾਇਆ ਵੀ ਹੈ ਰਾਮ ਰਾਮ ਪਰ ਕੋਈ ਰਾਮ ਰਾਮ ਕਹਿ ਕੇ

ਮੂੰਹ ਵਿੱਚ ਰਾਮ ਰਾਮ ਤੇ ਹੈ ਪਰ ਮਨ ਵਿੱਚ ਡਰ ਕਿਧਰੇ ਡੁੱਬ ਨਾ ਜਾਵਾਂ। ਮੂੰਹ ਵਿੱਚ ਰਾਮ ਤੇ ਹੈ ਪਰ ਮਨ ਵਿੱਚ ਭਰੋਸਾ ਨਹੀਂ।

ਲੋਕਾਂ ਨਾਲ ਠੱਗੀਆਂ ਕਰਦੇ ਨੇ, ਪਰਾਇਆ ਹੱਕ ਖਾਂਦੇ ਨੇ। ਇੱਕ ਪਾਸੇ ਲੋਕ ਭਗਵਾਨ ਦੇ ਗੁਰੂ ਦੀ ਪੂਜਾ ਕਰਦੇ ਨੇ, ਦੂਸਰੇ ਪਾਸੇ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਹਾਲੇ ਵਿਆਹੁਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤਹਿ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤਹਿ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉੱਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨੌਂ ਲੱਭਦੀ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨੀ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁੱਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇਖੋ 4 ਸੁਣਾ ਦਿੱਤੇ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉੱਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉੱਧਰੋਂ ਇਹਦੀ ਸੱਸ ਆ ਗਈ, ਉੱਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ, ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਆ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ, ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ,
ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ। ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ। ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ। ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ, ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੋ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ ਦਵਿੰਦਰ ਸਿੰਘ ਕੋ, ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਇੰਨੀ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੂੰਹ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁੰਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੌੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾ ਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗੁਆਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ, ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਹਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ
ਰੋਣ ਨਿਕਲ ਗਿਆ ਸੀ ਉਹਦਾ। ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੇ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਹੈ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ, ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ। ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ, ਓਏ ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ? ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉੱਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ। ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ, ਫਿਰ ਕਹਾਣੀ ਚੱਲਦੀ ਬਣੀ। ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ, ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ, ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ। ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ, ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ, ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ, ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ। ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਸ ਅੱਗ ਨੂੰ ਉੱਥੇ ਬੁਝਾਉਣ ਦੀ ਕੋਸ਼ਿਸ਼ ਕਰਦਾ, ਪਰ ਨਹੀਂ, ਉਹਨੇ ਭੱਜ ਕੇ ਦਵਿੰਦਰ ਸਿੰਘ ਨੂੰ ਫੜਨਾ ਚਾਹਿਆ। ਇੰਨੇ ਨੂੰ ਉਹ ਭੱਜ ਕੇ ਆਪਣੇ ਘਰ ਆਉਣ ਵੜਿਆ। ਘਰ ਵੜਦੇ ਨੂੰ ਫਿਰ ਪਿੱਛੋਂ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਗਲੇ ਨੇ ਡਾਂਗ ਕੱਢ ਮਾਰੀ, ਡਾਂਗ ਕਿਤੇ ਟਿਕਾਣੇ ਵੱਜੀ, ਉੱਥੋਂ ਡਿੱਗ ਕੇ ਬਾਅਦ 'ਚ ਛੇਤੀ ਉੱਠ ਹੀ ਨਹੀਂ ਪਾਇਆ। ਜੇ ਉੱਠਿਆ
ਤਾਂ ਇੱਦਾਂ ਲੱਗੇ ਜਿੱਦਾਂ ਪੈਰਾਂ 'ਤੇ ਚੱਲਿਆ ਨਾ ਜਾਵੇ। ਖਾਧੀ ਨੇਰਨੀ ਤੋਂ ਜ਼ਰਾ ਕੁ ਜਿੰਨੀ ਹੋਸ਼ ਆਈ ਤਾਂ ਕੀ ਵੇਖਦਾ, ਪਿਛਲੇ ਪਾਸੇ ਉਹ ਅੱਗ ਨੇ ਲਪਟਾਂ ਫੜ ਲਈਆਂ। ਪਿਛਲੇ ਵਾੜੇ 'ਚੋਂ ਹੁੰਦੀ ਹੋਈ ਘਰ ਤੱਕ ਅੱਗ ਪਹੁੰਚ ਗਈ। ਗੱਲ ਕਾਹਦੀ ਕਿ ਉਹਦੇ ਘਰ ਤੱਕ ਸੀਮਤ ਨਹੀਂ ਰਹੀ। ਬਲਦੇਵ ਸਿੰਘ ਦਾ ਘਰ ਸੜਨ ਤੋਂ ਬਾਅਦ ਗਵਾਂਢ ਦੇ ਵਿੱਚ ਦਵਿੰਦਰ ਸਿੰਘ ਦਾ ਘਰ ਵੀ ਸੜਿਆ। ਇਕੱਲੇ ਉਹਨਾਂ ਦੇ ਘਰ ਨਹੀਂ ਸੜੇ, ਅੱਧਾ ਪਿੰਡ ਸੜ ਗਿਆ, ਅੱਧੇ ਪਿੰਡ ਦੀਆਂ ਪਾਥੀਆਂ ਸੜ ਗਈਆਂ, ਕਿਸੇ ਦਾ ਡੰਗਰ ਵੱਛਾ ਪੁੱਜ ਗਿਆ, ਕਿਸੇ ਦੇ ਕੁੱਕੜ ਸੜ ਗਏ, ਕਿਸੇ ਦਾ ਘੋੜਾ ਝੁਲਸ ਗਿਆ। ਹੁਣ ਕਿਸੇ ਦੇ ਕੋਲ ਬਹਿਣ ਦੇ ਲਈ ਮੰਜੇ ਨਹੀਂ ਸੀ ਬਚੇ, ਕਿਸੇ ਕੋਲ ਪੀੜੀਆਂ ਨਹੀਂ ਸੀ ਬਚੀਆਂ, ਕਿਸੇ ਕੋਲ ਬਾਲਣ ਦੇ ਲਈ ਬਾਲਣ ਨਹੀਂ ਸੀ ਬਚਿਆ, ਬੜਿਆਂ ਦੇ ਸਿਰ ਦੇ ਉੱਤੇ ਛੱਤ ਨਹੀਂ ਸੀ ਰਹੀ। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫੇਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਹੁਣ ਬੜੀ ਦੇਰ ਹੋ ਚੁੱਕੀ ਸੀ, ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ। ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ ਬਚਾਉਣ ਦੀ ਕੋਸ਼ਿਸ਼ ਕੀਤੀ, ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ, ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਆ। ਬਸ ਫੇਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜ਼ਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰ ਇਹਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੇ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ 'ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ, ਕਮਾਇਆ ਕੀ। ਇੱਕ ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ। ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ, ਪਰ ਉਹ ਵੱਧਦੀ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਆ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ, ਕਿਤੇ ਚਾਹ ਦੇ ਕੱਪ ਤੋਂ,
ਕਿਤੇ ਭਾਂਡਾ ਇੱਥੋਂ ਚੁੱਕ ਕੇ ਉੱਥੇ ਰੱਖਿਆ ਤੇ ਕਿਤੇ ਸਾਫ ਸਫਾਈ ਤੋਂ। ਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧ ਹੀ ਜਾਂਦੀ। ਜਿੰਨੀ ਮਰਜ਼ੀ ਵਧਾਈ ਜਾਓ, ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ ਜਿਹੜੇ ਮੋੜ ਦੇ ਉੱਤੇ ਵੀ ਹਾਂ ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ। ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ, ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ ਪਹਿਲਾਂ ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾਏ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906311

0: डीजे वाले बाबू मेरा गाना चला दो।
1: सत श्री अकाल, इट्स योर बॉय बादशाह, तो तुसी सुन रहे हैं 1674 AM रेडियो। हां जी,
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਐਪੀਸੋਡ ਦੇ ਵਿੱਚ ਪ੍ਰੋਗਰਾਮ ਡੀਪ ਟਾਕ ਸ਼ੋਅ ਤੁਹਾਡੇ ਤੱਕ ਲੈ ਕੇ ਆਇਆ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ, ਠੀਕ ਹੋਵੋਗੇ, ਤੰਦਰੁਸਤ ਹੋਵੋਗੇ। ਅਤੇ ਇਹਦੇ ਨਾਲ ਹੀ ਅੱਜ ਦੇ ਇੱਕ ਹੋਰ ਨਵੇਂ ਐਪੀਸੋਡ ਨੂੰ ਸਮਝਣ ਦੇ ਲਈ, ਸੁਣਨ ਦੇ ਲਈ ਤਿਆਰ ਹੋਵੋਗੇ। ਹੁਣ ਤੱਕ ਜਿੰਨੇ ਪੋਡਕਾਸਟ ਹੋ ਰਹੇ ਨੇ ਸਾਰੇ ਹੀ ਬੜੀਆਂ ਕੰਮ ਦੀਆਂ ਗੱਲਾਂ ਨੇ। ਅੱਜ ਜਿਹੜੀ ਹੋਣੀ ਹੈਗੀ ਹੈ ਉਹ ਹੋਰ ਵੀ ਕੰਮ ਦੀ ਗੱਲ ਹੈ, ਪਰ ਉਹਦੇ ਵੱਲ ਧਿਆਨ ਘੱਟ ਜਾਂਦਾ ਹੈਗਾ ਕਿਉਂਕਿ ਉਹਦੇ ਨਾਲ ਹਰ ਇੱਕ ਆਮ ਬੰਦੇ ਦਾ ਸਿੱਧਾ ਕੋਈ ਸਰੋਕਾਰ ਨਹੀਂ ਹੈ। ਹਾਂ, ਪਰ ਉਹਦਾ ਸਰੋਕਾਰ ਤੁਹਾਡੇ ਨਾਲ ਹੋਏਗਾ ਜ਼ਰੂਰ, ਕਿਵੇਂ ਨਾ ਕਿਵੇਂ ਉਹ ਕਿੱਦਾਂ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲੇਗਾ। ਡਾਕਟਰ ਸੰਦੀਪ ਕੌਰ ਸਾਡੇ ਨਾਲ ਹੈਗੇ ਨੇ। ਸੰਦੀਪ ਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ।
0: ਠੀਕ ਠਾਕ ਹੋ?
1: ਹਾਂਜੀ ਬਿਲਕੁਲ, ਤੁਸੀਂ ਦੱਸੋ ਕਿਵੇਂ
0: ਜੀ? ਬਹੁਤ ਵਧੀਆ, ਬਹੁਤ ਵਧੀਆ। ਅਤੇ ਆਮ ਤੌਰ ਦੇ ਉੱਤੇ ਮੈਂ ਖਬਰਾਂ ਖੁਬਰਾਂ ਜਦੋਂ ਆਪਾਂ ਪੜ੍ਹਦੇ ਰਹਿੰਦੇ ਹਾਂ ਤਾਂ ਬੜੇ ਲੋਕ ਗੱਲ ਕਰਦੇ ਨੇ ਕਿ ਅਮੈਰੀਕਾ ਦੀ ਔਰ ਕਦੇ ਕਦੇ ਰਸ਼ੀਆ ਦੀ ਖਬਰਾਂ ਤੋਂ ਬਗੈਰ ਗੱਲ ਨਹੀਂ ਤੁਰਦੀ ਹੈਗੀ। ਅਤੇ ਦੂਸਰੀ ਆਲਮੀ ਜੰਗ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ, ਉਹਦੇ ਤੋਂ ਬਾਅਦ ਪੂਰਾ ਵਰਲਡ ਇਹ ਸਮਝਦਾ ਰਿਹਾ ਹੈ, ਸਮਝਦਾ ਕੀ ਰਿਹਾ, ਇੱਦਾਂ ਦਿਖਾਇਆ ਵੀ ਜਾਂਦਾ ਰਿਹਾ ਹੈ ਕਿ ਦੋ ਧਿਰਾਂ ਨੇ। ਇੱਕ ਅਮੈਰੀਕਨ ਧਿਰ ਜਿਹਦੇ 'ਚ ਯੂਰਪੀ ਤਾਕਤਾਂ ਨਾਲ ਰਸ਼ੀਆ ਨੂੰ ਛੱਡ ਕੇ ਇੰਗਲੈਂਡ ਹੈ, ਅਤੇ ਇੱਕ ਦੂਸਰੇ ਧਿਰ ਹੈ ਜਿਹਨੂੰ ਜਿਹਦੇ 'ਚ ਰੂਸ ਹੈ, ਚੀਨ ਹੈ, ਜਾਂ ਫਿਰ ਇੱਕ ਇੰਡੀਆ ਨੇ ਇੱਕ ਨੈਮ ਮੂਵਮੈਂਟ ਵੀ ਸ਼ੁਰੂ ਕੀਤਾ ਸੀ, ਨੋਨ ਅਲਾਈਨਡ ਮੂਵਮੈਂਟ। ਉਹ ਬਹੁਤਾ ਚਿਰ ਟਿਕ ਨਹੀਂ ਸਕਿਆ ਹੈਗਾ, ਨੋਨ ਅਲਾਈਨਡ ਦੇ ਵਿੱਚ ਕੋਈ ਹੈ ਨਹੀਂ, ਜਿਹੜੇ ਕਹਿੰਦੇ ਨੇ ਫੈਂਸ ਸੀਟਰ ਨੇ ਉਹ ਟਿਕ ਵੀ ਨਹੀਂ ਸਕੇ। ਪਰ ਉਹ ਜਿਹੜਾ ਧਰਤੀ ਦੇ ਉੱਤੇ ਇੱਕ ਪੋਲੀਟੀਕਲ ਸਿਨਾਰੀਓ ਦਿਖਾਇਆ ਜਾਂਦਾ ਹੈ ਕਿ ਇੱਕ ਪਾਸੇ ਰਸ਼ੀਆ, ਇੱਕ ਪਾਸੇ ਅਮੈਰੀਕਾ, ਅਸੀਂ ਫਿਲਮਾਂ ਦੇ ਵਿੱਚ ਵੀ ਦੇਖਦੇ ਰਹੇ ਹਾਂ, ਅਖਬਾਰਾਂ ਦੇ ਵਿੱਚ, ਟੀ ਵੀ ਦੇ ਵਿੱਚ ਵੀ ਇਹੀ ਸੁਣਨ ਨੂੰ ਸਮਝਣ ਨੂੰ ਮਿਲਦਾ, ਸਪੈਸ਼ਲੀ ਜਿਸ ਧਰਤੀ 'ਤੇ ਹੈਗੇ ਹਾਂ ਆਸਟ੍ਰੇਲੀਆ ਦੇ ਵਿੱਚ, ਇੱਥੇ ਤਾਂ ਇਹੀ ਪਿਕਚਰ ਹੈ ਘੱਟੋ ਘੱਟ। ਇੱਥੇ ਬਚਪਨ ਤੋਂ ਲੈ ਕੇ ਛੋਟੇ ਬੱਚਿਆਂ ਨੂੰ, ਤੁਸੀਂ ਸਕੂਲੇ ਜਾਂਦੇ ਜਿਹੜੇ ਬੱਚੇ ਨੇ ਉਹਨਾਂ ਤੋਂ ਪੁੱਛੋਗੇ, ਉਹਨਾਂ ਨੂੰ ਪਤਾ ਹੈ ਕਿ ਨਹੀਂ, ਰਸ਼ੀਆ ਇਜ਼ ਆਵਰ ਐਨੀਮੀ ਅਤੇ ਅਮੈਰੀਕਾ ਇਜ਼ ਆਵਰ ਫਰੈਂਡ, ਹੈ ਨਾ, ਇਹੀ ਸਮਝਾਇਆ ਪੜ੍ਹਾਇਆ ਜਾਂਦਾ ਹੈਗਾ। ਖੈਰ, ਇਹ ਬਹੁਤੇ ਜਿਹੜੇ ਪੱਛਮੀ ਸਮਾਜ ਦੇ ਬੱਚੇ ਨੇ ਉਹਨਾਂ ਨੂੰ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ, ਪਰ ਇਹ ਸਿਰਫ ਇੱਥੇ ਜਦੋਂ ਇੱਥੋਂ ਕੁਛ ਕੁ 100 ਕਿਲੋਮੀਟਰ ਤਾਂ, 100 ਵੀ ਨਹੀਂ ਮੇਰੇ ਖਿਆਲ ਦੇ ਨਾਲ, ਜਦੋਂ ਕੁਛ ਕੁ ਕਿਲੋਮੀਟਰ ਉੱਤੇ ਨੂੰ ਜਾਂਦੇ ਹੈਗੇ ਤਾਂ ਉੱਥੇ ਅਮੈਰੀਕਾ ਅਤੇ ਰਸ਼ੀਆ ਇੱਕ ਹੋ ਜਾਂਦੇ ਨੇ। ਅਤੇ ਕਹਾਣੀ ਅੱਜ ਆਪਾਂ ISS ਦੀ ਕਰਨੀ ਹੈ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਕਰਨੀ ਹੈ। ਵੈਸੇ ਇਹਦਾ ਨਾਂ ਜਿਹੜਾ ਆਈਸਿਸ ਦੇ ਨਾਲ ਰਲਦਾ ਮਿਲਦਾ, ਆਈਸਿਸ ਲੜਾਈ ਕਰਵਾਉਣ ਵਾਲੀ ਸੰਸਥਾ, ਲੜਨ ਵਾਲੀ ਸੰਸਥਾ, ਇਹ ਜਿਹੜੀ ਹੈ ਇਹ ਜੋੜਨ ਵਾਲੀ ਸੰਸਥਾ, ISS ਸੰਸਥਾ ਵੀ ਨਹੀਂ ਕਹਿ ਸਕਦੇ। ਇਹ ਕੀ ਸ਼ੈ ਹੈ ਉਹਦੇ ਬਾਰੇ ਅੱਜ ਆਪਾਂ ਸਮਝਾਂਗੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਇਹ ਕੀ ਚੀਜ਼ ਹੈ। ਬਹੁਤਿਆਂ ਨੂੰ ਇਹ ਸੁਣਨ ਲੱਗਦਾ ਹੋਏਗਾ ਕਿ ਜਿਵੇਂ ਨਾਸਾ ਹੈਗਾ ਹੈ ਜਾਂ ਇਸਰੋ ਹੈਗਾ ਹੈ, ਇੱਦਾਂ ਦਾ ਕੋਈ ਸਪੇਸ ਰਿਸਰਚ ਨੂੰ ਲੈ ਕੇ ਸਟੇਸ਼ਨ ਹੈਗਾ, ਪਰ ਇਹ ਧਰਤੀ 'ਤੇ ਨਹੀਂ ਹੈਗਾ। ਪਰ ਧਰਤੀ ਦੇ ਨਾਲ ਵੀ ਕਿਵੇਂ ਜੁੜਿਆ ਹੋਇਆ ਔਰ ਧਰਤੀ ਦੇ ਲਈ ਕਿਵੇਂ ਫਾਇਦੇਮੰਦ ਆ, ਉਹਦੇ ਬਾਰੇ ਅੱਜ ਦੇ ਦਿਨ ਇਹ ਜਾਣਾਂਗੇ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕੀ ISS?
1: ਹਾਂਜੀ, ਜਿਵੇਂ ਨਾਮ ਤੇ ਪਤਾ ਲੱਗ ਰਿਹਾ ਸਾਨੂੰ, ਇੰਟਰਨੈਸ਼ਨਲ ਸਪੇਸ ਸਟੇਸ਼ਨ ਆ, ਇੱਕ ਸਟੇਸ਼ਨ ਆ ਜਿਹੜਾ ਕਿ ਸਪੇਸ 'ਚ ਆ, ਅਤੇ ਇੰਟਰਨੈਸ਼ਨਲ ਇਸ ਲਈ ਆ ਕਿਉਂਕਿ ਇੱਕ ਤੋਂ ਵੱਧ ਕੇ ਕੰਟਰੀਜ਼ ਜਿਹੜੀਆਂ ਇਹਨੂੰ ਇਕੱਠਿਆਂ ਚਲਾਉਂਦੀਆਂ ਹੈਗੀਆਂ। ਔਰ ਜਿੱਦਾਂ ਤੁਸੀਂ ਕਿਹਾ ਕਿ ਜੇ ਧਰਤੀ 'ਤੇ ਰਹਿੰਦੇ ਹਾਂ ਤਾਂ US ਔਰ ਰਸ਼ੀਆ ਦੂਜੀ ਸਾਈਡ ਹੁੰਦੇ ਆ, ਇੱਕ ਦੂਜੇ ਤੋਂ ਓਪੋਜ਼ਿਟ ਸਾਈਡ ਹੁੰਦੇ ਆ, ਪਰ ਇਹਦੇ 'ਚ US ਔਰ ਰਸ਼ੀਆ ਇਕੱਠੇ ਹੈਗੇ ਆ, ਔਰ ਉਹਨਾਂ ਨੇ ਹੀ ਦੋਨਾਂ ਨੇ ਜਿਹੜਾ ਸਭ ਤੋਂ ਪਹਿਲਾਂ ਚਲੋ ਇਹ ਸ਼ੁਰੂ ਹੋਇਆ ਸੀ। ਹਾਂਜੀ, ਖਾਬ ਵੈਸੇ ਸ਼ੁਰੂਆਤ US ਦੀ ਹੀ ਸੀਗੀ, ਬਟ ਉਹਨਾਂ ਨੇ ਰਸ਼ੀਆ ਨੂੰ ਵੀ ਹੌਲੀ ਹੌਲੀ ਨਾਲ ਰਲਾ ਲਿਆ ਆਪਣੇ। ਜਦੋਂ ਕੋਲਡ ਵਾਰ ਚੱਲਦੀ ਸੀ ਉਦੋਂ ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਹੈ ਨਾ, ਕਿ ਉਦੋਂ ਇੱਕ ਦੂਜੇ ਦੇ ਅਗੇਂਸਟ ਸੀਗੇ ਇਹ, ਕਿ ਸਪੇਸ 'ਚ ਪਹਿਲਾਂ ਕੌਣ ਜਾਊਗਾ, ਮੂਨ 'ਤੇ ਕੌਣ ਜਾਊਗਾ। ਹਾਂਜੀ, ਫਿਰ ਕੋਲਡ ਵਾਰ ਜਦੋਂ ਖਤਮ ਹੋ ਗਈ ਉਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਨਹੀਂ, ਹੁਣ ਸਾਨੂੰ ਸ਼ਾਇਦ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ, ਕਿਉਂਕਿ ਟੈਕਨੋਲੋਜੀ ਬਹੁਤ ਮਹਿੰਗੀ ਹੁੰਦੀ ਆ, ਹੈ ਨਾ, ਬਹੁਤ ਰਿਸਰਚ ਕਰਨੀ ਪੈਂਦੀ ਆ, ਤਾਂ ਉਦੋਂ ਹੀ ਵਧੀਆ ਹੁੰਦੀ ਆ ਜਦੋਂ ਜ਼ਿਆਦਾ ਉਹਦਾ ਫਾਇਦਾ ਹੁੰਦਾ ਜਦੋਂ ਇਕੱਠੇ ਮਿਲ ਕੇ ਕੀਤੇ ਜਾਣ। ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਿਹੜਾ ਮੇਨਲੀ US ਔਰ ਰਸ਼ੀਆ ਦਾ ਹੈਗਾ, ਉਸ ਤੋਂ ਇਲਾਵਾ ਕੈਨੇਡਾ, ਯੂਰਪ ਦੀ ਜਿਹੜੀ ਏਜੰਸੀ ਆ ਉਹਨਾਂ ਦਾ ਵਿੱਚ ਇਹਦੇ ਨਾਲ ਜਿਹੜੇ ਕੰਮ ਕਰਦੇ ਹੈਗੇ ਆ ਮੇਨ, ਔਰ ਜਪਾਨ 5ਵੀਂ ਕੰਟਰੀ ਹੈਗੀ ਆ। ਸੋ ਉਸ ਤੋਂ ਇਲਾਵਾ ਬਾਕੀ ਕੰਟਰੀਜ਼ ਦੇ ਐਸਟ੍ਰੋਨੋਟਸ ਜ਼ਰੂਰ ਜਾਂਦੇ ਹੈਗੇ ਆ, ਉਹਦੀ ਅਸੀਂ ਅੱਗੇ ਗੱਲ ਕਰਦੇ ਹਾਂ। ਅਤੇ ਇਹ ਅਰਥ ਤੋਂ ਜਿਹੜੀ ਆ 100 ਕਿਲੋਮੀਟਰ ਤੋਂ ਜ਼ਿਆਦਾ, ਮਤਲਬ 370 ਕਿਲੋਮੀਟਰ ਤੋਂ ਲੈ ਕੇ 460 ਕਿਲੋਮੀਟਰ ਦੇ ਵਿੱਚ ਵਿੱਚ ਇਹ ਰਹਿੰਦਾ ਹੈਗਾ ਆ, ਔਰ ਇਹ ਪੂਰੀ ਅਰਥ ਨੂੰ ਔਰਬਿਟ ਕਰਦਾ ਰਹਿੰਦਾ ਆ ਪੂਰੇ, ਮਤਲਬ ਹਰ 90 ਮਿੰਟ 'ਚ ਜਿਹੜਾ ਇੱਕ ਅਰਥ ਦਾ ਚੱਕਰ ਇਹ ਕੱਟ ਲੈਂਦਾ ਹੈ।
0: ਓਕੇ, ਹਾਂਜੀ, ਵਾਹ, ਇਹ ਤਾਂ ਚੰਨ ਤੋਂ ਵੀ ਛੇਤੀ ਕੱਟ ਲੈਂਦਾ ਹੈ, ਉਹਦੀ ਬਹੁਤ ਜ਼ਿਆਦਾ ਸਪੀਡ ਹੋਏਗੀ। ਅਤੇ ਜਿਵੇਂ ਸੰਦੀਪ ਜੀ ਨੇ ਦੱਸਿਆ ਕਿ ਜਿਹੜੇ ਕੋਲਡ ਵਾਰ ਸੀਗੀ ਉਹਦੇ ਤੋਂ ਬਾਅਦ ਜਦੋਂ ਰੂਸ ਟੁੱਟ ਗਿਆ, ਫਿਰ ਮਿਲ ਕੇ ਦੋਹਾਂ ਨੇ ਕਿਹਾ ਹੋਣਾ ਇੱਕ ਦੂਜੇ ਨੂੰ ਗਲੇ 'ਚ ਬਾਹਾਂ 'ਚ ਬਾਹਾਂ ਪਾ ਕੇ ਕਿ ਚਲੋ ਮਿਲਕਰ ਇੱਕ ਸਪਨੋ ਕਾ ਆਸ਼ੀਆਂ ਬਣਾਏ। ਹੁਣ ਇਹ ਸਪਨੋ ਕਾ ਜਿਹੜਾ ਆਸ਼ੀਆਂ ਹੈ, ਇਹ ਕਿੰਨੀ ਕੁ ਦੂਰ ਹੈ ਧਰਤੀ ਤੋਂ, ਕਿਵੇਂ ਹੈਗਾ, ਇਹਦੀ ਸਾਰੀ ਕਹਾਣੀ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪਰ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੈ ਕਿ ਇੱਕ ਨਾਸਾ, ਇੱਕ ਦੂਸਰੀ ਰੋਸਮੋਕੋਸ, ਕੀ ਕਹਿੰਦੇ, ਰੋਸਮੋਸ, ਅਤੇ ਤੀਜੀ ਇੱਕ ਜੈਕਸਾ ਜਿਹੜੀ ਜਾਪਾਨ ਵਾਲੀ, ਅਤੇ ਚੌਥੀ ਈ ਐੱਸ ਏ ਯੂਰੋਪੀਅਨ ਸਪੇਸ ਏਜੰਸੀ, ਅਤੇ ਪੰਜਵੀਂ ਸੀ ਐੱਸ ਏ ਕੈਨੇਡੀਅਨ ਸਪੇਸ ਏਜੰਸੀ। 15 ਮੁਲਕ ਟੋਟਲ ਇਹਨਾਂ ਦੇ, ਕਿਉਂਕਿ ਯੂਰੋਪੀਅਨ ਕੰਟਰੀਜ਼ ਦੇ ਵੀ ਸਾਰੇ ਕੰਟਰੀਜ਼ ਆਪੋ ਆਪਣਾ ਹਿੱਸਾ ਪਾਉਂਦੇ ਨੇ। ਉਹ ਜਿਵੇਂ ਗਲੀ ਦੇ ਵਿੱਚ ਅੱਗੇ ਕਮੇਟੀਆਂ ਪੈਂਦੀਆਂ ਹੁੰਦੀਆਂ ਸੀਗੀਆਂ, ਕੁਛ ਉਸੇ ਕਿਸਮ ਦਾ ਹਿਸਾਬ ਕਿਤਾਬ ਮੰਨ ਕੇ ਚੱਲਿਓ। ਸੌਖੀ ਭਾਸ਼ਾ ਦੇ ਵਿੱਚ ਇਹ ਹੈਗਾ ਕਿ ਉਹਨਾਂ ਕੰਟਰੀਜ਼ ਦੀ ਆਪਣੀ ਇੰਨੀ ਕੁਵਤ ਨਹੀਂ ਹੈਗੀ ਕਿ ਉਹ ਇੱਕ ਵੱਖਰਾ ਸਪੇਸ ਸਟੇਸ਼ਨ ਬਣਾ ਸਕਣ। ਇੰਡੀਆ ਬਣਾ ਰਿਹਾ ਹੈਗਾ, ਚਾਈਨਾ ਬਣਾ ਰਿਹਾ, ਨਾਸਾ ਨੇ ਸੱਦਾ ਇਹਨਾਂ ਨੂੰ ਵੀ ਦਿੱਤਾ ਸੀ, ਇਹ ਕਦੇ ਸ਼ਾਮਿਲ ਨਹੀਂ ਹੋਏ। ਉਹ ਐਪੀਸੋਡ ਕੋਈ ਹੋਰ ਆਪਾਂ ਬਣਾ ਲਾਂਗੇ, ਅਤੇ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਭਾਰਤ ਵਾਲਾ ਅਤੇ ਚੀਨ ਵਾਲਾ ਕਿੱਥੇ ਕਿੱਥੇ ਪਹੁੰਚੇ ਹੈਗੇ ਨੇ। ਉਹ ਸ਼ੁਰੂ ਇੱਥੋਂ ਹੀ ਕਰਦੇ ਹਾਂ ਆਪਾਂ। ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਤੁਸੀਂ ਕਹਾਣੀ ਦੱਸੀ ਹੈ ਕਿ ਦੋਹਾਂ ਨੇ ਇੱਕ ਦੂਏ ਦੇ ਗੱਲ 'ਚ ਗੱਲ ਦੇ ਵਿੱਚ ਬਾਹਾਂ ਪਾਈਆਂ, ਅਤੇ ਫਿਰ ਬਾਕੀ ਏਜੰਸੀਆਂ ਵੀ ਆ ਗਈਆਂ। ਪਰ ਕਿਵੇਂ ਸਟਾਰਟ ਹੋਇਆ, ਕਦੋਂ ਸਟਾਰਟ ਹੋਇਆ, ਇਹਦੀ ਬਿਗਨਿੰਗ ਤੋਂ ਬਈ, ਇਹਦੇ ਮਾਂ ਪਿਓ ਤਾਂ ਚਲੋ ਰੂਸ ਅਤੇ ਅਮੈਰੀਕਾ ਹੋ ਗਏ, ਹੁਣ ਉਹ ਆਪਾਂ ਤੈਅ ਨਹੀਂ ਕਰਦੇ ਕਿ ਕੌਣ ਮਾਂ ਹੈ ਕੌਣ ਪਿਓ, ਪਰ ਕਿੱਦਾਂ।
1: ਹਾਂਜੀ, ਸੋ ਓਫੀਸ਼ੀਅਲੀ ਤਾਂ ਸਪੇਸ ਸਟੇਸ਼ਨ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਟ ਰੀਗਨ ਸੀਗਾ, ਉਹਨੇ ਓਫੀਸ਼ੀਅਲੀ ਜਿਹੜਾ ਇਹਨੂੰ ਕੀਤਾ ਸੀ, ਸਾਈਨ ਕੀਤਾ ਸੀ। ਹਾਂਜੀ ਹਾਂਜੀ, ਅਤੇ 1984 ਦੇ ਵਿੱਚ ਯੂ ਐੱਸ ਕਾਂਗਰਸ ਨੇ ਇਹਨੂੰ ਕਰਤਾ ਸੀਗਾ ਅਪਰੂਵ ਕਿ ਅਸੀਂ ਇਹ ਕਰਾਂਗੇ ਪ੍ਰੋਜੈਕਟ। ਪਰ ਚਾਹੇ ਜਿਹੜਾ 80s ਦੇ ਵਿੱਚ ਹੋਇਆ, ਬਟ ਇਹ ਬਹੁਤ ਟਾਈਮ ਤੋਂ ਚੱਲੇ ਆਉਂਦੇ, ਕਾਫੀ ਸਾਰੇ ਅਲੱਗ ਅਲੱਗ।
0: ਤੁਸੀਂ ਮੇਰੇ ਖਿਆਲ ਦੇ ਨਾਲ ਉਹਦੇ ਅਪੋਲੋ ਮਿਸ਼ਨ ਦੇ ਵਿੱਚ ਵੀ ਗੱਲ ਕੀਤੀ ਸੀ, ਜੌਨ ਐਫ ਕੈਨੇਡੀ ਵੀ ਕਹਿ ਰਿਹਾ ਸੀਗਾ ਕਿ ਨਾਓ ਇਟਸ ਟਾਈਮ ਟੂ ਗੋ, ਹਨਾ, ਉੱਪਰ ਜਾਣਾ ਚਾਹੀਦਾ। ਹਾਂ, ਸੋ ਕੈਨੇਡੀ ਦੇ ਟਾਈਮ ਤੇ ਹੀ ਸੁਪਨਾ ਬੁਣਨ ਲੱਗ ਗਏ ਸੀਗੇ।
1: ਹਾਂਜੀ ਹਾਂਜੀ, ਇਹ ਮਤਲਬ ਕਿ ਉਹ ਨਹੀਂ ਕਿਹਾ ਸੀ ਕਿ ਅਸੀਂ ਮੂਨ ਲੈਂਡਿੰਗ ਕਰਾਵਾਂਗੇ, ਉੱਥੇ ਆਪਣੇ ਐਸਟ੍ਰੋਨੌਟਸ ਲੈ ਕੇ ਜਾਵਾਂਗੇ ਅਤੇ ਫਿਰ ਵਾਪਸ ਲੈ ਕੇ ਆਵਾਂਗੇ, ਤਾਂ ਮੇਨ ਉਹਦਾ ਹੀ ਸੀ। ਬਟ ਉਹਦੇ ਤੋਂ ਬਾਅਦ ਉਦਾਂ ਦੀ ਤਾਂ ਉਹਨਾਂ ਨੂੰ ਗੋਲੀ ਮਾਰ ਦਿੱਤੀ ਤਾਂ ਡੈਥ ਹੋ ਗਈ, ਅਤੇ ਬਾਕੀਆਂ ਨੂੰ ਅੱਗੇ ਕੰਟੀਨਿਊ ਕਰਨਾ ਪਿਆ। ਬਟ ਇਹਦੀ ਜਿਹੜੀ ਸ਼ੁਰੂਆਤ ਹੈ ਸਿਰਫ ਜਿਹੜੀ 1980s ਜਾਂ 20th ਸੈਂਚਰੀ 'ਚ ਨਹੀਂ ਹੋਈ, 1600 ਸੈਂਚਰੀ ਦੇ ਵਿੱਚ ਇੱਕ ਜਿਹੜਾ ਹਾਂਜੀ, ਮਤਲਬ ਸਭ ਤੋਂ ਪਹਿਲਾਂ ਜਿਹੜੇ ਜਿਹਨੇ ਇਹ ਸੋਚਿਆ ਸੀ ਕਿ ਹਿਊਮਨ ਵੀ ਕਦੇ ਰਹਿ ਸਕਦੇ ਆ ਸਪੇਸ ਦੇ ਵਿੱਚ,
0: ਨਾਸਾ ਵੀ ਨਹੀਂ ਸੀ ਉਦੋਂ, ਨਾਸਾ, ਉਦੋਂ ਅਮਰੀਕਾ ਵੀ ਨਹੀਂ ਸੀ।
1: ਹਾਂਜੀ, ਤਾਂ ਹੀ ਅਸੀਂ ਜਦੋਂ ਮੂਨ ਲੈਂਡਿੰਗ ਦੀ ਗੱਲ ਕੀਤੀ ਸੀ ਤਾਂ ਅਸੀਂ ਕਹਿ ਰਹੇ ਸੀ ਕਿ ਚਾਹੇ ਮੂਨ ਲੈਂਡਿੰਗ ਜਿਹੜੀ ਆ ਉਹ 1969 ਦੇ ਵਿੱਚ ਹੋਈ ਆ, ਬਟ ਉਹਦੇ 'ਚ ਜਿਹੜਾ ਉਹਦੀ ਸ਼ੁਰੂਆਤ ਜਿਹੜੀ ਉਦੋਂ ਤੋਂ ਹੀ ਹੋ ਜਾਂਦੀ ਆ ਜਦੋਂ ਸਾਇੰਸ ਦੇ ਵੱਲ ਜਿਹੜੇ ਆ ਲੋਕ ਜਿਹੜੇ ਐਸਟ੍ਰੋਨੋਮਰਸ ਜਿਹੜੇ ਸੀਗੇ ਜਾਂ ਸਾਇੰਟਿਸਟ ਜਿਹੜੇ ਸੀ ਉਹਦੇ 'ਚ ਕੰਮ ਕਰਨ ਲੱਗ ਗਏ ਸੀ, ਜਿਹ 'ਚ ਨਾ ਤੁਸੀਂ ਆਈਨਸਟਾਈਨ ਨੂੰ ਇਗਨੋਰ ਕਰ ਸਕਦੇ ਆ, ਨਾ ਹੀ ਤੁਸੀਂ ਉਹਨਾਂ ਤੋਂ ਪੁਰਾਣਿਆਂ ਨੂੰ ਕਰ ਸਕਦੇ ਆ, ਗੈਲੀਲੀਓ ਨੂੰ ਕਰ ਸਕਦੇ, ਕਿਸੇ ਨੂੰ ਵੀ ਨਹੀਂ ਕਰ ਸਕਦੇ। ਸੋ ਇਹ ਜਿਹੜਾ ਬੰਦਾ ਸੀਗਾ ਜਿਹਦਾ ਜਿਹੜਾ ਨਾਮ ਸੀਗਾ ਜੋਹਨਸ ਕੈਪਲਰ, ਇਹਨੇ ਸੋਚਿਆ ਸੀ ਸਭ ਤੋਂ ਪਹਿਲਾਂ ਕਿ ਜਾਊਗੇ ਕਦੇ ਹਿਊਮਨਸ ਜਿਹੜੇ ਆ ਸਪੇਸ ਦੇ ਵਿੱਚ, ਹੈ ਨਾ। ਫਿਰ 1860s ਦੇ ਵਿੱਚ ਐਡਵਰਡ ਐਬਰਟ ਹੋਲ ਜਿਹੜਾ ਇੱਕ ਸੀਗਾ, ਉਹਨੇ ਬ੍ਰਿਕ ਮੂਨ ਦਾ ਕੋਨਸੈਪਟ ਦਿੱਤਾ ਸੀ, ਜਿਹਦਾ ਮਤਲਬ ਉਹਦਾ ਪਰਪਸ ਇਹ ਸੀਗਾ ਕਿ ਇੱਕ ਇੱਦਾਂ ਦੀ ਮੈਨ ਮੇਡ ਸਟਰਕਚਰ ਹੋਊਗੀ ਜਿਹੜੀ ਅਰਥ ਦੇ ਦੁਆਲੇ ਘੁੰਮੂਗੀ, ਔਰ ਮੂਨ ਤੇ ਜਿਹੜੀ ਆ ਹਾਂਜੀ ਉਹ ਜਿਹੜੀ ਕਰੂ ਨੂੰ ਲਾਈਫ ਸਪੋਰਟ ਸਿਸਟਮ ਜਿਹੜਾ ਪ੍ਰੋਵਾਈਡ ਕਰੂਗੀ। ਫਿਰ ਉਸ ਤੋਂ ਬਾਅਦ ਇੱਕ ਰਸ਼ੀਅਨ ਸਾਇੰਟਿਸਟ ਸੀਗਾ ਕੋਂਸਟੈਂਟਿਨ, ਉਹਨੇ ਵੀ ਇਹਦਾ ਡਿਜ਼ਾਇਨ ਉਹਨੇ ਅਪਰੂਵ ਕੀਤਾ ਕਿ ਮਤਲਬ ਇਹ ਇਸ ਸਪੇਸ ਸਟੇਸ਼ਨ ਦਾ ਨਹੀਂ, ਬਟ ਉਹਨੇ ਸੋਚਿਆ ਕਿ ਹਾਂ ਇੱਦਾਂ ਦਾ ਕੋਈ ਚੀਜ਼ ਹੋਊਗੀ ਜਿਹੜੀ ਵੀਲ ਵਰਗੀ ਜਿਹੜੀ ਹੋਊਗੀ, ਹੈ ਨਾ। ਪਹਿਲੀ ਜਿਹੜੀ ਹੈ ਡੀਟੇਲਸ ਜਿਹੜੀ ਹਰਮਨ ਜਿਹੜਾ 1928 ਦੇ ਵਿੱਚ ਉਹਨਾਂ ਨੇ ਜਿਹੜੀ ਆ ਸੋਚਿਆ ਕਿ ਇੱਕ ਵੀਲ ਵਰਗੀ ਸਟਰਕਚਰ ਹੋ ਸਕਦੀ ਹੈ। ਸੋ ਉਸ ਤੋਂ ਬਾਅਦ ਵੀ ਹੋਰ ਕਾਫੀ ਲੋਕ ਸੀਗੇ, ਅਤੇ ਯੂ ਐੱਸ ਗੌਰਮੈਂਟ ਨੇ ਵੀ ਜਿਹੜਾ 1950 ਦੇ ਟਾਈਮ 'ਚ ਜਿਹੜਾ ਇਹ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਅਸੀਂ ਸਪੇਸ ਸਟੇਸ਼ਨ ਇੱਕ ਬਣਾਵਾਂਗੇ, ਔਰ ਇਹਨਾਂ ਨੇ ਪੇਟੈਂਟ ਵੀ ਕਰਾ ਲਿਆ ਸੀਗਾ। ਪੇਟੈਂਟ ਦਾ ਮਤਲਬ ਕਿ ਹੁਣ ਇਹਨਾਂ ਦਾ ਪ੍ਰੋਜੈਕਟ ਹੋਰ ਕੋਈ ਉਹਨੂੰ ਨਹੀਂ ਲੈ ਸਕਦਾ, ਹੈ ਨਾ।
0: ਰਾਈਟ,
1: ਫਿਰ ਜਦੋਂ ਇਹਨਾਂ ਨੇ ਜਿਹੜਾ ਇੱਕ ਪਹਿਲਾ ਜਿਹੜਾ ਇਹਨਾਂ ਦਾ ਕੋਨਸੈਪਟ ਸੀਗਾ ਯੂ ਐੱਸ ਦਾ ਆਰਮੀ ਦਾ ਪ੍ਰੋਜੈਕਟ ਸੀਗਾ, ਇਵੈਂਟ ਪ੍ਰੋਜੈਕਟ ਹੋਰਾਈਜ਼ਨ, ਜਿਹਦਾ ਮਤਲਬ ਇਹ ਸੀਗਾ ਕਿ ਜਦੋਂ ਇਹਨਾਂ ਨੇ ਮੂਨ 'ਤੇ ਜਾਣਾ ਹੈ ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਿਹੜਾ ਫਿਊਲ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਜਾਂ ਫਿਰ ਕਰੂ ਨੂੰ ਜਿਹੜਾ ਇੱਕ ਤਰ੍ਹਾਂ ਘਰ ਪ੍ਰੋਵਾਈਡ ਕਰਨ ਦੇ ਲਈ ਥੋੜ੍ਹੇ ਟਾਈਮ 'ਚ ਸਪੇਸ 'ਚ ਰਹਿਣ ਦੇ ਲਈ ਅਸੀਂ ਇੱਦਾਂ ਦਾ ਕੁਛ ਬਣਾਵਾਂਗੇ, ਤਾਂ ਇੱਦਾਂ ਇਹਨਾਂ ਦੀ ਮਤਲਬ ਸ਼ੁਰੂਆਤ ਕਾਫੀ ਟਾਈਮ ਤੋਂ ਹੋਈ, ਹੈ ਨਾ। ਅਤੇ ਫਿਰ ਜਿਹੜਾ ਓਫੀਸ਼ੀਅਲੀ ਜਿਹੜਾ 1984 ਦੇ ਵਿੱਚ ਹੋਇਆ, ਤਾਂ ਸਭ ਤੋਂ ਪਹਿਲਾਂ ਜਿਹੜਾ ਨਾਸਾ ਸੀਗੀ ਉਹਨਾਂ ਨੇ ਇਨਵਾਈਟ ਕੀਤਾ ਕੈਨੇਡਾ, ਜਪਾਨ ਅਤੇ ਜਿਹੜੀ ਆਪਣੇ ਯੂਰੋਪੀਅਨ ਸਪੇਸ ਏਜੰਸੀ ਨੂੰ। ਔਰ ਉਹਨਾਂ ਨੇ ਜਦੋਂ ਇਹਨਾਂ ਨੇ ਇਨਵਾਈਟ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਹਾਂ ਕਹਿਤੀ। ਰਸ਼ੀਆ ਉਹਦੇ ਤੋਂ ਵੀ ਬਾਅਦ ਚੋਂ ਆਇਆ, ਰਸ਼ੀਆ ਕਾਫੀ ਬਾਅਦ ਚ ਆਇਆ, ਰਸ਼ੀਆ ਨੂੰ ਵੀ ਇਹਨਾਂ ਨੇ ਫਿਰ ਇਨਵਾਈਟ ਕੀਤਾ ਕਿ ਵੀ ਅਸੀਂ ਐਵੇਂ ਦਾ ਪ੍ਰੋਜੈਕਟ ਕਰ ਰਹੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਕੰਮ ਕਰੋ। ਤਾਂ ਫਿਰ ਜਿਹੜਾ ਰਸ਼ੀਅਨ ਜਿਹੜਾ ਸੀਗਾ ਮਿਸ਼ਨ ਉਹ ਵੀ ਜਿਹੜੇ ਨਾਲ ਹੋ ਗਿਆ। ਤੋ ਅੱਜ ਦੇ ਟਾਈਮ 'ਚ ਜਿਹੜੇ ਪ੍ਰਾਇਮਰੀ ਮਿਸ਼ਨ ਕੰਟਰੋਲ ਜਿਹੜੇ ਹੈਗੇ ਇਹਨਾਂ ਦੇ ਅਰਥ ਦੇ ਉੱਤੇ ਉਹ ਰਸ਼ੀਆ ਦੀ ਸਪੇਸ ਏਜੰਸੀ ਔਰ ਨਾਸਾ ਹੈਗੀ ਆ। ਅਤੇ ਬਾਕੀਆਂ 'ਚ ਜਿਹੜੇ ਵੈਸੇ ਕੰਮ ਹੁੰਦੇ ਕਿ ਉਹਨਾਂ ਨੇ ਬਾਕੀ ਵੀ ਚੀਜ਼ਾਂ ਮਤਲਬ ਜਿਹੜੀ ਤੁਸੀਂ ਕਹਿ ਸਕਦੇ ਕੋ ਫੈਸਿਲਿਟੀਜ਼ ਜਿਹੜੀਆਂ ਬਾਕੀ ਕੰਟਰੀਜ਼ 'ਚ ਹੈਗੀਆਂ, ਜਿਹੜੀਆਂ ਆਪਾਂ ਯੂਰੋਪੀਅਨ ਸਪੇਸ ਦੀ ਗੱਲ ਕੀਤੀ ਆ ਜਾਂ ਕੈਨੇਡਾ ਦੀ, ਅਤੇ ਇਹ ਜਿਹੜਾ ਮੇਨ ਇਹਦਾ ਸਾਰਾ ਕੁਛ।
0: ਪਰ ਦੂਸਰੀਆਂ ਜਿਹੜੀਆਂ ਇਹਨਾਂ ਦੇ ਨਾਲ ਨਹੀਂ ਹੈਗੀਆਂ ਉਹਨਾਂ ਦੇ ਨਾਲ ਤਾਂ ਨਹੀਂ ਇਹ ਸ਼ੇਅਰ ਕਰਦੇ ਹੋਣੇ, ਵੈਸੇ ਫੋਰ ਦੀ ਲਾਰਜਰ ਸੇਕ ਆਫ ਹਿਊਮਨ ਕਾਇੰਡ ਕਰ ਲੈਂਦੇ ਹੋਣਗੇ ਥੋੜ੍ਹਾ ਬਹੁਤ, ਜਾਂ ਦੱਸ ਦਿੰਦੇ ਹੋਣਗੇ ਵੀ ਭਾਈ ਨਹੀਂ ਪੈਂਦਾ ਉੱਧਰ ਨੂੰ ਨਾ ਜਾਇਓ।
1: ਹਾਂਜੀ ਹਾਂਜੀ, ਨਹੀਂ ਇਹ ਨਹੀਂ ਇਹ ਬਾਕੀਆਂ ਨਾਲ ਵੀ ਸ਼ੇਅਰ ਕਰਦੇ ਆ ਕਿ ਜਿਹੜੀ ਬਾਕੀ, ਕਿਉਂਕਿ ਉੱਥੇ ਜਿਹੜੀਆਂ ਰਿਸਰਚ ਹੁੰਦੀ ਜਿਹਨਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਉਹ ਉਹੀ ਹੈ ਕਿ ਹਿਊਮੈਨਿਟੀ ਲਈ ਹਿਊਮਨ ਬਾਡੀ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ, ਉੱਥੇ ਇਨਵਾਇਰਮੈਂਟ ਨੂੰ ਸਟੱਡੀ ਕਰਨ ਦੇ ਲਈ ਕਾਫੀ ਰਿਸਰਚ ਹੁੰਦੀ ਆ। ਤੇ ਇਹ ਸ਼ੇਅਰ ਕਰਦੇ ਹੈਗੇ ਆਪਸ 'ਚ ਪੂਰੇ, ਉਹੀ ਜਿੱਦਾਂ ਤੁਸੀਂ ਸ਼ੁਰੂ 'ਚ ਗੱਲ ਕੀ ਵੀ ਸਾਇੰਟੀਫਿਕ ਲੈਵਲ 'ਤੇ ਇਕੱਠੇ ਹੋ ਜਾਂਦੇ ਆ ਸਾਰੇ, ਪੋਲੀਟੀਕਲੀ ਚਾਹੇ ਅਲੱਗ ਅਲੱਗ ਹੋਣ, ਹੈ ਨਾ,
0: ਉਹ ਦਿਖਾਉਣਾ ਲੋੜ ਵੀ ਹੈ।
1: ਹਾਂਜੀ, ਔਰ ਇਹ ਬਹੁਤ
0: ਹਵਾ 'ਚ ਕਿਹੜਾ ਵੋਟਾਂ ਪੈਣੀਆਂ ਨੇ।
1: ਹਾਂਜੀ, ਇਹ ਸਾਰੇ ਮਹਿੰਗਾ ਵੀ ਮਤਲਬ ਇਹ ਕਿਉਂ ਇਕੱਠੇ ਵੀ ਤਾਂ ਹੀ ਕੰਮ ਕਰਨ ਲੱਗੇ ਕਿਉਂਕਿ ਬਹੁਤ ਮਹਿੰਗਾ ਪ੍ਰੋਜੈਕਟ ਸੀਗਾ, ਹੈ ਨਾ, $100 billion ਦਾ ਪ੍ਰੋਜੈਕਟ ਸੀਗਾ ਅਤੇ ਹੈਗਾ, ਕਿਉਂਕਿ ਹੁਣ ਤੱਕ ਵੀ ਜਿਹੜੇ ਚੇਂਜਿਸ ਜੋ ਰਿਪੇਅਰਸ ਵਗੈਰਾ, ਹੈ ਨਾ, ਸਾਰਾ ਕੁਛ, ਔਰ ਇੱਥੋਂ ਸਮਾਨ ਭੇਜਣਾ ਸਪੇਸ ਦੇ ਵਿੱਚ ਬਹੁਤ ਜਿਹੜਾ ਔਖਾ ਹੈਗਾ ਕਿ ਕੋਈ ਵੀ ਜਿਹੜੀ
0: ਗੇੜੇ 'ਚ ਜਾਂਦਾ ਵੀ ਨਹੀਂ ਹੋਣਾ,
1: ਇੱਕ ਗੇੜੇ ਜਾਂਦਾ ਨਹੀਂ, ਕੋਈ ਵੀ ਚੀਜ਼ ਆ ਤੁਸੀਂ £1 ਵੀ ਚੀਜ਼ ਭੇਜਣੀ ਤੁਹਾਨੂੰ ਉਹਦੇ ਲਈ $10,000 ਲੱਗ ਜਾਂਦਾ, ਮਤਲਬ 3, ਹੈ ਨਾ। ਜੇ ਤੁਸੀਂ ਕੋਈ ਐਮਰਜੈਂਸੀ ਮੰਨ ਲਓ ਇੱਥੋਂ ਅਰਥ ਤੋਂ ਚੀਜ਼ ਭੇਜਣੀ ਆ ਤਾਂ ਤੁਸੀਂ ਰੋਕਟ ਦੇ ਥਰੂ ਭੇਜ ਸਕਦੇ, ਪਰ ਉਹ ਭੇਜਣ ਨੂੰ ਹੀ 6 ਘੰਟੇ ਉਹ ਮਤਲਬ ਘੱਟ ਤੋਂ ਘੱਟ ਟਾਈਮ ਜਿਹੜਾ ਲੱਗੇਗਾ, ਹੈ ਨਾ। ਤੋ ਮਹਿੰਗਾ ਵੀ ਹੈ ਔਰ ਟਾਈਮ ਟੇਕਨ ਵੀ ਹੈ, ਉਹ ਮੰਨ ਲਓ ਕਿ ਉੱਥੇ ਕੋਈ ਐਮਰਜੈਂਸੀ ਹੈਗੀ ਆ, ਹੈ ਨਾ, ਅਤੇ ਉਹ ਇੱਥੋਂ ਭੇਜਣ ਲੱਗ ਗਿਆ ਤਾਂ 6-7 ਘੰਟੇ 'ਚ ਤਾਂ ਔਖਾ ਹੋ ਜਾਂਦਾ। ਤੋ ਉਹ ਸਾਰੀਆਂ ਚੀਜ਼ਾਂ ਇਸ ਲਈ ਇਹਨਾਂ ਨੂੰ ਸਪੇਸ 'ਚ ਜਿਹੜਾ ਇਕੱਠੇ ਵੀ ਹੋਣਾ ਪੈਂਦਾ, ਔਰ ਇਸੇ ਲਈ ਉੱਥੇ ਇਹ ਨਹੀਂ ਅਲੱਗ ਹੁੰਦੇ ਹੈਗੇ, ਇਕੱਠੇ ਕੰਮ ਕਰਦੇ ਹੈਗੇ ਆ। ਔਰ ਟੈਕਨੋਲੋਜੀ ਕਿਉਂਕਿ ਮਹਿੰਗਾ ਹੈ ਤੋ, ਔਰ ਮੈਨ ਪਾਵਰ ਵੀ ਬਹੁਤ ਲੱਗਦੀ, ਬਹੁਤ ਸਾਇੰਟਿਸਟ ਲੱਗਣੇ ਆ, ਹੈ ਨਾ, ਬਹੁਤ ਰਿਸਰਚਰਸ ਇੰਜੀਨੀਅਰਸ ਲੱਗਣੇ ਆ, ਤੋ ਉਹ ਸਾਰੀਆਂ ਕੰਟਰੀਜ਼ ਤੋਂ ਜਿਹੜਾ ਥੋੜਾ ਥੋੜਾ ਥੋੜੀ ਥੋੜੀਆਂ ਚੀਜ਼ਾਂ ਜਿਹੜੀਆਂ ਲੈ ਕੇ ਇੱਕ ਪ੍ਰੋਪਰ ਸਿਸਟਮ ਬਣਦਾ ਹੈਗਾ।
0: ਤੇ ਇਹ ਜਿਹਦਾ ਤੁਸੀਂ ਗੱਲ ਕੀਤੀ ਕਿ ਤੁਸੀਂ ਵਿੱਚ ਇੱਕ ਦੋ ਜਗ੍ਹਾ ਵਰਡ ਯੂਜ਼ ਕੀਤੇ, ਡੋਕਿੰਗ ਕੀਤੀ, ਮੋਡਿਊਲ, ਇਹ ਵੋ, ਤੇ ਐਡਾ ਮਹਿੰਗਾ ਹੈਗਾ, ਇਹ ਸਾਰਿਆਂ ਤੇ ਸਵਾਲਾਂ ਤੋਂ ਆਉਣ ਤੋਂ ਪਹਿਲਾਂ ਇਹ ਇੱਕ ਸਵਾਲ ਜ਼ਰੂਰ ਬਣਦਾ ਇਹਦਾ ਕਿ ਇਹ ਹੈ ਕਿੱਡੀ ਕੁ ਚੀਜ਼। ਮਤਲਬ ਜਦੋਂ ਆਪਾਂ ਸੈਟੇਲਾਈਟ ਸੁਣਦੇ ਹੈਗੇ ਹਾਂ ਤਾਂ ਸੈਟੇਲਾਈਟ ਦੇ ਨੋਰਮਲੀ ਜਿੱਦਾਂ ਦੇ ਸਾਈਜ਼ ਹੁੰਦੇ ਨੇ, ਇੱਕ ਸੈਟੇਲਾਈਟ ਹੈ, ਕਈ ਸੈਟੇਲਾਈਟ ਨੇ, ਅਤੇ ਆਹ ਡੋਕਿੰਗ ਵਾਲੀ ਕੀ ਚੀਜ਼ ਹੈ। ਅਤੇ ਜਦੋਂ ਤੁਸੀਂ ਇਸ ਕਿਸਮ ਦੀ ਅਸੈਂਬਲੀ ਦੀ ਗੱਲ ਕਰਦੇ ਹੋ ਤਾਂ ਫਿਰ ਇਹ ਵੀ ਦੱਸਿਓ ਕਿ ਇਹ ਅਸੈਂਬਲੀ ਫਿਰ ਕੌਣ ਕਰਦਾ, ਕਿਵੇਂ ਹੁੰਦੀ ਹੈ?
1: ਹਾਂਜੀ, ਇਹ ਜਿੱਦਾਂ ਕਾਫੀ ਸਾਰੇ ਅਲੱਗ ਅਲੱਗ ਪਾਰਟਸ ਲੱਗਦੇ, ਜੇ ਤੁਸੀਂ ਇਹਨੂੰ ਅਗਰ ਇਹਦੀ ਫੋਟੋਜ਼ ਦੇਖੋਗੇ ਗੂਗਲ 'ਤੇ ਸਰਚ ਕਰਕੇ, ਤਾਂ ਜਿਹੜਾ ਇੱਕ ਫੁੱਟਬਾਲ ਫੀਲਡ ਦੀ ਸਾਈਜ਼ ਦਾ ਜਿਹੜਾ ਇੱਕ ਪੂਰਾ ਇਹ ਸਟੇਸ਼ਨ ਹੈਗਾ, ਹੈ ਨਾ, ਕਿਉਂਕਿ ਇੱਕ ਟਾਈਮ ਦੇ ਉੱਤੇ ਇਹ ਜਿਹੜੇ ਵੈਸੇ 3 ਤੋਂ ਲੈ ਕੇ 13 ਤੱਕ ਇੱਥੇ ਐਸਟ੍ਰੋਨੋਟਸ ਜਿਹੜੇ ਆ ਸਕਦੇ ਹੈਗੇ ਆ,
0: 3 ਤੋਂ 13 ਇੱਕ ਟਾਈਮ ਦੇ ਵਿੱਚ,
1: ਇੱਕ ਟਾਈਮ ਤੱਕ। ਹਾਂਜੀ, ਬਟ ਇਸ ਟਾਈਮ ਦੇ ਕੰਟੀਨਿਊਲੀ 7 ਚੱਲਦੇ ਆ ਕਿ 7 ਹੈਗੇ, ਹੈ ਨਾ, ਔਰ ਸ਼ੁਰੂਆਤ 'ਚ ਇੰਨੇ ਨਹੀਂ ਸੀਗੇ, ਉਹ ਹੌਲੀ ਹੌਲੀ ਡਿਵਲਪਮੈਂਟ ਜੋ ਵੀ ਹੁੰਦੀ ਗਈ, ਹੈ ਨਾ,
0: ਇਹਨੇ ਬੰਦੇ ਵੀ ਨਹੀਂ ਮੰਨਦੇ ਹੋਣਗੇ।
1: ਹਾਂਜੀ, ਸੋ ਇਹ ਜਿਹੜੀ ਅਲੱਗ ਅਲੱਗ ਉੱਥੇ ਚੀਜ਼ਾਂ ਹੈਗੀਆਂ, ਦੋ ਮੋਡਿਊਲ ਜਿਹੜਾ ਅਸੀਂ ਕਹਿੰਦੇ ਰੋਕਟ ਦੇ ਵਾਂਗੂ ਮੰਨ ਲਓ, ਜਾਂ ਦੋ ਸਟਰਕਚਰਸ ਮੰਨ ਲਓ ਤੁਸੀਂ, ਅਲੱਗ ਅਲੱਗ ਸਟਰਕਚਰਸ ਹੈਗੇ, ਉਹਨਾਂ ਨੂੰ ਜੋੜਦੇ ਆ, ਹੈ ਨਾ, ਜੋੜ ਜੋੜ ਕੇ ਕਿਉਂਕਿ ਬਣਾਇਆ ਗਿਆ, ਔਰ ਇਹ ਇੱਦਾਂ ਨਹੀਂ ਸੀ ਕਿ ਉੱਥੇ ਜਾ ਕੇ
0: ਮੰਨ ਲਓ ਕਿ ਇੱਕ ਜਹਾਜ਼ ਦੇ ਪਰ ਕੱਟ ਦਿਓ, ਜਹਾਜ਼ ਦੇ ਵਿੱਚੋਂ ਕੋਕਪਿਟ ਬਾਹਰ ਕੱਢ ਦਿਓ, ਤੇ ਉਹਦੇ 'ਚੋਂ ਤੁਸੀਂ ਆਪਣੀ ਬਿਜ਼ਨਸ ਇਕਨੋਮੀ ਕੱਢ ਦਿਓ, ਫਸਟ ਕਲਾਸ ਕੱਢ ਦਿਓ, ਇਕੱਲੀ ਬਿਜ਼ਨਸ ਕਲਾਸ ਵਾਲਾ ਜਿੱਡਾ ਕੁ ਡੱਬਾ, ਓਡੇ ਓਡੇ ਇੱਕ ਕਈ ਜਹਾਜ਼ ਆਪਸ 'ਚ ਜੁੜੇ ਹੋਏ ਨੇ, ਹੈ ਨਾ।
1: ਹਾਂਜੀ ਹਾਂਜੀ, ਇਵੇਂ ਹੀ ਆ, ਜਿਵੇਂ ਮੰਨ ਲਓ ਇਹ ਬਣਾਇਆ ਵੀ ਦੇ ਗਿਆ ਸੀ, ਜਦੋਂ ਤੁਸੀਂ ਜਹਾਜ਼ ਦੀ ਇਗਜ਼ਾਮਪਲ ਦਿੱਤੀ ਆ ਕਿ ਜਿਹੜੇ ਆ ਜਿਹੜੇ ਵਿੰਗਸ ਉਹਦੇ ਜਿਹੜੇ ਆ ਅਰਥ 'ਤੇ ਬਣਾ ਲਏ ਗਏ, ਉਹਦਾ ਕੋਕਪਿਟ ਅਲੱਗ ਤੋਂ ਅਰਥ 'ਤੇ ਬਣਾ ਲਿਆ ਗਿਆ, ਹਰ ਚੀਜ਼ ਪੋਸ਼ ਬਣਾ ਲਈ ਗਈ, ਪਰ ਉਹਨਾਂ ਨੂੰ ਜੋੜਿਆ ਜਿਹੜਾ ਉਹ ਜਿੱਥੇ ਹੈਗਾ ਇਹ ਸਪੇਸ ਸਟੇਸ਼ਨ, ਉੱਥੇ ਮਤਲਬ ਸਪੇਸ 'ਚ ਜਾ ਕੇ ਜੋੜਿਆ ਗਿਆ। ਔਰ ਸਭ ਤੋਂ ਪਹਿਲੇ ਜਿਹੜੇ ਦੋ ਮੇਜਰ ਮੋਡਿਊਲ ਸੀਗੇ ਉਹ ਰਸ਼ੀਆ, ਔਰ ਸਭ ਤੋਂ ਪਹਿਲਾਂ ਜਿਹੜਾ ਰੋਕਟ ਗਿਆ ਸੀ ਉਹ ਰਸ਼ੀਆ ਦਾ ਸੀਗਾ, ਜਿਹੜਾ ਜ਼ਰੀਆ ਉਹਨਾਂ ਦੀ ਲੈਂਗੁਏਜ 'ਚ ਕਹਿੰਦੇ ਆ, ਸਨਰਾਈਜ਼ ਜ਼ਿਆਦਾ ਮਤਲਬ ਹੁੰਦਾ, ਔਰ ਅਮੈਰੀਕਾ ਦੇ ਇਹਦਾ ਨਾਮ ਯੂਨਿਟੀ ਸੀਗਾ। ਸੋ ਕਿਉਂਕਿ ਹੁਣ ਸਾਨੂੰ ਪਤਾ ਕਿ ਐਡਾ ਵੱਡਾ ਪ੍ਰੋਜੈਕਟ ਇਹਨੂੰ ਬਣਾਉਣਾ ਇੰਨਾ ਵੀ ਈਜ਼ੀ ਨਹੀਂ ਸੀਗਾ, ਤੋ ਪਹਿਲੀ ਸਭ ਤੋਂ ਪਹਿਲੀ ਪ੍ਰੋਬਲਮ ਤਾਂ ਇਹ ਆਈ ਕਿਉਂਕਿ ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਇਹ ਪਹਿਲਾਂ ਤੋਂ ਹਮੇਸ਼ਾ ਤੋਂ ਇਹਨਾਂ ਦਾ ਇਕੱਠਿਆਂ ਦਾ ਪ੍ਰੋਜੈਕਟ ਨਹੀਂ ਸੀ, ਅਲੱਗ ਅਲੱਗ ਸੀ. ਸੋ ਇਹ ਦੋਨੇ ਜਿਹੜੇ ਮੋਡਿਊਲਸ ਦੀ ਅਸੀਂ ਜਾਂ ਦੋਨੋਂ ਪਾਰਟਸ ਦੀ ਗੱਲ ਕੀਤੀ ਹੈ, ਇਹ ਦੋਨੇ ਅਲੱਗ ਅਲੱਗ ਪ੍ਰੋਜੈਕਟ ਲਈ ਬਣਾਏ ਗਏ ਸੀ, ਅਮੈਰੀਕਾ ਔਰ ਰਸ਼ੀਆ ਵੱਲੋਂ. ਅਤੇ ਜਦੋਂ ਇਹ ਪਹਿਲਾਂ ਇਹਨੂੰ ਕੰਬਾਈਨ ਕਰਨ, ਡੋਕਿੰਗ ਜਿਹਨੂੰ ਅਸੀਂ ਬੋਲਦੇ ਹਾਂ ਕਿ ਜਦੋਂ ਦੋ ਰੋਕਟ 'ਚ ਆਪਸ 'ਚ ਜੋੜਦੇ ਹਾਂ, ਉਹ ਕਰਨ ਲੱਗੇ ਤਾਂ ਉਸ ਟਾਈਮ ਇਹਨਾਂ ਨੇ ਉਹ ਰਿਅਲਾਈਜ਼ ਹੋਇਆ ਕਿ ਇਹਨਾਂ ਦੀ ਤਾਂ ਜਿਹੜੀ ਆ ਸਟਰਕਚਰ ਡਿਫਰੈਂਟ ਹੈਗੀ ਆ, ਮਤਲਬ ਨਹੀਂ ਕਰ ਸਕਦੇ. ਤਾਂ ਫਿਰ ਇਹਨਾਂ ਨੂੰ ਜਿਹੜੀ ਆ ਇੱਕ ਅਲੱਗ ਤੋਂ ਇੱਕ ਪਾਰਟ, ਮਿਡਲ ਪਾਰਟ ਬਣਾਉਣਾ ਪਿਆ, ਜਿਹੜਾ ਦੋਨੋਂ ਸਾਈਡ ਤੋਂ ਉਹਨਾਂ ਦੋਨਾਂ ਦੇ ਵਰਗਾ ਹੋਏਗਾ ਨਾ ਇੱਕ ਸਾਈਡ ਤੋਂ, ਅਤੇ ਉਹਨਾਂ ਨੂੰ ਜੋੜਿਆ. ਉਹ ਚੀਜ਼ਾਂ ਹੋਈਆਂ. ਫਿਰ ਉਸ ਤੋਂ ਬਾਅਦ ਸੋਲਰ ਪੈਨਲ ਜਿਹੜੇ ਉੱਥੇ ਹੈਗੇ ਇਲੈਕਟ੍ਰੀਸਿਟੀ ਯੂਜ਼ ਕਰਨ ਲਈ, ਜਦੋਂ ਤੁਸੀਂ ਇਹਦੀ ਫੋਟੋ ਦੇਖੋਗੇ ਤੁਹਾਨੂੰ ਦਿਖੂਗੀਆਂ ਪੱਤੀਆਂ ਜਿਹੀਆਂ, ਜਿਵੇਂ ਆਪਾਂ ਸੋਲਰ ਪੈਨਲ ਦੇਖਦੇ ਹਾਂ, ਹੈ ਨਾ. ਉਹ ਸੋਲਰ ਪੈਨਲ ਹੈਗੇ ਜਿਹੜੇ ਬਿਜਲੀ ਜਨਰੇਟ ਕਰਦੇ, ਆਲਮੋਸਟ ਜਿਹੜੀ ਆ 28,000 ਕਿਲੋ ਵਾਟ ਪਰ ਆਵਰ ਜਿਹੜੀ ਆ ਯੂਜ਼ ਕਰ, ਜਿਹੜੀ ਪ੍ਰੋਡਿਊਸ ਕਰਦੇ ਹੈਗੇ, ਕਿਉਂਕਿ ਉੱਥੇ ਕੋਈ ਸਨਲਾਈਟ ਜਿਹੜੀ ਸੋਰੀ ਸਨਲਾਈਟ ਤੋਂ ਹੀ ਬਿਜਲੀ ਬਣਦੀ ਆ, ਕੋਈ ਐਵੇਂ ਗ੍ਰਿਡਸ ਨਹੀਂ ਹੈਗੀਆਂ ਜਿੱਦਾਂ ਅਰਥ 'ਤੇ ਹੁੰਦੀਆਂ. ਤੋ ਇਹ ਸਾਰੇ ਜਿਹੜੇ ਪਾਰਟਸ ਨੂੰ ਹੌਲੀ ਹੌਲੀ ਜਿਹੜਾ ਮਿਲਾ ਕੇ ਬਣਾਇਆ ਜਾਂਦਾ. ਹੁਣ ਜਿਹੜੀ ਕੈਨੇਡਾ ਦੀ ਜਿਹੜੀ ਸਪੇਸ ਏਜੰਸੀ, ਉਹਨਾਂ ਨੇ ਇੱਕ ਰੋਬੋਟਿਕ ਆਰਮਸ, ਅਸੀਂ ਉਹਨਾਂ ਨੂੰ ਬੋਲਦੇ ਹਾਂ, ਕਿ ਉਹ ਰੋਬੋਟ ਵਰਗੀਆਂ ਆਰਮਸ ਹੈਗੀਆਂ ਜਿਹੜੀਆਂ ਇਹਨਾਂ ਦੇ ਇਹਦੇ ਬਾਹਰ ਲੱਗੀਆਂ ਹੈਗੀਆਂ, ਜਿਹੜੀਆਂ ਇਹਨਾਂ ਐਸਟ੍ਰੋਨੋਟਸ ਨੂੰ ਹੈਲਪ ਕਰਦੀਆਂ, ਉਹਨਾਂ ਨੂੰ ਮਤਲਬ ਫੜ ਕੇ ਰੱਖਦੀਆਂ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ, ਅਤੇ ਉਹ ਹੀ ਇਹਨਾਂ ਨੂੰ ਅਸੈਂਬਲ ਕਰਦੇ ਆ. ਔਰ ਇਕੱਠੇ ਮਤਲਬ ਕਿ ਕੰਮ ਇਹਨਾਂ ਨੇ ਹੀ ਕਰਦੇ ਆ, ਜਿਹੜੇ ਸਾਇੰਟਿਸਟ ਉੱਥੇ ਜਾਂਦੇ ਜਾਂ ਇੰਜੀਨੀਅਰਸ ਜਾਂਦੇ ਆ, ਉਹ ਜਦੋਂ ਬਣਾਇਆ ਸੀਗਾ ਅਤੇ ਉਹਨਾਂ ਨੇ ਜਿਹੜਾ ਇਕੱਠੇ ਉਹ ਰੋਬੋਟ ਜਿਹੜਾ ਹੈਲਪ ਕਰਦਾ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਅਤੇ ਅੱਜ ਤੱਕ ਦਾ ਉਹਨਾਂ ਦਾ ਜਿਹੜਾ ਰਿਕਾਰਡ, ਜਿਹੜਾ ਮੈਕਸੀਮਮ ਟਾਈਮ ਸਪੈਂਡ ਕਰਦੇ, ਉਹਨੂੰ ਅਸੀਂ ਸਪੇਸ ਵਾਕ ਕਹਿ ਦਿੰਦੇ ਹਾਂ, ਕਿ ਸਪੇਸ ਦੇ ਵਿੱਚ ਉਹ ਚੱਲਦੇ ਫਿਰਦੇ ਜਿਹੜਾ ਉਹ ਸਾਰਾ ਕੰਮ ਕਰ ਰਹੇ ਆ. ਔਰ ਓਬਵੀਅਸਲੀ ਕਿਉਂਕਿ ਉਹ ਉੱਥੇ ਗ੍ਰੈਵਿਟੀ ਨਹੀਂ ਹੈਗੀ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਲਡ ਕਰਨ ਲਈ, ਤਾਂ ਉਹ ਆਰਮਸ ਜਿਹੜੀਆਂ ਰੋਬੋਟ ਦੀ ਆਰਮਸ ਉਹ ਕੰਮ ਕਰਦੀਆਂ. ਅਤੇ ਹਾਂਜੀ, ਤਾਂ ਉਹ 8 ਘੰਟੇ ਦਾ, 8 ਘੰਟੇ ਤੋਂ ਜ਼ਿਆਦਾ ਦਾ ਰਿਕਾਰਡ ਹੈਗਾ ਸਪੇਸ ਦੇ ਵਿੱਚ ਜਾਣ ਦਾ. ਹਾਂਜੀ,
0: ਓਕੇ. ਕਿੱਡਾ ਵੱਡਾ ਤੁਸੀਂ ਇਹ ਨਹੀਂ ਦੱਸਿਆ,
1: ਫੁੱਟਬਾਲ ਫੀਲਡ
0: ਜਿੱਡਾ, ਬੱਲੇ ਬੱਲੇ ਬੱਲੇ ਬੱਲੇ. ਸੋ ਸਾਰੇ ਜਦੋਂ ਆਪਸ 'ਚ ਜੁੜ ਜਾਂਦੇ ਨੇ ਤਾਂ ਉਹ ਵੱਡਾ ਵੱਡਾ ਹੋ ਜਾਂਦਾ ਹੈਗਾ. ਅਤੇ ਜ਼ਾਹਰ ਜੀ ਗੱਲ ਹੈ ਕਿ ਇੰਨੀ ਵੱਡੀ ਸ਼ੈ ਨੂੰ ਮੈਨੇਜ ਕਰਨਾ ਸੌਖਾ ਨਹੀਂ ਹੁੰਦਾ ਹੋਣਾ. ਪਿੱਛੇ ਜੇ ਖਬਰਾਂ ਵੀ ਆਈਆਂ ਸੀਗੀਆਂ ਕਿ ਜਿਹੜਾ ਕੋਈ ਸੈਟੇਲਾਈਟ ਇਹਨਾਂ ਦੇ ਆ ਕੇ ਵੱਜਿਆ ਸੀਗਾ ਜਾਂ ਕੀ ਸੀਗਾ, ਅਤੇ ਇੱਕ ਦੋ ਪੋਡਕਾਸਟ ਵੀ ਆਏ ਨੇ, ਉਹ ਵੀ ਆਪਾਂ ਦੇਖ ਰਹੇ ਸੀਗੇ ਸ਼ੋਅ ਤੋਂ ਪਹਿਲਾਂ, ਅਤੇ ਉਹਦੇ 'ਚ ਵੀ ਉਹ ਦੱਸ ਰਹੇ ਸੀਗੇ ਕਿ ਉਹ ਜਦੋਂ ਇਸ ਕਿਸਮ ਦੀਆਂ ਸਪੇਸ ਐਕਸੀਡੈਂਟਸ ਹੁੰਦੇ ਨੇ ਅਤੇ ਉਹ ਜਿਹੜੇ ਨੇ ਸਪੇਸ ਸਟੇਸ਼ਨ ਦੇ ਵਿੱਚ ਬੈਠੇ ਜਿਹੜੇ ਲੋਕ ਨੇ ਉਹ ਘਬਰਾ ਜਾਂਦੇ ਨੇ. ਸੋ ਧਰਤੀ ਤੋਂ ਲਗਭਗ 350-400 ਕਿਲੋਮੀਟਰ ਆਪਾਂ ਉੱਪਰ ਮੰਨ ਸਕਦੇ ਹਾਂ, ਹੈ ਨਾ. 350-400 ਕਿਲੋਮੀਟਰ ਉੱਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਇੰਨੀ ਛੇਤੀ ਵੀ ਨਹੀਂ ਸਪਲਾਈ ਪਹੁੰਚਦੀ ਹੈਗੀ. ਸੋ ਜਦੋਂ ਉੱਥੇ ਦੀਆਂ ਸਮੱਸਿਆਵਾਂ ਆਉਂਦੀਆਂ ਨੇ, ਉਹਨਾਂ ਦੇ ਨੁਕਸਾਨ ਹੁੰਦੇ ਨੇ, ਉਹ ਆਪਣੇ ਇੱਕ ਕਿਸਮ ਦੇ ਚੈਲੇਂਜਸ ਹੈਗੇ ਨੇ. ਕਿਸ ਕਿਸਮ ਦੇ ਨੁਕਸਾਨ ਹੁੰਦੇ ਨੇ, ਕੀ ਉਹਨਾਂ ਤੋਂ ਇਹ ਉੱਭਰ ਕਿਵੇਂ ਪਾਉਂਦੇ ਨੇ. ਔਰ ਪਲੱਸ ਇਹ ਸਪੇਸ ਸਟੇਸ਼ਨ ਤਾਂ ਬਣਾ ਤਾ, ਪਰ ਇਹਦੀ ਲੋੜ ਕਿਉਂ ਪੈ ਗਈ, ਹੈ ਨਾ, ਕਿਉਂ ਬਣਾਇਆ. ਠੀਕ ਹੈ ਕਿ ਉਹਨਾਂ ਦੀ ਆਪਸ ਦੇ ਵਿੱਚ ਸਪੇਸ ਵਾਰ ਸੀਗੀ ਰਸ਼ੀਆ ਅਤੇ ਅਮਰੀਕਾ ਦੀ, ਬਟ ਹੁਣ ਇਹ ਇੰਨਾ ਇੰਪੋਰਟੈਂਟ ਕਿਉਂ ਬਣ ਚੁੱਕਿਆ, ਇਹਦੇ 'ਤੇ ਆਪਾਂ ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ. ਆਉਣ ਤੋਂ ਬਾਅਦ ਸੰਦੀਪ ਜੀ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਕਰਦੇ ਹਾਂ ਕੰਟੀਨਿਊ ਇਹਦੇ 'ਤੇ, ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਪ੍ਰੋਗਰਾਮ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ.
5: ਉਹ ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ 'ਚ.
4: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ. ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼. ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ.
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ. ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ.

0: ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਜੀ। ਗੱਲ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਚੱਲ ਰਹੀ ਹੈਗੀ ਔਰ ਹੁਣ ਤੱਕ ਆਪਾਂ ਸਮਝਿਆ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਅਲੱਗ ਅਲੱਗ ਮੋਡਿਊਲ ਨੇ ਉਹਨਾਂ ਨੂੰ ਆਪਸ 'ਚ ਜੋੜ ਕੇ ਡੋਕਿੰਗ, ਜਿਹਨੂੰ ਇੱਕ ਅੰਗਰੇਜ਼ੀ ਦਾ ਅੱਖਰ ਕਹਿ ਲਿਆ ਜਾਂਦਾ, ਉਸ ਤਰੀਕੇ ਦੇ ਨਾਲ ਇੱਕ ਫੁੱਟਬਾਲ ਮੈਦਾਨ ਦੇ ਜਿੱਡਾ ਬਹੁਤ ਵੱਡਾ ਇੱਕ ਸਪੇਸ ਸਟੇਸ਼ਨ ਤਿਆਰ ਕੀਤਾ ਗਿਆ, ਜਿਹਦੇ 'ਚ 6, 7, 8, 10, 12, 13 ਤੱਕ ਜਿਹੜੇ ਸਾਇੰਟਿਸਟ ਹੈਗੇ ਨੇ ਉਹ ਰਹਿੰਦੇ ਨੇ, ਐਕਸਪੈਰੀਮੈਂਟ ਕਰਦੇ ਨੇ। ਕੀ ਐਕਸਪੈਰੀਮੈਂਟ ਕਰਦੇ ਨੇ ਉਹ ਇਸ ਸੈਗਮੈਂਟ 'ਚ ਜਾਣਾਂਗੇ, ਪਰ ਸਭ ਤੋਂ ਪਹਿਲਾਂ ਸੰਦੀਪ ਜੀ ਸਾਡੇ ਨਾਲ ਹੈਗੇ ਨੇ। ਅਤੇ ਸੰਦੀਪ ਜੀ, ਜਿਹੜੀ ਇੱਕ ਮੈਂ ਪੋਡਕਾਸਟ ਦੀ ਤੁਹਾਡੇ ਨਾਲ ਗੱਲ ਵੀ ਕਰ ਰਿਹਾ ਸੀ, ਵੈਸੇ ਵੀ ਇੱਕ ਜਦੋਂ ਕੋਈ ਬੰਦਾ ਕਿਸੇ ਦੂਸਰੀ ਥਾਂ 'ਤੇ ਜਾਂਦਾ, ਮੰਨ ਲਓ ਤੁਸੀਂ ਨੌਕਰੀ ਕਰਨ ਦੇ ਲਈ ਹੀ ਜਾਂਦੇ ਹੈਗੇ ਹੋ, ਆਪਣੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਉਹ ਕਹਿੰਦੇ ਹੁੰਦੇ ਨੇ ਕਿ ਸੇਫਟੀ ਹੈਜ਼ਾਰਡਸ ਵਗੈਰਾ ਉਹ ਸਾਰੇ ਚੈੱਕ ਕਰ ਲਏ ਜਾਂਦੇ ਹੈਗੇ ਨੇ, ਉਹ ਜ਼ਰੂਰੀ ਹੁੰਦੇ ਨੇ ਕਰਨੇ ਕਿ ਤੁਸੀਂ ਦੇਖ ਲਓ ਤੁਹਾਨੂੰ ਖਤਰਾ ਕੀ ਹੈ। ਜ਼ਾਹਿਰ ਜੀ ਗੱਲ ਹੈ ਕਿ ਐਡਾ ਜ਼ਬਰਦਸਤ ਇਹ ਪਲੈਨਿੰਗ ਦੇ ਨਾਲ ਚੱਲਦਾ, ਇਹਨਾਂ ਨੂੰ ਵੀ ਸੇਫਟੀ ਚੈੱਕ ਵਗੈਰਾ ਚੈੱਕ ਕਰਵਾਏ ਜਾਂਦੇ ਹੋਣਗੇ, ਪਰ ਉਹ ਮੇਰਾ ਸਵਾਲ ਨਹੀਂ, ਸਵਾਲ ਇਹ ਹੈਗਾ ਕਿ ਕਿਸ ਕਿਸ ਕਿਸਮ ਦੇ ਨੁਕਸਾਨ ਹੋਣ ਦਾ ਇਹਨਾਂ ਨੂੰ ਖਤਰਾ ਰਹਿੰਦਾ, ਖਦਸ਼ਾ ਬਣਿਆ ਰਹਿੰਦਾ, ਅਤੇ ਜਿਹੜੇ ਹੋਏ ਵੀ ਹੋਣ ਰੀਸੈਂਟ ਸਮਿਆਂ ਦੇ ਵਿੱਚ।
1: ਹਾਂਜੀ, ਸਭ ਤੋਂ ਪਹਿਲਾਂ ਇੱਕ ਬੇਸਿਕ ਤਾਂ ਇਹ ਆ, ਕਿਉਂਕਿ ਅਸੀਂ ਸਪੇਸ ਦੇ ਵਿੱਚ ਹਾਂ ਨਾ, ਤਾਂ ਸਾਨੂੰ ਪਤਾ ਨਹੀਂ ਹੈਗਾ ਕਿ ਉੱਥੇ ਕੀ ਹੈਗਾ। ਔਰ ਸਾਨੂੰ ਪਤਾ ਕਿ ਜਦੋਂ ਅਸੀਂ ਆਪਣੇ ਪਿਛਲੇ ਕਾਫੀ ਪੋਡਕਾਸਟ 'ਚ ਗੱਲ ਕੀਤੀ ਹੈ ਕਿ ਸਪੇਸ 'ਚ ਜਿਹੜੇ ਆ ਰੌਕਸ ਵਗੈਰਾ ਜਿਹੜੀਆਂ ਉੱਡਦੀਆਂ ਫਿਰਦੀਆਂ ਰਹਿੰਦੀਆਂ ਹੈ ਨਾ, ਉਸ ਤੋਂ ਇਲਾਵਾ ਜਿਹੜਾ ਹਿਊਮਨ ਅਸੀਂ ਜਿਹੜਾ ਉੱਥੇ ਜਾ ਕੇ ਵੇਸਟ ਫੈਲਾਇਆ ਸਪੇਸ ਦੇ ਵਿੱਚ, ਉਹ ਹੀ ਸਾਰਾ ਜਿਹੜਾ ਉੱਥੇ ਹੀ ਜਿਹੜਾ ਇੱਧਰ ਉੱਧਰ ਚੱਲ ਰਿਹਾ ਹੈ ਨਾ। ਅਤੇ ਉਹ ਜਿਹੜੀ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਇਹਦੇ 'ਚ ਇਹ ਆ ਜਾਂਦੀ ਆ ਕਿ ਉਹ ਉੱਥੇ ਟਕਰਾਉਣ ਦਾ ਖਤਰਾ ਰਹਿੰਦਾ ਕਿ ਇੱਦਾਂ ਦੀ ਆ ਜਿਹੜੀ ਕੋਈ ਚੀਜ਼ ਜਿਹੜੀ ਆ ਉਹ ਟਕਰਾ ਸਕਦੀ ਹੈ ਇਹਦੇ ਨਾਲ, ਜਿਹਦੇ ਨਾਲ ਇਹ ਸਾਰਾ ਖਰਾਬ ਵੀ ਹੋ ਸਕਦਾ। ਔਰ ਉੱਥੇ ਜਿਹੜੇ ਸਾਇੰਟਿਸਟ ਉਸ ਟਾਈਮ ਹੈਗੇ ਆ ਐਸਟ੍ਰੋਨੋਟਸ, ਉਹਨਾਂ ਨੂੰ ਨੁਕਸਾਨ ਹੋ ਸਕਦਾ, ਉਹਨਾਂ ਦੀ ਜਿਹੜੀ ਆ ਲਾਈਫ ਜਾ ਸਕਦੀ ਆ ਹੈ ਨਾ। ਤੋ ਇੱਦਾਂ ਦੀ ਇੱਕ ਜਿਹੜੀ ਘਟਨਾ ਜਿਹੜੀ ਆ ਵਨ ਆਫ ਦਾ ਇਨੀਸ਼ੀਅਲਸ ਹੋਈ ਸੀ 2012 ਦੇ ਵਿੱਚ, ਇੱਕ ਜਿਹੜਾ ਮੀਟਰੋਇਡਸ ਜਿਹੜਾ ਆ ਇੱਕ ਇੱਦਾਂ ਦਾ ਸਪੇਸ 'ਚ ਮਟੀਰੀਅਲ ਜਿਹੜਾ ਇਹਦੇ ਵੱਲੋਂ ਆ ਰਿਹਾ ਸੀਗਾ ਹੈ ਨਾ। ਅਤੇ ਇਹਨਾਂ ਨੇ ਸਾਇੰਟਿਸਟ ਨੇ ਜਦੋਂ ਨੋਟਿਸ ਕੀਤਾ ਤਾਂ ਇਹਨਾਂ ਨੇ ਜਿਹੜੀ ਆ ਨਾਸਾ ਜਿਹੜੀ ਸਪੇਸ ਏਜੰਸੀ ਆ ਉਹਨਾਂ ਨੂੰ ਅਤੇ ਦੂਜੀਆਂ ਏਜੰਸੀਜ਼ ਨੂੰ ਇਹ ਨੋਟੀਫਾਈ ਕੀਤਾ ਕਿ ਇਹੋ ਜਿਹੀ ਕੋਈ ਚੀਜ਼ ਆ ਰਹੀ ਆ ਹੈ ਨਾ। ਅਤੇ ਉਹਨਾਂ ਨੇ ਇਹ ਚੈੱਕ ਕੀਤੀ ਔਰ ਉਸ ਤੋਂ ਬਾਅਦ ਇਹਨਾਂ ਨੇ ਇਹ ਸ਼ੁਰੂ ਵੀ ਕੀਤਾ ਕਿ ਜਦੋਂ ਉਹ ਵੀ ਉੱਥੇ ਨਿਗਾਹ ਰੱਖਦੇ ਆ ਕਿ ਕੋਈ ਇੱਦਾਂ ਦੀ ਚੀਜ਼ ਇਹਨਾਂ ਨੂੰ ਲੱਗਦੀ ਹੈ ਤਾਂ ਉਹ ਇਹਨਾਂ ਨੂੰ ਨੋਟੀਫਾਈ ਕਰਦੇ ਆ। ਫਿਰ ਇਹਨਾਂ ਨੇ ਅਲੱਗ ਕੈਟੇਗਰੀਜ਼ ਬਣਾਈਆਂ ਹੁੰਦੀਆਂ ਉਹਦੀਆਂ, ਰੈੱਡ ਕੈਟੇਗਰੀ, ਗ੍ਰੀਨ ਕੈਟੇਗਰੀ, ਡਿਪੈਂਡਿੰਗ ਅਪੋਨ ਕਿ ਕਿੰਨੇ ਚਾਂਸਿਸ ਹੈਗੇ ਉਹਦੇ 'ਚ ਵੱਜਣ ਦੇ। ਜਿਵੇਂ ਰੈੱਡ ਕੈਟੇਗਰੀ ਦਾ ਮਤਲਬ ਹੈ ਕਿ 10,000 ਦੇ ਵਿੱਚੋਂ ਇੱਕ ਚਾਂਸ ਹੈਗਾ ਕਿ ਉਹ ਵੱਜ ਸਕਦਾ ਹੈ ਨਾ, ਤਾਂ ਉਹਨੂੰ ਇਹ ਹਾਈਐਸਟ ਕੈਟੇਗਰੀ 'ਚ ਮੰਨਦੇ ਆ ਕਿਉਂਕਿ 10,000 'ਚੋਂ ਵੀ 1% ਚਾਂਸ ਹੈਗਾ, ਇੱਕ ਚਾਂਸ ਹੈਗਾ
0: ਉਹ ਹਾਈਐਸਟ ਕੈਟੇਗਰੀ।
1: ਹਾਂਜੀ, ਉਹ ਹਾਈਐਸਟ ਕੈਟੇਗਰੀ ਆ। ਅਤੇ ਉਸ ਟਾਈਮ ਕੀ ਹੋਇਆ ਕਿ ਬਾਏ ਚਾਂਸ ਉਹ ਜਿਹੜਾ ਨਹੀਂ ਲੱਗਿਆ ਇਹਦੇ 'ਚ, ਅਤੇ ਜਿਹੜਾ ਉਹ ਸਾਈਡ ਤੋਂ ਨਿਕਲ ਗਿਆ। ਪਰ ਉਸ ਤੋਂ ਬਾਅਦ ਇਹ ਚੀਜ਼ ਜਿਹੜੀ ਇਹਨਾਂ ਨੂੰ ਰਿਅਲਾਈਜ਼ ਹੋਈ ਕਿ ਇਹੋ ਜਿਹਾ ਖਤਰਾ ਜਿਹੜਾ ਫਿਰ ਵੀ ਆ ਸਕਦਾ ਹੈ ਨਾ।
0: ਰਾਈਟ।
1: ਫਿਰ ਇਹਨਾਂ ਨੇ ਜਿਹੜਾ ਮਟੀਰੀਅਲ ਯੂਜ਼ ਕੀਤਾ ਸੀ ਉਹਦੇ 'ਚ ਪਹਿਲਾਂ ਕੀ ਸੀਗਾ ਕਿ ਮੈਟਲਸ ਦੀਆਂ ਪ੍ਰੋਪਰ ਜਿੱਦਾਂ ਇੱਕ ਪ੍ਰੋਪਰ ਇੱਕ ਕੰਟੀਨਿਊਸ ਲੇਅਰਸ ਲੱਗੀਆਂ ਸੀ, ਬਟ ਇਹਨਾਂ ਨੇ ਸਾਇੰਟਿਸਟ ਨੇ ਰਿਅਲਾਈਜ਼ ਕੀਤਾ ਕਿ ਇਹਨੂੰ ਅਗਰ ਅਸੀਂ ਛੋਟੇ ਛੋਟੇ ਟੁਕੜਿਆਂ 'ਚ ਲਾਵਾਂਗੇ ਅਲਮੀਨੀਅਮ ਦੀਆਂ ਫੋਇਲਸ ਵਾਂਗੂ, ਤਾਂ ਇਹ ਛੇਤੀ ਜਿਹੜਾ ਦੂਜੇ ਨੂੰ ਜਿਹੜਾ ਮਤਲਬ ਪੂਰੇ ਨੂੰ ਨੁਕਸਾਨ ਨਹੀਂ ਕਰਨਗੀਆਂ। ਤਾਂ ਜਿਹੜਾ ਇਹਦੇ ਰੋਕੇਟ ਬਣੇ ਹੁੰਦੇ ਆ ਜੋ ਵੀ ਸਟਰਕਚਰਸ ਹੈਗੀਆਂ ਉਹਨਾਂ ਦੀ 3 ਮੇਨ ਲੇਅਰਸ ਹੁੰਦੀਆਂ, ਤਾਂ ਪਹਿਲੀ ਲੇਅਰ 'ਚ ਵੱਜਦੀ ਆ, ਫਿਰ ਜਦੋਂ ਦੂਜੀ 'ਚ ਵੱਜਦੀ ਆ, ਤੀਜੀ ਤੱਕ ਫਾਈਨਲੀ ਪਹੁੰਚਦੇ ਤਾਂ ਉਹ ਐਨਰਜੀ ਕਾਫੀ ਲੂਜ਼ ਕਰ ਦਿੰਦਾ ਹੈ ਨਾ, ਤਾਂ ਉਹਦਾ ਇੰਨਾ ਇਫੈਕਟ ਨਹੀਂ ਰਹਿੰਦਾ। ਸੋ ਇੱਕ ਤਾਂ ਜਿਹੜਾ ਇਹ ਜਿਹੜਾ ਇਹ ਕਰਦੇ ਹੈਗੇ ਆ, ਦੂਜਾ ਜਿਹੜਾ ਇਹਦੇ 'ਚ ਇਹਨਾਂ ਨੇ ਸੋਚਿਆ ਕਿ ਅਸੀਂ ਇਹ ਕਰ ਸਕਦੇ ਹਾਂ ਕਿ ਜਿਹੜਾ ਅਸੀਂ ਆਪਣੇ ਔਰਬਿਟ ਜਿਹੜਾ ਸਪੇਸ ਸਟੇਸ਼ਨ ਹੈਗਾ ਉਹਦੀ ਡਾਇਰੈਕਸ਼ਨ ਬਦਲ ਲਈ, ਅਗਰ ਸਾਨੂੰ ਉਹਦੀ ਡਾਇਰੈਕਸ਼ਨ ਪਤਾ ਚੱਲ ਜਾਵੇ ਕਿ ਉਹ ਮੈਟਰੋਇਡ ਜਾਂ ਉਹ ਮਟੀਰੀਅਲ ਕਿੱਧਰ ਨੂੰ ਜਾ ਰਿਹਾ ਹੈਗਾ, ਤਾਂ ਇਹ ਆਪਣੀ ਡਾਇਰੈਕਸ਼ਨ ਬਦਲ ਸਕਦੇ ਆ। ਉਹ ਵੀ ਇੱਕ ਆਪਸ਼ਨ ਹੈਗਾ ਆ, ਬਟ ਉਹ ਬਹੁਤ ਮਹਿੰਗਾ ਆਪਸ਼ਨ ਹੈਗਾ, ਕਿਉਂਕਿ ਜਿੱਦਾਂ ਅਸੀਂ ਗੱਲ ਕੀਤੀ ਆ ਕਿ ਉੱਥੇ ਤਾਂ ਕੁਛ ਬਣਦਾ ਨਹੀਂ ਆ ਹੈ ਨਾ, ਉੱਥੇ ਤਾਂ ਸਿਰਫ ਅਸੈਂਬਲ ਹੁੰਦੀਆਂ ਚੀਜ਼ਾਂ, ਪਰ ਤੁਹਾਨੂੰ ਭੇਜਣਾ ਧਰਤੀ ਤੋਂ ਪੈਂਦਾ, ਅਤੇ ਤੁਸੀਂ ਕੋਈ ਵੀ ਚੀਜ਼ ਭੇਜਣੀ, ਇੱਕ ਪਾਊਂਡ ਚੀਜ਼ ਭੇਜਣ ਲਈ ਤੁਹਾਨੂੰ $10,000 ਲੱਗਦੇ ਆ, ਤਾਂ ਤੁਸੀਂ ਪ੍ਰੋਪਰ ਰੋਕੇਟ 'ਚ ਭੇਜੋਗੇ ਐਵੇਂ ਤਾਂ ਕਿਸੇ ਚੀਜ਼ 'ਚ ਭੇਜ ਨਹੀਂ ਸਕਦੇ ਨਾ। ਸੋ ਮਹਿੰਗੀ ਬਹੁਤ ਚੀਜ਼ ਹੋ ਜਾਂਦੀ ਆ, ਤਾਂ ਉਹ ਜਿਹੜਾ ਆਈਡੀਆ ਵੀ ਇੰਨਾ ਵਧੀਆ ਜਿਹੜਾ ਸਾਬਿਤ ਨਹੀਂ ਹੋਇਆ। ਤਾਂ ਇਹਨਾਂ ਦੇ ਜਿਹੜੀ ਉਹਦੇ ਵਿੱਚ ਹੋਰ ਇੰਟਰਨਲ ਉਹ 'ਚ ਕੁਛ 4 ਤਰ੍ਹਾਂ ਦੇ ਫੈਨਸ ਲੱਗੇ ਹੁੰਦੇ ਆ, ਉਹਨਾਂ ਦੀ ਰੋਟੇਸ਼ਨ ਚੇਂਜ ਕਰਕੇ ਜਿਹੜਾ ਆ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਕਿ ਜਿਹੜੀ ਇਹ ਇਹਨੂੰ ਬਚਾ ਲਈਏ। ਉਸ ਇਲਾਵਾ ਇੱਕ ਸੇਫਟੀ ਮੈਜਰ ਇਹ ਹੁੰਦਾ ਕਿ ਫਿਰ ਵੀ ਅਗਰ ਇੱਦਾਂ ਦਾ ਕੋਈ ਚੀਜ਼ ਹੋ ਰਹੀ ਆ, ਅਤੇ ਇਹਨਾਂ ਨੂੰ ਚਾਹੇ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੇ ਪ੍ਰੋਪਰ ਜੋ ਵੀ ਸਟਰਕਚਰ ਇਹਨਾਂ ਨੇ ਕੀਤੀ ਆ ਕਿ ਉਹ 'ਚ ਨਹੀਂ ਨੁਕਸਾਨ ਕਰਨਗੀਆਂ ਜ਼ਿਆਦਾ, ਪਰ ਫਿਰ ਵੀ ਜਿਹੜੇ ਐਸਟ੍ਰੋਨੋਟਸ ਹੁੰਦੇ ਉਹਨਾਂ ਨੂੰ ਹਿਦਾਇਤ ਹੁੰਦੀ ਆ ਕਿ ਜਦੋਂ ਇੱਦਾਂ ਦਾ ਕੋਈ ਇੰਸੀਡੈਂਟ ਹੋਵੇ ਤਾਂ ਉਹ ਉੱਥੇ ਜਿਹੜੀਆਂ ਐਮਰਜੈਂਸੀ ਜਿਹੜੇ ਵਹੀਕਲਸ ਜਿਹੜੇ ਉਹ ਲੈ ਕੇ ਵਾਪਸ ਆ ਸਕਦੇ ਆ ਅਰਥ ਤੇ, ਉੱਥੇ ਉਹ ਜਾ ਕੇ ਬਹਿ ਜਾਂਦੇ ਆ ਹਨਾ ਉਹਨਾਂ ਟਾਈਮ ਤੇ। ਜਦੋਂ ਉਹ ਨਿਕਲ ਜਾਂਦਾ ਹੈ ਬਾਹਰ ਤਾਂ ਫਿਰ ਅਗਰ ਮੰਨ ਲਓ ਬਚ ਗਿਆ, ਨਹੀਂ ਬਚਿਆ ਤਾਂ ਓਬਵੀਅਸਲੀ ਹਜੇ ਤੱਕ ਨਹੀਂ ਲੱਗਿਆ, ਤੋ ਉਹ ਜਿਹੜਾ ਇਹਨਾਂ ਨੂੰ ਫਿਰ ਇਹ ਵਾਪਸ ਆਪਣੇ ਕੰਮ ਤੇ ਲੱਗ ਜਾਂਦੇ, ਨਹੀਂ ਤਾਂ ਇਹਨਾਂ ਨੂੰ ਮਤਲਬ ਇੰਸਟਰਕਸ਼ਨਸ ਹੁੰਦੀਆਂ ਕਿਉਂਕਿ ਇਹਨਾਂ ਨੂੰ ਬਹੁਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ ਸਾਰਾ ਕੁਛ, ਤਾਂ ਇਹਨਾਂ ਨੂੰ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ। ਫਿਰ ਜਿਹੜੀ ਇੱਕ ਜਿਹੜੀ ਆ ਹਿਊਮਨਸ ਦੇ ਲਈ ਜਿਹੜੀ ਸੀਗੀ, ਸਭ ਤੋਂ ਪਹਿਲੀ ਜਿਹੜਾ ਇਹ ਇੰਨਾ ਚੈਲੈਂਜਿੰਗ ਇਸ ਲਈ ਹੈਗਾ ਸਪੇਸ ਦਾ ਕਿਉਂਕਿ ਉੱਥੇ ਗ੍ਰੈਵਿਟੀ ਨਹੀਂ ਹੈਗੀ ਜਿਵੇਂ ਅਸੀਂ ਅਰਥ 'ਤੇ, ਸਾਨੂੰ ਪਤਾ ਕਿ ਅਸੀਂ ਚਾਹੇ ਚੱਲਦੇ ਹਾਂ ਚਾਹੇ ਖਾਂਦੇ ਹਾਂ ਹੈ ਨਾ, ਹਰ ਚੀਜ਼ ਲਈ ਜਿਹੜੀ ਗ੍ਰੈਵਿਟੀ ਆ ਸਾਡੇ ਕੋਲ ਜਿਹੜੀ ਸਾਨੂੰ ਕੰਟਰੋਲ ਕਰਦੀ ਆ। ਪਰ ਇਸ ਲਈ ਜਦੋਂ ਅਸੀਂ ਦੇਖਦੇ ਹਾਂ ਤਾਂ ਐਸਟ੍ਰੋਨੋਟਸ ਜਿਹੜੇ ਆ ਉੜੇ ਫਿਰਦੇ ਰਹਿੰਦੇ ਆ ਹੈ ਨਾ ਉਹਦੇ ਵਿੱਚ, ਅਤੇ ਉਹ ਸਾਨੂੰ ਚੱਲਦੇ ਪ੍ਰੋਪਰ ਨਹੀਂ ਦਿਖਣਗੇ। ਸੋ ਉਹਨੂੰ ਅਸੀਂ ਮਾਈਕਰੋ ਗ੍ਰੈਵਿਟੀ ਕਹਿੰਦੇ, ਮਤਲਬ ਬਹੁਤ ਘੱਟ ਗ੍ਰੈਵਿਟੀ ਉੱਥੇ ਹੈਗੀ ਆ।
0: ਓਕੇ,
1: ਸੋ ਇਹ ਜਿਹੜਾ ਮੇਜਰ ਚੈਲੰਜ ਸੀਗਾ, ਔਰ ਉਸ ਤੋਂ ਇਲਾਵਾ ਆਕਸੀਜਨ ਜਿਹੜੀ ਆ ਉੱਥੇ ਨਹੀਂ ਹੈਗੀ। ਸੋ ਗ੍ਰੈਵਿਟੀ ਨੂੰ ਕੰਟਰੋਲ ਕਰਨ, ਜਿਵੇਂ ਫੋਰ ਐਗਜ਼ਾਮਪਲ ਉਹਨਾਂ ਨੇ ਸੌਣਾ ਆ ਹੈ ਨਾ, ਤਾਂ ਉੱਥੇ ਕੋਈ ਬੈੱਡ ਨਹੀਂ ਲੱਗੇ ਹੈਗੇ, ਔਰ ਅਗਰ ਉਹ ਐਵੇਂ ਹੀ ਸੌ ਜਾਣ ਤਾਂ ਉਹ ਫਿਰ ਮਤਲਬ ਉਹਨਾਂ ਨੂੰ ਖਤਰਾ ਰਹਿੰਦਾ ਕਿ ਇੱਧਰ ਉੱਧਰ ਉਹ ਲੱਗ ਸਕਦੇ, ਤਾਂ ਇੱਕ ਬੈਗਸ ਦੇ ਵਿੱਚ ਜਿਹੜੇ ਕਰਕੇ ਸਲੀਪਿੰਗ ਬੈਗਸ ਦੀ ਤਰ੍ਹਾਂ ਉਹਦੇ 'ਚ ਉਹ ਸੌਂਦੇ ਆ ਸਪੈਸੀਫਿਕਲੀ ਹੈ ਨਾ। ਔਰ ਫਿਰ ਜਿਹੜੀ ਉੱਥੇ ਆਕਸੀਜਨ ਵੀ ਪ੍ਰੈਜੈਂਟ ਨਹੀਂ ਹੈਗੀ, ਤਾਂ ਉਹਦੇ ਲਈ ਕੀ ਕਰਦੇ ਕਿ ਪਾਣੀ ਤੋਂ ਆਕਸੀਜਨ ਜਿਹੜੀ ਆ ਬਣਾਉਂਦੇ ਆ, ਔਰ ਹਾਂਜੀ ਉਹਦੇ ਤੋਂ ਸੈਂਟੀਫਿਊਜ ਕਰਕੇ ਜਿਹੜਾ ਆ ਹਾਈਡਰੋਜਨ ਅਲੱਗ ਕਰ ਲੈਂਦੇ ਔਰ ਆਕਸੀਜਨ ਅਲੱਗ ਕਰ ਲੈਂਦੇ, ਹਾਈਡਰੋਜਨ ਸਪੇਸ ਦੇ ਵਿੱਚ ਛੱਡ ਦਿੱਤੀ ਜਾਂਦੀ ਹੈ ਔਰ ਆਕਸੀਜਨ ਜਿਹੜੀ ਆ ਯੂਜ਼ ਕਰ ਲੈਂਦੇ ਹੈ ਨਾ, ਕਿਉਂਕਿ ਸਪੇਸ ਬਣਿਆ ਹੀ ਹਾਈਡਰੋਜਨ ਹੀਲੀਅਮ ਦਾ ਹੈ ਨਾ, ਅਤੇ ਉਹ ਇਹ ਯੂਜ਼ ਕਰ ਲੈਂਦੇ ਆ ਜਿਹੜੀ ਆਕਸੀਜਨ ਹੁੰਦੀ ਆ। ਉਸ ਤੋਂ ਇਲਾਵਾ ਪੀਣ ਦੇ ਪਾਣੀ ਦੀ ਬਹੁਤ ਜਿਹੜੀ ਸਮੱਸਿਆ ਉੱਥੇ ਹੈਗੀ ਆ, ਤਾਂ ਉਹਦੇ ਲਈ ਜਿਹੜੇ ਆ ਐਸਟ੍ਰੋਨੋਟਸ ਆ ਜਿਹੜਾ ਯੂਰਿਨ ਹੈਗਾ ਉਹਨੂੰ ਜਿਹੜਾ ਆ ਡਰਿੰਕਿੰਗ ਵਾਟਰ 'ਚ ਜਿਹੜਾ ਪਿਓਰ ਮਤਲਬ ਕੀਤਾ ਜਾਂਦਾ ਉਹਨੂੰ, ਜਿਵੇਂ ਤੁਸੀਂ ਸੁਣਿਆ ਹੋਣਾ ਕਿ ਜਾਪਾਨ 'ਚ ਜਿਹੜਾ ਉਹ ਲੋਕ ਵੀ ਕਰਦੇ ਆ ਹੈ ਨਾ, ਕਿ ਇੱਦਾਂ ਮਤਲਬ ਕੀਤਾ ਜਾਂਦਾ,
0: ਔਰ ਇਹ ਕਾਫੀ ਪੀ ਲੈਂਦੇ ਨੇ।
1: ਹਾਂਜੀ, ਜਿਵੇਂ ਹੁਣ ਇਹ 1998 ਦੇ ਵਿੱਚ ਜਿਹੜਾ ਪਹਿਲੀ ਵਾਰ ਇਹ ਗਏ ਸੀ, ਜਿਹੜਾ ਸੀ ਰਸ਼ੀਅਨ ਔਰ ਅਮੈਰੀਕਾ ਦੇ ਜਿਹੜੇ ਆ ਰੋਕੇਟਸ ਦੀ ਗੱਲ ਕੀਤੀ ਆ।
0: ਓਕੇ, ਉਦੋਂ USSR ਟੁੱਟ ਚੁੱਕਿਆ ਸੀ ਇਹਦਾ ਮਤਲਬ।
1: ਹਾਂਜੀ ਹਾਂਜੀ,
0: ਰਸ਼ੀਆ ਦੇ
1: ਗਿਆ ਸੀ 2000 ਦੇ ਵਿੱਚ, ਮਤਲਬ ਇੱਕ ਤਰ੍ਹਾਂ ਬਣ ਗਿਆ ਸੀਗਾ ਉਦੋਂ 2000 ਚ ਆਫੀਸ਼ੀਅਲੀ ਇਹਦਾ ਜਿਹੜਾ ਆਪਰੇਸ਼ਨ ਸ਼ੁਰੂ ਹੋ ਗਿਆ ਸੀ ਮਤਲਬ ਸਾਇੰਟਿਸਟ। ਹਾਂਜੀ, ਕਿਉਂਕਿ ਬਣਿਆ ਤਾਂ ਮਤਲਬ ਅਰਥ ਤੇ ਸੀ ਮੇਜਰ ਪਾਰਟ, ਫਿਰ ਉੱਥੇ ਅਸੈਂਬਲ ਕਰਨਾ ਤਾਂ 2 ਸਾਲ ਫਿਰ ਵੀ ਲੱਗ ਗਏ ਹੈ ਨਾ। 2000 ਦੇ ਵਿੱਚ ਜਿਹੜਾ ਇਹ ਕੰਪਲੀਟ ਹੋ ਗਿਆ, ਅਤੇ ਅਸੀਂ ਇਹ ਹੁਣ ਹੈਗਾ ਕਿ 2030 ਤੱਕ ਜਿਹੜਾ ਇਹਦਾ ਆਪਰੇਸ਼ਨ ਖਤਮ ਹੋ ਜਾਏਗਾ ਔਰ ਫਿਰ ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਲਿਆ ਕੇ ਸੁੱਟ ਦਿੱਤਾ ਜਾਊਗਾ ਹੈ ਨਾ, ਕਿਉਂਕਿ ਤੁਸੀਂ
0: ਉਹਦੀ ਏਜ ਹੀ 30 ਸਾਲ ਹੈ।
1: ਹਾਂਜੀ, ਈਵਨ ਇਹਦੀ ਵੈਸੇ ਏਜ ਇਹਦੀ ਘੱਟ ਸੀਗੀ, ਪਰ ਉਸ ਤੋਂ ਬਾਅਦ ਇਹ ਜਿਹੜੇ ਹੋਰ ਚੇਂਜਸ, ਕਿਉਂਕਿ ਇਹ ਨਹੀਂ ਹੈਗਾ ਕਿ ਉਦੋਂ ਬਣ ਗਿਆ, ਜਿਵੇਂ ਅਸੀਂ ਘਰਾਂ 'ਚ ਆਪਣੇ ਰਿਪੇਅਰ ਕਰਦੇ ਰਹਿੰਦੇ ਅਤੇ ਇੱਥੇ ਵੀ ਰਿਪੇਅਰਸ ਹੁੰਦੀ ਰਹਿੰਦੀ ਹੈ ਹੈ ਨਾ, ਔਰ ਕੋਈ ਵੀ ਕੋਈ ਨੁਕਸਾਨ, ਕੋਈ ਮਸ਼ੀਨ ਖਰਾਬ ਹੋ ਸਕਦੀ ਆ, ਉਹ ਸਾਰੀ ਚੀਜ਼ਾਂ ਦੀ ਜਿਹੜਾ ਰਿਪੇਅਰ ਹੁੰਦੀ ਆ। ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਸ਼ੁਰੂਆਤ ਹੋਈ ਸੀ ਸਪੇਸ ਸਟੇਸ਼ਨ ਦੀ 2000 ਦੀ, ਉਦੋਂ ਜਿਹੜਾ ਇਹ ਇੱਥੋਂ ਪਾਣੀ ਭੇਜਦੇ ਹੁੰਦੇ ਸੀਗੇ ਹੈ ਨਾ, ਖਾਣਾ ਭੇਜਦੇ ਹੁੰਦੇ ਸੀ, ਉਹ ਸਾਰੀਆਂ ਚੀਜ਼ਾਂ ਭੇਜਦੇ ਸੀਗੇ। ਬਟ ਹੁਣ ਜਿਹੜੇ ਕੁਛ ਸਾਲ ਜਿਵੇਂ ਬੀਤਦੇ ਗਏ, 10-11 ਸਾਲ ਹੋ ਗਏ, ਤਾਂ ਇਹਨਾਂ ਨੇ ਕਿਉਂਕਿ ਉੱਥੇ ਲੈਬੋਰਟਰੀਜ਼, ਔਰ ਇਹ ਸਿਰਫ ਇੱਕ ਸਪੇਸ ਸਟੇਸ਼ਨ ਨੇ, ਉੱਥੇ ਲੈਬੋਰਟਰੀਜ਼ ਹੈਗੀਆਂ ਬਹੁਤ ਸਾਰੀਆਂ ਨਾ, ਤਾਂ ਉੱਥੇ ਜਿਹੜੇ ਸਾਰੇ ਐਕਸਪੈਰੀਮੈਂਟ ਕੀਤੇ ਗਏ, ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੋਡੀਫਾਈ ਕੀਤੀਆਂ ਗਈਆਂ ਕਿ ਸਮਾਨ ਅਰਥ ਤੋਂ ਭੇਜਣ ਦੀ ਬਜਾਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ ਦੀਆਂ ਹੈਗੀਆਂ ਉਹ ਉੱਥੇ ਹੀ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਣ, ਤਾਂ ਇਹ ਸਾਰੇ ਜਿਹੜੇ ਚੈਲੰਜਸ ਜਿਹੜੇ ਇਹਨਾਂ ਨੂੰ ਆਏ ਔਰ ਓਵਰਕਮ ਵੀ ਕੀਤੇ ਗਏ।
0: ਇਹ ਮੇਰੇ ਖਿਆਲ ਦੇ ਨਾਲ ਇੱਕ ਇਹ ਵੀ ਵਨ ਆਫ ਦੀ ਰੀਜ਼ਨ ਹੋਣਾ ਇਹਨਾਂ ਦੇ ਸਪੇਸ ਸਟੇਸ਼ਨ ਨੂੰ ਸਥਾਪਿਤ ਕਰਨ ਦਾ, ਹਵਾ ਦੇ ਵਿੱਚ 250-300-400 ਕਿਲੋਮੀਟਰ ਦੂਰ, ਕਿ ਜਿਹੜਾ ਜਿੰਨੇ ਚੈਲੇਂਜਿਸ ਹੈਗੇ ਨੇ ਧਰਤੀ ਦੇ ਉੱਤੇ, ਜਦੋਂ ਅਕਸਰ ਇੱਥੋਂ ਰੋਕੇਟ ਛੱਡਦੇ ਹੈ, ਕੋਈ ਰਾਹ ਤੋਂ ਭਟਕ ਗਿਆ, ਇੱਦਾਂ ਆਪਾਂ ਸੁਣਦੇ ਹੈਗੇ ਹਾਂ, ਕੋਈ ਕ੍ਰੈਸ਼ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਕੁਛ ਹੋ ਗਿਆ ਹੈ ਨਾ, ਅਤੇ ਮਿਸ਼ਨ ਸਕਸੈਸਫੁਲ ਨਹੀਂ ਹੁੰਦੇ, ਫਿਰ ਸਰਟਨ ਏਰੀਆਜ਼ ਦੇ ਲਈ ਵੇਟ ਕਰਨੀ ਪੈਂਦੀ ਹੈਗੀ ਹੈ। ਅਤੇ ਇਹ ਜਿਹੜੇ ਸਪੇਸ ਸਟੇਸ਼ਨ ਬਣਾਇਆ ਗਿਆ ਇਸੇ ਕਰਕੇ ਵੀ ਬਣਾਇਆ ਗਿਆ ਹੈਗਾ ਕਿ ਅਰਥ ਤੋਂ ਜਿਹੜੇ ਚੈਲੇਂਜਿਸ ਹੁੰਦੇ ਨੇ ਸਪੇਸ ਐਕਸਪਲੋਰੇਸ਼ਨ ਦੇ, ਉਹ ਘੱਟ ਹੋ ਸਕਣ। ਅਦਰ ਦੈਨ ਦੈਟ ਇਹਦਾ ਜੇ ਇਹ ਨਹੀਂ ਹੈਗਾ ਰੀਜ਼ਨ, ਤਾਂ ਫਿਰ ਇਹਦੇ ਮਤਲਬ ਹੁਣ ਤੱਕ ਕੀ ਐਕਸਪੈਰੀਮੈਂਟ ਇਹਨਾਂ ਨੇ ਕੀਤੇ ਹੈਗੇ ਨੇ ਉਹ ਵੀ ਦੱਸ ਦਿਓ।
1: ਬੇਸਿਕ ਰੀਜ਼ਨ ਤਾਂ ਵੈਸੇ ਇਹਦਾ ਇਹ ਸਭ ਤੋਂ ਪਹਿਲਾਂ ਜਿਹੜਾ ਮੇਨ ਕਾਹਦੇ ਸ਼ੁਰੂ ਕੀਤਾ ਗਿਆ ਕਿ ਜਿੱਦਾਂ ਸਾਨੂੰ ਪਤਾ ਕਿ ਅਸੀਂ ਮੂਨ 'ਤੇ ਜਾਣ ਦੀ ਕੋਸ਼ਿਸ਼ ਕੀਤੀ, ਅਸੀਂ ਗਏ ਵੀ ਹੈ ਨਾ, ਫਿਰ ਸਾਡਾ ਜਿਹੜਾ ਧਿਆਨ ਮਾਰਸ ਵੱਲ ਹੋ ਗਿਆ, ਅਤੇ ਹੁਣ ਸਾਡਾ ਪਰਪਸ ਜਿਹੜਾ ਮੇਨ ਮਾਰਸ ਹੈਗਾ ਆ ਕਿ ਅਸੀਂ ਮਾਰਸ 'ਤੇ ਨੂੰ ਮਤਲਬ ਜਾਈਏ ਔਰ ਉੱਥੇ ਸਟੱਡੀ ਕਰੀਏ। ਸੋ ਇੰਟਰਨੈਸ਼ਨਲ ਸਪੇਸ ਸਟੇਸ਼ਨ ਇਸ ਲਈ ਬਣਾਇਆ ਗਿਆ ਸੀ ਕਿਉਂਕਿ ਇੱਥੋਂ ਇੰਨੀ ਦੂਰ ਜਾਣਾ, ਮਾਰਸ ਤੱਕ ਜਾਣਾ ਔਰ ਸਾਰਾ ਸਮਾਨ ਲੈ ਕੇ ਜਾਣਾ, ਉਹ ਚੀਜ਼ਾਂ ਜਿਹੜੀਆਂ ਔਰ ਉੱਥੇ ਇੱਥੋਂ ਬਿਲਡ ਕਰਨਾ, ਉਹ ਬਹੁਤ ਮਹਿੰਗੀਆਂ ਚੀਜ਼ਾਂ ਪੈ ਜਾਂਦੀਆਂ। ਜਿੱਦਾਂ ਅਸੀਂ ਮੂਨ ਵਾਲੇ ਪੋਡਕਾਸਟ ਗੱਲ ਕੀਤੀ ਸੀ ਕਿ ਕੋਸ਼ਿਸ਼ ਇਹ ਹੈ ਕਿ ਮੂਨ ਦੇ ਉੱਤੇ ਵੀ ਜਿੱਦਾਂ ਸਪੇਸ ਸਟੇਸ਼ਨ ਹੈ, ਇੱਦਾਂ ਹੀ ਇੱਕ ਮੂਨ ਵਿਲੇਜ ਬਣਾਇਆ ਜਾਵੇ, ਸਾਰੀਆਂ ਜਿਹੜੀਆਂ ਡਿਫਰੈਂਟ ਡਿਫਰੈਂਟ ਕੰਟਰੀਜ਼ ਜਿਹੜਾ ਆਪਣਾ ਪਾਰਟੀਸਪੇਟ ਕਰਨ, ਤਾਂ ਕਿ ਮੂਨ ਤੋਂ ਹੀ ਜਿਹੜਾ ਕੁਛ ਮਟੀਰੀਅਲ ਲੈ ਕੇ ਉੱਥੇ ਹੀ ਕੰਸਟਰਕਸ਼ਨ ਕੀਤੀ ਜਾਵੇ ਔਰ ਉੱਥੋਂ ਸਪੇਸ ਜਿਹੜੇ ਮਾਰਸ ਤੱਕ ਜਿਹੜਾ ਹੈ ਉਹ ਰੋਕੇਟਸ ਜਿਹੜੇ ਆ ਉਹ ਮੈਨਡ ਰੋਕੇਟਸ ਵੀ ਔਰ ਮੈਨਲੈਸ ਵੀ ਜਿਹੜੇ ਭੇਜੇ ਜਾਣ ਔਰ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਟੱਡੀ ਕਰ ਸਕੀਏ, ਉੱਥੇ ਦੀ ਜਿਹੜੀ ਜੀਓਲੋਜੀ ਜਾਂ ਮਤਲਬ ਕਿੱਦਾਂ ਦੀ ਮਿੱਟੀ ਆ, ਉੱਥੇ ਰਹਿਣ ਦੀਆਂ ਕੰਡੀਸ਼ਨਸ ਕਿੱਦਾਂ ਦੀਆਂ ਹੈਗੀਆਂ, ਆਕਸੀਜਨ ਹੈ ਜਾਂ ਨਹੀਂ ਹੈ ਨਾ, ਉਹ ਸਾਰੀਆਂ ਗੈਸਿਸ ਕਿਵੇਂ ਦੀਆਂ ਹੈਗੀਆਂ, ਉਹ ਸਾਰੀ ਚੀਜ਼ਾਂ ਨੂੰ ਸਟੱਡੀ ਕਰਨ ਦੇ ਲਈ ਇਹ ਜਿਹੜਾ ਇਹਦਾ ਮੇਜਰ ਪਰਪਸ ਸ਼ੁਰੂ ਇਹ ਸਪੇਸ ਐਕਸਪਲੋਰੇਸ਼ਨ ਲਈ ਹੋਇਆ ਸੀ। ਬਟ ਇਸ ਤੋਂ ਇਲਾਵਾ ਜਿਹੜੀਆਂ ਉੱਥੇ ਬਹੁਤ ਸਾਰੀਆਂ ਲੈਬੋਰਟਰੀਜ਼ ਲੱਗੀਆਂ ਉਹਦੇ ਵਿੱਚ ਕਾਫੀ ਸਾਰੀ ਚੀਜ਼ਾਂ ਆ ਜਾਂਦੀਆਂ, ਜਿਵੇਂ ਮੇਨ ਬੇਸਿਕ ਅਗਰ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਇਹ ਹੈ ਕਿ ਜਦੋਂ ਗ੍ਰੈਵਿਟੀ ਨਾ ਹੋਵੇ ਤਾਂ ਸਾਡੀ ਬੋਡੀ ਕਿਵੇਂ ਰਿਐਕਟ ਕਰੂਗੀ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਮਾਰਸ 'ਤੇ ਜਾਣ ਦੀ ਜਾਂ ਮੂਨ 'ਤੇ ਜਾਣ ਦੀ, ਤਾਂ ਅਫਕੋਰਸ ਸਾਨੂੰ ਉੱਥੇ ਰਹਿਣਾ ਵੀ ਪਏਗਾ ਹੈ ਨਾ, ਜਿਵੇਂ ਇੱਥੇ ਇੰਟਰਨੈਸ਼ਨਲ ਇੱਥੇ ਸਪੇਸ ਸਟੇਸ਼ਨ 'ਤੇ ਉਹ ਰਹਿੰਦੇ ਆ, ਤਾਂ ਉਹ ਕਿਉਂਕਿ ਵਾਰ ਵਾਰ ਆਉਣ ਜਾਣ ਨਾਲ ਉੱਥੇ ਕੁਛ ਟਾਈਮ ਰਹਿ ਕੇ ਐਕਸਪੈਰੀਮੈਂਟਸ ਕਰਨੇ ਜ਼ਿਆਦਾ ਜਿਹੜੇ ਅਫੋਰਡੇਬਲ ਹੈਗੇ ਆ,
0: ਤਾਂ ਇਹਦੇ ਤੋਂ ਵੀ ਫਰਦਰ ਨੇ।
1: ਹਾਂਜੀ ਹਾਂਜੀ ਬਿਲਕੁਲ। ਅਤੇ ਜਿਹੜਾ ਉਹਦੇ 'ਚ ਹਿਊਮਨ ਬੋਡੀ ਕਿੱਦਾਂ ਰਿਐਕਟ ਕਰਦੀ ਹੈ ਬਿਨਾਂ ਗ੍ਰੈਵਿਟੀ ਤੋਂ, ਕਿਉਂਕਿ ਜਦੋਂ ਗ੍ਰੈਵਿਟੀ ਨਹੀਂ ਹੋਊਗੀ, ਹੁਣ ਜਿਵੇਂ ਅਸੀਂ ਅਰਥ 'ਤੇ ਹੈਗੇ ਹਾਂ, ਸਾਨੂੰ ਗ੍ਰੈਵਿਟੀ ਹੈਗੀ ਤਾਂ ਅਸੀਂ ਅਰਥ ਵੱਲ ਜਾਂਦੇ, ਸਾਨੂੰ ਆਪਣਾ ਆਪਣਾ ਵੇਟ ਸੰਭਾਲਣਾ ਪੈਂਦਾ ਨਾ, ਪਰ ਜੇ ਅਸੀਂ ਸਪੇਸ 'ਚ ਉਨੇ ਗ੍ਰੈਵਿਟੀ ਨਹੀਂ ਹੋਊਗੀ ਤਾਂ ਸਾਡਾ ਵੇਟ ਨਹੀਂ ਹੁੰਦਾ ਹੈਗਾ, ਇਸ ਲਈ ਉਹ ਫਲੋਟ ਕਰਦੇ ਆ ਜਿਹੜੇ ਐਸਟ੍ਰੋਨੋਟਸ ਹੈਗੇ। ਹੁਣ ਜਦੋਂ ਵੇਟ ਨਹੀਂ ਹੋਊਗਾ ਤਾਂ ਹਿਊਮਨ ਬੋਡੀ ਦੀ ਇੱਕ ਚੀਜ਼, ਜਿਹੜੀ ਚੀਜ਼ ਅਗਰ ਤੁਸੀਂ ਨਹੀਂ ਯੂਜ਼ ਕਰਦੇ ਹੈਗੇ, ਅਗਰ ਆਪਣੇ ਬੋਡੀ ਜਿਹੜਾ ਹੱਥਾਂ ਨੂੰ ਯੂਜ਼ ਨਹੀਂ ਕਰਦੇ ਹੈਗੇ, ਤੁਸੀਂ ਆਲਸੀ ਹੋ ਜਾਂਦੇ, ਤਾਂ ਮਤਲਬ ਕਿ ਬੋਡੀ ਜਿਹੜੀ ਹਾਂਜੀ ਬੋਨਸ ਦਾ ਜਿਹੜਾ ਆ ਮਾਸ ਜਿਹੜਾ ਉਹ ਲੂਜ਼ ਹੋਣਾ ਸ਼ੁਰੂ ਹੁੰਦਾ, ਕਿਉਂਕਿ ਗ੍ਰੈਵਿਟੀ ਨਹੀਂ ਹੈ। ਔਰ ਇਹਨੂੰ ਅਸੀਂ ਥੋੜ੍ਹਾ ਜਿਹਾ ਇਹ ਚੀਜ਼ ਧਿਆਨ 'ਚ ਰੱਖਣੀ ਹੈ ਕਿ ਅਸੀਂ ਅਰਥ ਦੇ ਅਰਥ ਦੀ ਗੱਲ ਨਹੀਂ ਕਰ ਰਹੇ, ਅਸੀਂ ਸਪੇਸ ਦੀ ਗੱਲ ਕਰ ਰਹੇ ਹਾਂ, ਤਾਂ ਸਪੇਸ 'ਚ ਕਿਉਂਕਿ ਗ੍ਰੈਵਿਟੀ ਨਹੀਂ ਹੈਗੀ, ਤਾਂ ਇਸ ਲਈ ਜਦੋਂ ਤੁਸੀਂ ਉੱਥੇ ਜਿਹੜੀ ਆ ਨਹੀਂ ਕਿਸੇ ਉਹ ਕੰਮ ਕਰੂੰਗੇ, ਮਤਲਬ ਕੋਈ ਜਿਹੜੀ, ਕਿਉਂਕਿ ਤੁਹਾਨੂੰ ਭਾਰ ਨਹੀਂ ਸੰਭਾਲਣਾ ਪੈ ਰਿਹਾ, ਤੁਹਾਡੀ ਬੋਡੀ ਨੂੰ ਕੋਈ ਖਾਸ ਕੰਮ ਨਹੀਂ ਕਰਨਾ ਪੈ ਰਿਹਾ, ਤਾਂ ਤੁਹਾਡੀ ਬੋਡੀ ਕਿਵੇਂ ਸਰਵਾਈਵ ਕਰੂਗੀ, ਤਾਂ ਇਹ ਚੀਜ਼ਾਂ ਨੂੰ ਜਿਹੜਾ ਅਸੀਂ ਉੱਥੇ ਦੇਖਦੇ ਹੈਗੇ ਹਾਂ ਕਿ ਬੋਨਸ ਜਿਹੜਾ ਲੋਸ ਕਿੱਦਾਂ ਹੁੰਦਾ, ਜਿਹੜਾ ਕਿ ਅੱਗੇ ਸਾਨੂੰ ਓਸਟੀਓਪਰੋਸਿਸ ਦਾ ਪਤਾ ਆ ਹੈ ਨਾ, ਕਿ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਵਿਮੈਨ ਦੇ ਵਿੱਚ ਬਹੁਤ ਇਹ ਹੁੰਦਾ ਹੈ ਓਲਡ ਏਜ 'ਚ ਜਾ ਕੇ, ਤਾਂ ਉਹ ਚੀਜ਼ ਉਹਦੇ ਬੇਸਿਕ ਉਹਦੇ 'ਤੇ ਰਿਸਰਚ ਹੁੰਦੀ ਆ ਕਿ ਕਿਵੇਂ ਜਿਹੜੀ ਆ ਇਹਨਾਂ ਚੀਜ਼ਾਂ ਨੂੰ ਓਵਰਕਮ ਕੀਤਾ ਜਾਂਦਾ ਹੈ ਨਾ। ਔਰ ਇਸ ਤੋਂ ਇਲਾਵਾ ਜਿਹੜੀ ਆ ਆਈਜ਼ ਔਰ ਬ੍ਰੇਨਸ ਜਿਹੜੀਆਂ ਜਦੋਂ ਇਹ ਆਉਂਦੇ ਆ ਉੱਥੋਂ, ਮਤਲਬ ਉੱਥੇ ਰਹਿ ਰਹੇ ਹੁੰਦੇ, ਅਤੇ ਇਹਨਾਂ ਦੀ ਆਈਸਾਈਟ ਵੀ ਕਾਫੀ ਜਿਹੜਾ ਉਹ ਫਰਕ ਪੈ ਸਕਦਾ, ਏਜਿੰਗ ਇਹਨਾਂ ਦੀ ਛੇਤੀ ਹੁੰਦੀ ਆ, ਤਾਂ ਉਹ ਸਾਰਾ ਅੱਗੇ ਜਿਹੜਾ ਤੁਹਾਡਾ ਆਈ ਸਰਜਰੀਜ਼ ਜਾਂ ਉਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਆ ਇਹ ਹੈਲਪ ਕਰਦਾ। ਸੋ ਡਰੱਗਸ ਬਣਾਉਣ ਦੇ ਲਈ, ਮਤਲਬ ਮੈਡੀਸਿਨਸ ਬਣਾਉਣ ਦੇ ਲਈ ਜਿਹੜੀਆਂ ਉੱਥੇ ਐਕਸਪੈਰੀਮੈਂਟਸ ਹੁੰਦੇ ਆ, ਉਹ ਨਿਊਰੋਲੋਜੀਕਲ ਡਿਸਆਰਡਰਸ ਹੋ ਗਏ ਜਾਂ ਗਲੋਕੋਮਾ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਲਈ ਕਰਨ ਦੇ ਲਈ। ਇਸ ਤੋਂ ਇਲਾਵਾ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਹੁੰਦੇ ਆ, ਥੋੜ੍ਹੇ ਜਣੇ ਹੁੰਦੇ ਹੈ ਨਾ, ਕੋਈ ਆਲੇ ਦੁਆਲੇ, ਹੁਣ ਇੱਥੇ ਸਾਨੂੰ ਕਿੰਨਾ ਕੁਛ ਦੇਖਦਾ, ਨੇਚਰ ਦਿਖਦੀ ਆ ਹੈ ਨਾ, ਨੇਚਰ ਦਿਖਦੀ ਆ, ਟ੍ਰੀਜ਼ ਦਿਖਦੇ ਆ, ਪਾਣੀ, ਬਰਡਸ, ਹਾਂਜੀ। ਸੋ ਇਹਨਾਂ ਦੇ ਇੱਕ ਮਾਤਰ ਤੁਸੀਂ ਕਹਿ ਸਕਦੇ ਕਿ ਜਿਹੜਾ ਸੋਰਸ ਇੰਸਪੀਰੇਸ਼ਨ ਓਬਵੀਅਸਲੀ ਸਟਾਰਸ ਹੋ ਸਕਦੇ ਆ, ਅਤੇ ਬਟ ਜਦੋਂ ਕਈ ਐਸਟ੍ਰੋਨੋਟਸ ਜਿਹੜੇ ਆਪਣੇ ਇੰਟਰਵਿਊਜ਼ 'ਚ ਕਹਿੰਦੇ ਹੈਗੇ ਆ ਕਿ ਸਾਨੂੰ ਸਭ ਤੋਂ ਵਧੀਆ ਚੀਜ਼ ਉੱਥੇ ਇਹੀ ਆ ਕਿ ਅਸੀਂ ਅਰਥ ਦੇਖ ਸਕਦੇ ਹਾਂ, ਔਰ ਇਹ ਹੋਰ ਵੀ ਵਧੀਆ ਗੱਲ ਹੈ ਕਿ ਸਾਨੂੰ ਅਰਥ ਉੱਥੇ ਕਿਸੇ ਬੋਰਡਰਸ ਦੀ ਫੋਰਮ 'ਚ ਨਹੀਂ ਦਿਖਦੀ, ਸਾਨੂੰ ਸਿਰਫ ਪਾਣੀ ਦਿਖਦਾ ਜਾਂ ਜੰਗਲ ਦਿਖਦੇ ਆ, ਅਤੇ ਜਾਂ ਸਾਨੂੰ ਇਹ ਦਿਖਦਾ ਕਿ ਸਾਡੀ ਫੈਮਿਲੀ ਅਤੇ ਸਾਡੇ ਫਰੈਂਡਸ ਜਿਹੜੇ ਉੱਥੇ ਰਹਿ ਰਹੇ ਹੈਗੇ ਆ। ਸੋ ਇੱਕ ਪੋਜ਼ਿਟਿਵਿਟੀ ਕ੍ਰੀਏਟ ਕਰਦੀ ਆ, ਬਟ ਆਲਸੋ ਜਿਹੜਾ ਇਸ ਚੀਜ਼ 'ਤੇ ਵੀ ਐਕਸਪੈਰੀਮੈਂਟਸ ਉੱਥੇ ਹੁੰਦੇ ਆ ਕਿ ਜਿਹੜਾ ਸਟ੍ਰੈਸ ਜਿਹੜਾ ਕਿਵੇਂ ਇੰਪੈਕਟ ਕਰਦਾ ਜਿਹੜਾ ਹਿਊਮਨ ਦੀ ਬੋਡੀ ਨੂੰ ਜਾਂ ਉਹਦੇ ਬ੍ਰੇਨ ਨੂੰ, ਇਹ ਸਾਰੇ ਆ। ਅਤੇ ਉਸ ਤੋਂ ਇਲਾਵਾ ਪ੍ਰੋਟੀਨਸ ਜਿਹੜੀ ਉਹਦੀ ਫੋਰਮੇਸ਼ਨ ਡਿਫਰੈਂਟ ਹੁੰਦੀ ਹੈਗੀ ਆ ਗ੍ਰੈਵਿਟੀ ਦੀ ਜਿਹੜੀ ਐਬਸੈਂਸ ਦੇ ਵਿੱਚ, ਤਾਂ ਉਹ ਸਾਰੇ ਐਕਸਪੈਰੀਮੈਂਟਸ ਜਿਹੜੇ ਉਹ ਕਰਦੇ ਆ। ਅਤੇ ਹੁਣ ਜਿਹੜਾ ਇਹ ਉਸ ਤੋਂ ਇਲਾਵਾ ਜਿਹੜਾ ਉੱਥੇ ਫੂਡ ਵੀ ਆਪਣਾ ਜਿਹੜਾ ਗਰੋ ਕਰਦੇ ਹੈਗੇ ਆ, ਔਰ ਇਹ ਵੀ ਦੇਖਣਾ ਕਿਉਂਕਿ ਇਹ ਸਾਰੇ ਅਲਟੀਮੇਟਲੀ ਜਿਹੜਾ ਇਹ ਸਪੇਸ 'ਚ ਤਾਂ ਸਾਨੂੰ ਜਾਣ ਲਈ ਹੈਲਪ ਕਰ ਹੀ ਰਿਹਾ, ਬਟ ਅਰਥ ਦੇ ਉੱਤੇ ਜਿਹੜੀਆਂ ਕੈਂਸਰ ਦੀ ਗਰੋਥ ਦੇ ਲਈ ਹੈ ਨਾ, ਤੁਸੀਂ ਕਿਉਂਕਿ ਗ੍ਰੈਵਿਟੀ ਦੀ ਐਬਸੈਂਸ ਦੇ ਵਿੱਚ ਕੈਂਸਰ, ਮਤਲਬ ਕੋਈ ਵੀ ਸੈੱਲ ਆ ਉਹਦੀ ਗਰੋਥ ਵੀ ਡਿਫਰੈਂਟਲੀ ਹੁੰਦੀ ਆ, ਤਾਂ ਉਹ ਚੀਜ਼ ਦੇਖਣ ਦੇ ਲਈ ਕਿਉਂ ਅਰਥ ਦੇ ਉੱਤੇ ਜਿਹੜੀ ਆ ਜਿਹੜੀ ਕੈਂਸਰ ਗਰੋ ਕਰ, ਹਿਊਮਨ ਬੋਡੀ 'ਚ ਕਿਸ ਤਰ੍ਹਾਂ ਗਰੋ ਕਰ ਰਿਹਾ, ਕਿਸ ਤਰ੍ਹਾਂ ਦੀ ਡਰੱਗਸ ਉਹਨੂੰ ਚਾਹੀਦੀਆਂ, ਕਿਉਂਕਿ ਜਿਹੜੇ ਇੱਥੋਂ ਇਹ ਪੇਸ਼ੈਂਟਸ ਤੋਂ ਕੈਂਸਰ ਸੈੱਲਸ ਲੈਂਦੇ ਆ, ਉਹਨਾਂ ਨੂੰ ਫਿਰ ਉੱਥੇ ਭੇਜਦੇ ਆ ਲੈਬੋਰਟਰੀ, ਉੱਥੇ ਐਸਟ੍ਰੋਨੋਟਸ ਉਹਨਾਂ ਦੇ ਐਕਸਪੈਰੀਮੈਂਟ ਕਰਦੇ ਆ, ਜਿਹੜੇ ਜਿੰਨੇ ਵੀ ਬਾਇਓਲੋਜਿਸਟ ਜਾਂ ਹੋਰ ਹੈਗੇ ਆ, ਅਤੇ ਉਹ ਸਾਰਾ ਜਿਹੜੀ ਇਹ ਡਰੱਗਸ ਜਾਂ ਮੈਡੀਸਿਨ ਇੰਡਸਟਰੀਜ਼ ਦੇ ਵਿੱਚ ਇਹ ਕਾਫੀ ਹੈਲਪਫੁਲ ਚੀਜ਼ਾਂ ਹੁੰਦੀਆਂ ਆ।
0: ਰਾਈਟ ਰਾਈਟ। ਮੈਂ ਕਿਸੇ ਵੈਸੇ ਪੋਡਕਾਸਟ ਦੇ ਵਿੱਚ ਸੁਣਿਆ ਸੀਗਾ ਕਿ ਵੈਸੇ ਤਾਂ ਤੁਸੀਂ ਖਾਣੇ ਪੀਣੇ ਦੀ ਗੱਲ ਕੀਤੀ, ਅਗਲੀ ਵਾਰ ਫਿਰ ਕਦੇ ਕਰ ਲਾਂਗੇ ਉਹਦੀ ਗੱਲ, ਪਰ ਸੁਣਿਆ ਕਿ ਜਿਵੇਂ ਆਪਾਂ ਮੂੰਹ ਮਾਰਨ ਲੱਗ ਜਾਂਦੇ ਹਾਂ, ਮੰਚ ਕਰਨ ਲੱਗ ਜਾਂਦੇ, ਉਹਨਾਂ ਦਾ ਬੜਾ ਇੱਕ ਬਿਸਕਟ ਖਾਂਦੇ ਹੋ, ਬਿਸਕੁਟ ਦੇ ਕੋਈ ਟੁਕੜੇ ਨੇ ਉਹ ਡਿੱਗ ਪੈਣ ਤਾਂ ਫਲੋਟ ਕਰਨ ਲੱਗ ਜਾਣਗੇ ਐਂਡ ਦੇ ਕਾਂਟ ਅਫੋਰਡ ਇਟ, ਕਿਉਂਕਿ ਉੱਥੇ ਫਿਰ ਕੋਈ ਝਾੜੂ ਨਹੀਂ ਹੈਗਾ, ਕੋਈ ਵੈਕਿਊਮ ਨਹੀਂ ਇਕੱਠਾ ਕਰਨਾ ਮੁਸ਼ਕਿਲ ਹੋ ਜਾਊਗਾ ਜਿਹੜੀ ਫੂਡ ਵੇਸਟ ਹੈਗੀ ਹੈ। ਪਰ ਇਹ ਇਸ ਕਿਸਮ ਦੀਆਂ ਸਿਚੁਏਸ਼ਨਸ ਆਉਂਦੀਆਂ ਤਾਂ ਹੋਣਗੀਆਂ। ਐਸਟ੍ਰੋਨੈਟ ਨੂੰ ਜਿਵੇਂ ਹੁਣ ਆਪਾਂ ਸੁਨੀਤਾ ਵਿਲੀਅਮ ਦੀ ਗੱਲ ਕਰ ਰਹੇ ਸੀ, 280-285 ਦਿਨ ਉਹ ਇੱਥੇ ਫਸ ਕੇ ਰਹਿ ਗਈ ਸੀਗੀ, ਕਿੱਥੇ ਕੁਛ ਕੁ ਦਿਨਾਂ ਦਾ ਓਪਰੇਸ਼ਨ ਸੀਗਾ, ਕਿੱਥੇ ਕਈ ਮਹੀਨੇ ਤੱਕ ਉਹ ਅਤੇ ਬੁੱਚ ਵਿਲਮਰ ਜਿਹੜੇ ਸੀਗੇ ਉਹ ਫਸ ਕੇ ਰਹਿ ਗਏ ਸੀ। ਫਿਊਚਰ 'ਚ ਵੀ ਇੱਦਾਂ ਦੀਆਂ ਸਿਚੁਏਸ਼ਨਸ ਹੋਣਗੀਆਂ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਉੱਤੇ ਜਿਹੜੇ ਵੀ ਲੋਕ ਜਾਂਦੇ ਨੇ ਉਹਨਾਂ ਨੂੰ ਇਹਨਾਂ ਪ੍ਰਪੇਸ਼ਨ ਇਹਨਾਂ ਦੇ ਲਈ ਤਿਆਰ, ਇਹਨਾਂ ਦੀ ਪ੍ਰੈਪਰੇਸ਼ਨ ਦੇ ਵਾਸਤੇ ਟਾਈਮ ਮਿਲਦਾ, ਟਾਈਮ ਦਿੱਤਾ ਜਾਂਦਾ ਹੋਊਗਾ, ਉਹਨਾਂ ਦੀ ਟ੍ਰੇਨਿੰਗ ਕਰਦੇ ਹੋਣਗੇ ਕਿ ਭਾਈ ਇੱਦਾਂ ਵੀ ਹੋ ਜਾਂਦਾ ਵੀ ਲੱਤ ਫਸ ਕੇ ਤੂੰ ਰਿੱਕਾ ਖਾ ਕੇ ਡਿੱਗ ਪਵੇ ਤਾਂ ਫਿਰ ਕੀ ਕਰਨਾ, ਜਾਂ ਉੱਡਦੇ ਉੱਡਦੇ ਦੇ ਤੇਰੇ ਗੋਡੇ 'ਤੇ ਸੱਟ ਵੱਜੇ ਫਿਰ ਬੈਂਡੇਜ ਨਹੀਂ ਲਗਾਉਣੀ ਹੈਗੀ, ਹੈ ਨਾ, ਜਾਂ ਸਾਡੇ ਨਾਲ ਗੱਲ ਨਾ ਹੋ ਸਕੀ ਅਤੇ ਫਿਰ ਨਾਰਾਜ਼ ਨਾ ਹੋ ਜਾਈ, ਰਿਪਲਾਈ ਬੈਕ ਆਪ ਹੀ ਕਰਾਂਗੇ। ਮਤਲਬ ਮੈਂ ਥੋੜ੍ਹੀ ਜਿਹੀਆਂ ਬੱਚਿਆਂ ਲਈ ਦੱਸ ਰਿਹਾ, ਬਟ ਤਰ੍ਹਾਂ ਤਰ੍ਹਾਂ ਦੀਆਂ ਸਿਚੁਏਸ਼ਨਸ ਹੋਣਗੀਆਂ, ਉਹਨਾਂ ਦੇ ਨਾਲ ਇਹ ਕਿਵੇਂ ਨਜਿੱਠਦੇ ਹਨ? ਤੁਸੀਂ ਦੱਸਿਆ ਕਿ ਮੈਂਟਲੀ ਸਟਰੋਂਗ ਹੁੰਦਾ, ਬਟ ਅੱਡਾ ਵੀ ਕੋਈ ਸਟਰੋਂਗ ਨਹੀਂ ਹੁੰਦਾ ਹੋਣਾ ਅੰਟਿਲ ਔਰ ਅਨਲੈਸ ਤੁਸੀਂ ਪ੍ਰੈਕਟਿਸ ਹੀ ਨਾ ਕਰੋ।
1: ਹਾਂਜੀ, ਨਹੀਂ ਬਿਲਕੁਲ, ਇਹਨਾਂ ਦੀ ਟ੍ਰੇਨਿੰਗ ਹੁੰਦੀ ਆ ਕਿ ਸਾਨੂੰ ਪਤਾ ਕਿ ਅਗਰ ਅਸੀਂ ਆਪਣੀ ਸੋਸਾਇਟੀ 'ਚ ਗੱਲ ਕਰੀਏ, ਅਸੀਂ ਕੋਈ ਵੀ ਕੰਮ ਕਰਨਾ ਹੋਵੇ ਸਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ, ਹੈ ਨਾ, ਤਾਂ ਹੀ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਅਤੇ ਇਹਨਾਂ ਨੇ ਤਾਂ ਉੱਥੇ ਜਾਣਾ ਜਿੱਥੇ ਕੋਈ ਫਿਊਲ ਸਟੇਸ਼ਨ ਨਹੀਂ, ਜਿੱਥੇ ਕੋਈ ਰਿਪੇਅਰਿੰਗ ਸਟੇਸ਼ਨ ਨਹੀਂ ਹੈਗਾ, ਤਾਂ ਸਾਰਾ ਕੁਛ ਆਪ ਹੀ ਕਰਨਾ ਹੁੰਦਾ ਨਾ। ਅਤੇ ਇਹਨਾਂ ਨੂੰ ਪ੍ਰੋਪਰ ਕਾਫੀ ਸਾਲਾਂ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਆ, ਇੱਥੋਂ ਤੱਕ ਕਿ ਇਹਨਾਂ ਨੂੰ ਉੱਥੇ ਜਾ ਕੇ ਟੋਇਲਟ ਕਿਵੇਂ ਯੂਜ਼ ਕਰਨੀ ਉਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ। ਤਾਂ ਹਰ ਚੀਜ਼ ਦੀ ਟ੍ਰੇਨਿੰਗ, ਜਿਵੇਂ ਤੁਸੀਂ ਫੂਡ ਦੀ ਵੀ ਗੱਲ ਕੀਤੀ ਆ, ਤਾਂ ਫੂਡ ਜਿਵੇਂ ਇਹਨਾਂ ਨੂੰ ਜਿੱਦਾਂ ਕੋਈ ਛੋਟੇ ਛੋਟੇ ਪੀਸ ਜਿਵੇਂ ਕ੍ਰਮ, ਬ੍ਰੈਡ ਕ੍ਰਮਸ ਹੋ ਗਿਆ, ਇੱਦਾਂ ਦੇ ਨਹੀਂ ਖਾ ਸਕਦੇ ਹੈਗੇ ਕਿਉਂਕਿ ਉਹ ਫਸ ਸਕਦੇ ਆ ਮਸ਼ੀਨਾਂ ਦੇ ਵਿੱਚ।

0: ਦੇਖ ਵੀ ਰਹੇ ਸੀ ਕਿ ਵੀਡੀਓ ਚ ਸਲੀਪਿੰਗ ਬੈਗ ਉਹਨਾਂ ਨੂੰ ਹੁੰਦੇ ਨੇ ਉਹ ਨਾਲ ਬੰਨ ਦਿੱਤੇ ਜਾਂਦੇ ਨੇ ਉਹਦੀ ਕੰਧ ਦੇ ਨਾਲ ਕਿਸੇ ਵੀ ਮੋਡਿਊਲ ਦੇ ਅੰਦਰ ਪਰ ਜਿਹੜੀ ਇੱਕ ਦੂਜੀ ਚੀਜ਼ ਵੈਸੇ ਤਾਂ ਇਹਦੇ ਆਪਾਂ ਕੰਟੀਨਿਊ ਕਰਾਂਗੇ ਅਗਲੀ ਵਾਰ ਖਾਣ ਪੀਣ ਦੀਆਂ ਆਦਤਾਂ ਹੋਰ ਬਹੁਤ ਸਾਰੀਆਂ ਪਰ ਮੈਂ ਜਦੋਂ ਸੁਨੀਤਾ ਵਿਲੀਅਮਸ ਹੋਣੀ ਬੁਚ ਵਿਲਮਰ ਵਾਰੀ ਆਏ ਸੀਗੇ ਤਾਂ ਮੈਨੂੰ ਲੱਗਿਆ ਕਿ ਧਰਤੀ 'ਤੇ ਆ ਗਏ ਅਤੇ ਹੁਣ ਆਉਂਦੇ ਹੀ ਜੱਫੀ ਪਊਗੀ ਜਿਵੇਂ ਆਪਣੇ ਮੁੰਡਾ ਕੁੜੀ ਆਸਟ੍ਰੇਲੀਆ ਤੋਂ ਗਏ ਜਾਂ ਕੈਨੇਡਾ ਤੋਂ ਗਏ ਅਤੇ ਟਰੈਕਟਰ ਲੈ ਕੇ ਬੰਦੇ ਦਿੱਲੀ ਏਅਰਪੋਰਟ ਪਹੁੰਚ ਗਏ ਅਤੇ ਜੱਫੀਆਂ ਜੁੱਫੀਆਂ ਪਾਈਆਂ ਕਿ ਮੁੜਿਆ ਆ ਭਾਈ ਹੈ ਨਾ ਤਾਂ ਇਹਨਾਂ ਨੂੰ ਐਂ ਜੱਫੀ ਪਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਆਈਸੋਲੇਸ਼ਨ 'ਚ ਭੇਜ ਦਿੱਤਾ ਜਾਂਦਾ ਕਹਿੰਦੇ ਪਤਾ ਨਹੀਂ ਤੁਸੀਂ ਆਪਣੇ ਨਾਲ ਕੋਈ ਲੈ ਨਾ ਆਇਓ ਉੱਥੇ ਹੈ ਨਾ ਅਤੇ ਬੜਾ ਬਹੁਤ ਇਕੱਲਾ ਰੱਖ ਦਿੱਤਾ ਜਾਂਦਾ ਫਿਰ ਤੁਸੀਂ ਦੱਸਿਆ ਕਿ ਇਹਨਾਂ ਦੀ ਬੌਂਡ ਡੈਂਸਿਟੀ ਲੂਜ਼ ਹੋ ਜਾਂਦੀ ਹੈ ਉਹਦੇ 'ਤੇ ਕੰਮ ਕੀਤਾ ਜਾਂਦਾ ਮਸਲਸ ਗੇਨ ਦੇ ਉੱਤੇ ਕੰਮ ਕੀਤਾ ਜਾਂਦਾ ਉਹ 4-5-6 ਮਹੀਨੇ ਤਾਂ ਇਹ ਬਾਹਰ ਹੀ ਨਹੀਂ ਆ ਪਾਉਂਦੇ ਹੈਗੇ ਸੋ ਐਡਾ ਨੁਕਸਾਨ ਜਿਹੜਾ ਹੈਗਾ
1: ਹਾਂਜੀ ਨੁਕਸਾਨ ਬੋਡੀ ਨੂੰ ਕਾਫੀ ਹੁੰਦਾ ਜਿੱਦਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਬੋਨ ਜਿਹੜਾ ਮਾਸ ਲੂਜ਼ ਹੋ ਜਾਂਦਾ ਹੈ ਨਾ 1-2% ਜਿਹੜਾ ਲੂਜ਼ ਕਰ ਦਿੰਦੇ ਆ ਪਰ ਮੰਥ ਆਈ ਥਿੰਕ ਅਤੇ ਉਹਦੇ ਨਾਲ ਜਿਹੜੇ ਆ ਜਦੋਂ ਉੱਥੇ ਆਓ ਔਰ ਇੰਨਾ ਟਾਈਮ ਉੱਥੇ ਰਹਿ ਕੇ ਆਉਂਦੇ ਆ ਹੈ ਨਾ ਅਤੇ ਉਹਨਾਂ ਨੂੰ ਆਦਤ ਉਸ ਇਨਵਾਇਰਮੈਂਟ ਦੀ ਪੈ ਜਾਂਦੀ ਅਤੇ ਉਹਨਾਂ ਨੂੰ ਅਰਥ ਦੇ ਅਕੋਰਡਿੰਗ ਐਡਜਸਟ ਕਰਨਾ ਪਹਿਲਾਂ ਇਹ ਇੱਕ ਚੀਜ਼ ਹੋ ਜਾਂਦੀ ਆ ਫਿਰ ਉੱਥੋਂ ਪੈਥੋਜਨਸ ਵਗੈਰਾ ਉਹ ਸਾਰੀਆਂ ਚੀਜ਼ਾਂ ਨਾ ਸਪੇਸ ਦੇ ਵਿੱਚੋਂ ਕੋਈ ਹੈ ਨਾ ਲੈ ਕੇ ਆਉਣ ਉਹ ਚੀਜ਼ ਹੋ ਜਾਂਦੀ ਆ
0: ਕੋਈ ਬੈਕਟੀਰੀਆ
1: ਹਾਂਜੀ ਕੋਈ ਬੈਕਟੀਰੀਆ ਵਗੈਰਾ ਕੋਈ ਮਤਲਬ ਡਿਜ਼ੀਜ਼ ਨਾ ਹੋਵੇ ਇੱਦਾਂ ਦੀ ਤਾਂ ਉਸ ਚੀਜ਼ ਦੇ ਔਰ ਇਹ ਵੀ ਨਹੀਂ ਹੈਗਾ ਕਿ ਇੱਦਾਂ ਨਹੀਂ ਹੈਗਾ ਕਿ ਜਿੰਨਾ ਟਾਈਮ ਉੱਥੇ ਸਪੇਸ ਸਟੇਸ਼ਨ 'ਤੇ ਰਹੇ ਆ ਉਨਾ ਟਾਈਮ ਹੀ ਇਹਨਾਂ 'ਤੇ ਕੰਮ ਹੈਗਾ ਜਿਹੜੀ ਅਸੀਂ ਰਿਸਰਚ ਦੀ ਗੱਲ ਕਰ ਰਹੇ ਹਾਂ ਅਸੀਂ ਇਹ ਵੀ ਦੇਖਦੇ ਹਾਂ ਕਿ ਉਸ ਤੋਂ ਬਾਅਦ ਜਦੋਂ ਇਹ ਆ ਜਾਂਦੇ ਆ ਓਲਡ ਏਜ 'ਚ ਜਾ ਕੇ ਇਹਨਾਂ 'ਤੇ ਕੀ ਇਫੈਕਟ ਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਦਾ
0: ਹਾਂਜੀ
1: ਤਾਂ ਇਹ ਐਸਟ੍ਰੋਨੋਟ ਬਣਨਾ ਕੋਈ ਈਜ਼ੀ ਚੀਜ਼ ਨਹੀਂ ਹੈ ਪਹਿਲਾਂ ਤਾਂ ਬਣਨਾ ਔਖੀ ਹੈ ਅਤੇ ਫਿਰ ਉੱਥੇ ਕਿਉਂਕਿ ਤੁਸੀਂ ਆਪਣੀ ਹਿਊਮਨ ਬੋਡੀ ਜਿਹੜੀ ਆ ਇੱਕ ਜਿਹੜੀ ਆ ਰਿਸਰਚ ਦੇ ਇੱਕ ਤਰ੍ਹਾਂ ਡੋਨੇਟ ਹੀ ਕਰ ਰਹੇ ਹਾਂ ਹਨਾ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਸਪੇਸ 'ਚ ਕੀ ਚੇਂਜਸ ਤੁਹਾਡੀ ਬੋਡੀ 'ਚ ਆ ਸਕਦੇ ਆ ਤੋ ਇਹਨਾਂ ਨੂੰ ਬਾਅਦ ਵਿੱਚ ਵੀ ਜਿਹੜਾ ਆ ਅੰਡਰ ਓਬਜ਼ਰਵੇਸ਼ਨ ਰੱਖਿਆ ਜਾਂਦਾ ਹੈ ਕਿ ਇੰਨੇ ਇੰਨੇ ਟਾਈਮ ਔਰ ਜਦੋਂ ਤੁਸੀਂ ਦੇਖਦੇ ਆ ਕਿ ਕੋਈ ਵੀ ਮਿਸ਼ਨ ਮੂਨ 'ਤੇ ਵੀ ਚਲੋ ਜਾਂ ਕਿਤੇ ਸਪੇਸ 'ਚ ਭੇਜਿਆ ਜਾਂਦਾ ਤਾਂ ਇਹਨਾਂ ਦੀ ਜਿਹੜੀ ਹਾਰਟ ਬੀਟ ਹਰ ਟਾਈਮ ਹਰ ਮਿਨਟ ਦੀ ਹਾਰਟ ਬੀਟ ਨੋਟ ਕੀਤੀ ਜਾਂਦੀ ਹੈ ਕਿਹੜੇ ਟਾਈਮ ਦੇ ਉੱਤੇ ਕਿੰਨੀ ਹਾਰਟ ਬੀਟ ਇਹਨਾਂ ਦੀ ਵੱਧ ਗਈ ਆ ਜਾਂ ਘੱਟ ਗਈ ਆ ਸੋ ਉਹ ਸਾਰੀ ਚੀਜ਼ ਇਕੱਲੀ ਇਕੱਲੀ ਮਤਲਬ ਛੋਟੀ ਛੋਟੀ ਚੀਜ਼ ਦਾ ਜਿਹੜਾ ਖਿਆਲ ਰੱਖਿਆ ਜਾਂਦਾ ਹੈਗਾ
0: ਰਾਈਟ ਰਾਈਟ ਨਹੀਂ ਠੀਕ ਹੈ ਅੱਜ ਦਾ ਇਹ ਐਪੀਸੋਡ ਇਹਨੂੰ ਕਿਤੇ ਜੇ ਤੁਸੀਂ ਖਤਮ ਕਰਨਾ ਤਾਂ ਉਹ ਦੱਸ ਦਿਓ ਨਹੀਂ ਤਾਂ ਫਿਰ ਆਪਾਂ ਇਹਨੂੰ ਇਹਦਾ ਮੈਨੂੰ ਲੱਗਦਾ ਕਿ ਇੱਕ ਸੈਕਿੰਡ ਪਾਰਟ ਵੀ ਰੱਖਣਾ ਚਾਹੀਦਾ ਹੈਗਾ ਕਿਉਂਕਿ ਮੈਨੂੰ ਹਲੇ ਕੁਛ ਕੁ ਚੀਜ਼ਾਂ ਦੇ ਡਾਊਟ ਹੈਗੇ ਨੇ ਜਿਹੜੇ ਮੈਂ ਪੁੱਛਣਾ ਚਾਹੂੰਗਾ ਵੀ ਆਪਣੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਗਾ ਕੇ ਫੌਜੀ ਤਾਂ ਬਾਰਡਰ 'ਤੇ ਲੜਦੇ ਨੇ ਵੀ ਆਪਣੇ ਦੇਸ਼ ਨੂੰ ਪ੍ਰੋਟੈਕਟ ਕਰਨਾ ਆਪਣੀ ਜਾਨ ਨੂੰ ਦਾਅ ਦੇ ਉੱਤੇ ਲਗਾ ਕੇ ਐਸਟ੍ਰੋਨੋਟ ਹਵਾ 'ਚ ਚਲੇ ਜਾਂਦੇ ਨੇ ਅਤੇ ਪਤਾ ਲੱਗੇ ਵੀ ਉੱਥੇ ਗਏ ਹੋਏ ਆ ਅਤੇ ਪੁੜਪੁੜੀ 'ਚ ਆ ਕੇ ਕੋਈ ਮੀਟਰੋਇਡ ਵੱਜਿਆ ਅਤੇ ਬੰਦਾ ਗਿਆ ਅਤੇ ਉਹ ਕਾਹਦੇ ਲਈ ਅਤੇ ਉਹਦੇ ਫਾਇਦੇ ਨੁਕਸਾਨ ਪਲੱਸ ਉਹ ਕਿਸ ਚੀਜ਼ ਦੇ ਲਈ ਦਾਅ 'ਤੇ ਲਗਾਉਂਦੇ ਨੇ ਕਿਉਂਕਿ ਹਰ ਚੀਜ਼ ਦੀ ਇੱਕ ਕੀਮਤ ਹੈਗੀ ਹੈ ਨਾ ਇਨਸਾਨੀ ਜਾਨ ਦੀ ਕੀਮਤ ਕਿੰਨੀ ਲੱਗਦੀ ਹੈ ਐਸੋ ਉਹ ਪੁਲਾੜ ਦੇ ਵਿੱਚ ਜਾਂਦੀ ਉਹ ਵੀ ਮੈਂ ਸਵਾਲ ਜੇ ਲੱਗਦਾ ਹੋਇਆ ਅੱਜ ਨਹੀਂ ਤਾਂ ਫਿਰ ਅਗਲੇ ਐਪੀਸੋਡ ਦੇ ਵਿੱਚ ਪਲੱਸ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਇਕੱਠਾ ਜਿਹਾ ਕਰ ਦਿਉ ਅੱਜ ਦੇ ਪ੍ਰੋਗਰਾਮ 'ਚ ਪਰ ਮੈਨੂੰ ਇਹ ਲੱਗਦਾ ਕਿ ਇਹ ਦੋ ਤਿੰਨ ਚੀਜ਼ਾਂ ਮੇਰੇ ਲਈ ਵੀ ਨਵੀਆਂ ਹੈਗੀਆਂ ਨੇ ਸਮਝਣਾ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀ ਲੋੜ ਕਿਉਂ ਪਈ ਫਿਰ ਉਹਨੂੰ ਬਣਾਇਆ ਕਿਵੇਂ ਗਿਆ ਉਹਦੀ ਅਸੈਂਬਲੀ ਕਿਵੇਂ ਹੁੰਦੀ ਹੈ ਉਦੋਂ ਕਿਸ ਤਰ੍ਹਾਂ ਦੇ ਡੈਮੇਜ ਹੋ ਜਾਂਦੇ ਨੇ ਅਤੇ ਹੋਰ ਆਪਣੀ ਤਰਫ ਤੋਂ ਕੁਝ ਜੋੜਨਾ ਚਾਹੁੰਦੇ ਹੋ ਜਾਣ ਤੋਂ ਪਹਿਲਾਂ
1: ਹਾਂਜੀ ਇੱਕ ਜਿਹੜੀ ਆਪਾਂ ਸਪੇਸ ਵਾਕ ਦੀ ਗੱਲ ਕੀਤੀ ਹੈ ਜਦੋਂ ਉਹਦੇ 'ਚੋਂ ਬਾਹਰ ਆ ਜਾਂਦੇ ਤਾਂ ਉਹਨੂੰ ਅਸੀਂ ਐਕਸਟਰਾ ਵਹੀਕੂਲਰ ਐਕਟੀਵਿਟੀ ਜਿਹੜਾ EVA ਕਹਿ ਦਿੰਦੇ ਹਾਂ ਤਾਂ ਉਹ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੇ ਦੋ ਬੰਦੇ ਜਿਹੜੇ ਗਏ ਸੀਗੇ ਸਭ ਤੋਂ ਪਹਿਲੇ ਉਹਨਾਂ ਦਾ ਨਾਮ ਜਿਹੜਾ ਜੈਰੀ ਐਲ ਰੋਜ਼ ਔਰ ਜੇਮਸ ਐਚ ਨਿਊਮਨ ਕਰਕੇ ਉਹਨਾਂ ਦਾ ਨਾਮ ਸੀਗਾ ਔਰ ਫਸਟ ਵਿਮੈਨ ਜਿਹੜੀ ਸੀਗੀ ਉਹ ਤਮਾਰਾ ਨਾਮ ਸੀ ਉਹਨਾਂ ਦਾ May 1999 ਦੇ ਵਿੱਚ ਜਿਹੜਾ ਉਹ ਗਏ ਔਰ ਸੁਨੀਤਾ ਵਿਲੀਅਮਸ ਜਾਂ ਕੋਈ ਵੀ ਐਸਟ੍ਰੋਨੋਟਸ ਉੱਤੇ ਜਾਂਦੇ ਆ ਤਾਂ ਉਹ ਇਹਨਾਂ ਚੀਜ਼ਾਂ 'ਚ ਪਾਰਟੀਸਪੇਟ ਕਰਦੇ ਆ ਉਹ ਰੈਗੂਲਰਲੀ ਜਿਹੜਾ ਰਿਪੇਅਰ ਔਰ ਮੇਨਟੇਨੈਂਸ ਜਿਹੜੀ ਚੱਲਦੀ ਰਹਿੰਦੀ ਆ ਹਰ ਚੀਜ਼ ਉਹਨਾਂ ਨੂੰ ਜਿਹੜਾ ਉਹ ਪ੍ਰੋਪਰ ਦੇਖਣਾ ਪੈਂਦਾ ਹਾਂਜੀ ਟ੍ਰੇਨਿੰਗ ਦੇਣੀ ਪੈਂਦੀ ਆ ਔਰ ਮਤਲਬ ਟਾਈਮ ਟੂ ਟਾਈਮ ਕਿਉਂਕਿ ਇੱਥੇ ਵੀ ਅਗਰ ਤੁਸੀਂ ਜਦੋਂ ਕਿਸੇ ਵੀ ਲੈਬੋਰਟਰੀ 'ਚ ਕਿਸੇ ਵੀ ਚੀਜ਼ 'ਚ ਕੰਮ ਕਰਦੇ ਆ ਹੈ ਨਾ ਤਾਂ ਤੁਹਾਨੂੰ ਪ੍ਰੋਪਰ ਡੇਟ ਔਰ ਟਾਈਮ ਨੋਟਿਸ ਕਰਨਾ ਈਵਨ ਤੁਸੀਂ ਇੱਥੇ ਪਬਲਿਕ ਟੋਇਲਟਸ ਦੇਖ ਲਓ ਤਾਂ ਉੱਥੇ ਉਹ ਲੱਗੇ ਹੁੰਦੇ ਆ ਕਿ ਕਿਹਨੇ ਸਫਾਈ ਕੀਤੀ ਕਿੰਨੇ ਟਾਈਮ 'ਤੇ ਸਫਾਈ ਕੀਤੀ ਤਾਂ ਉਹ ਸਾਰੀਆਂ ਚੀਜ਼ਾਂ ਦਾ ਹਾਂਜੀ ਪ੍ਰੋਪਰ ਡਾਕੂਮੈਂਟੇਸ਼ਨ ਸਾਰਾ ਜਿਹੜਾ ਇਹਨਾਂ ਨੂੰ ਧਿਆਨ ਰੱਖਣਾ ਪੈਂਦਾ ਅਤੇ ਹਾਂਜੀ ਤਾਂ ਫਿਰ
0: ਨੌਕਰੀ ਕਿਹਦੀ ਕਰ ਰਹੇ ਨੇ ਵੈਸੇ ਨਾਸਾ ਦੀ ਰੋਸਮੋਸ ਰੋਸਕਮੋਸ ਦੀ ਆਈ ਐਸ
1: ਸਾਰੇ ਅਲੱਗ ਅਲੱਗ ਐਸਟ੍ਰੋਨੋਟ ਕੋਈ
0: ਤਨਖਾਹ ਕੌਣ ਪਾ ਰਹੇ ਇਹਨਾਂ ਨੂੰ
1: ਕਿਉਂਕਿ ਉੱਥੇ ਜਿਹੜਾ ਸਪੇਸ 'ਚ ਐਸਟ੍ਰੋਨੋਟ ਸਾਰਿਆਂ ਦੇ ਸਾਨੂੰ ਪਤਾ ਕਿ ਇੰਡੀਅਨ ਜਿਹੜੇ ਆ ਉਹ ਵੀ ਗਏ ਸੀਗੇ ਲਾਸਟ ਤੋਂ ਸਾਰੇ ਮਤਲਬ ਪੂਰੀਆਂ ਕੰਟਰੀਜ਼ ਅਲੱਗ ਅਲੱਗ ਇਹ ਮੇਨ ਜਿਹੜੇ ਆ ਮੇਜਰ ਜਿੱਥੋਂ ਚੱਲਦੇ ਆ ਉਹ 5 ਕੰਟਰੀਜ਼ 5 ਸਪੇਸ ਏਜੰਸੀਜ਼ ਆ ਬਟ ਜਿਹੜੇ ਐਸਟ੍ਰੋਨੋਟਸ ਹੁੰਦੇ ਆ ਡਿਫਰੈਂਟ ਡਿਫਰੈਂਟ ਕੰਟਰੀਜ਼ ਦੇ ਜਾਂਦੇ ਆ ਔਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੇ ਆ ਕਲਰ ਡਿਫਰੈਂਟ ਕਲਰ ਦਾ ਮਤਲਬ ਜਾ ਰਿਹਾ ਹਿਊਮਨ ਬੀਂਗ ਜਾਂ ਇੱਕ ਵੁਮੈਨ ਜਾ ਰਹੀ ਆ ਤਾਂ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਮੇਲ ਔਰ ਫੀਮੇਲ ਬੋਡੀਜ਼ ਜਿਹੜੀਆਂ ਅਲੱਗ ਹੁੰਦੀਆਂ ਹੈ ਨਾ ਉਹਦੇ ਹੋਰਮੋਨਸ ਅਲੱਗ

0: ਹਰ ਚੀਜ਼ ਅਲੱਗ ਹੁੰਦੀ ਆ, ਜਿਹੜਾ ਜਿਹੜੀ ਆ ਉਹ ਰਿਐਕਟ ਕਿੱਦਾਂ ਕਰਦੇ ਆ ਇਨਵਾਇਰਮੈਂਟ ਨੂੰ, ਉਹ ਅਲੱਗ ਹੁੰਦੀ ਆ। ਫਿਰ ਤੁਸੀਂ ਅਗਰ ਇਹ ਵੀ ਗੱਲ ਕਰੋ ਕਿ ਅਫਰੀਕਨ ਜਾਂ ਯੂਰੋਪੀਅਨ ਜਾਂ ਫਿਰ ਇੰਡੀਅਨ ਪੀਪਲ ਜਿਹੜੇ ਹੈਗੇ, ਏਸ਼ੀਅਨ ਹੈਗੇ ਆ, ਉਹਨਾਂ ਦਾ ਜੀਨਸ ਵਾਈਜ਼, ਡੀ ਐਨ ਏ ਵਾਈਜ਼ ਜਿਹੜੀਆਂ ਉਹਨਾਂ ਦੇ ਵਿੱਚ ਵੀ ਕਾਫੀ ਚੇਂਜਸ ਆਉਂਦੀਆਂ ਰਹਿੰਦੀਆਂ। ਇਸ ਲਈ ਅਸੀਂ ਦੇਖਦੇ ਕਿ ਇੱਕ ਰੀਜਨ ਦੇ ਲੋਕ ਸਾਨੂੰ ਇੱਕੋ ਜਿਹਾ ਹੀ ਲੱਗਦੇ ਆ, ਹੈ ਨਾ, ਉਹਨਾਂ ਦੀ ਫੇਸ ਸਟਰਕਚਰ ਇੱਕੋ ਜਿਹੀ ਹੁੰਦੀ ਆ, ਦੂਸਰੇ ਰੀਜਨ ਦੇ ਇੱਕੋ ਜਿਹੇ ਸੇਮ ਲੱਗਦੇ ਆ। ਸੋ ਇਹ ਸਾਰੀਆਂ ਚੀਜ਼ਾਂ ਇਹਨਾਂ ਚੀਜ਼ਾਂ 'ਚ ਵੀ ਹੈਲਪ ਕਰਦੀਆਂ ਕਿ ਹਰ ਚੀਜ਼ ਜਿਹੜੀ ਹਰ ਇੱਕ ਤਰ੍ਹਾਂ ਦੇ ਜਿਹੜੀ ਆ ਜੀਨਸ ਨੂੰ ਔਰ ਹਿਊਮਨ ਬੀਇੰਗਸ ਨੂੰ ਜੈਂਡਰ ਨੂੰ ਕੀ ਕੀ ਇਫੈਕਟ ਹੋ ਰਿਹਾ ਉਹਨਾਂ ਚੀਜ਼ਾਂ 'ਤੇ, ਅਤੇ ਉਹ ਸਾਰੀਆਂ ਚੀਜ਼ਾਂ ਇਸ ਲਈ ਜਿਹੜਾ ਲੈ ਕੇ ਜਾਇਆ ਜਾਂਦਾ ਹੈਗਾ ਆ ਵਿਮੈਨ ਨੂੰ ਵੀ ਔਰ ਦੂਸਰੇ ਜਿਹੜੀ ਐਥਨੀਸਿਟੀ ਦੇ ਲੋਕਾਂ ਨੂੰ ਵੀ। ਸੋ ਉੱਥੇ ਸਾਰੇ ਕੰਟਰੀਜ਼ ਦੇ ਸਾਇੰਟਿਸਟ ਕੰਮ ਕਰਦੇ ਆ, ਸਿਰਫ
1: ਰਲ ਮਿਲ ਕੇ ਕੰਮ ਕਰਦੇ ਹੈਗੇ ਨੇ, ਅਤੇ ਨਹੀਂ ਬਿਲਕੁਲ। ਔਰ ਇਹ ਕੋਈ ਛੋਟਾ ਪ੍ਰੋਜੈਕਟ ਹੈ, ਸ਼ੁਭਾਂਸ਼ੂ ਸ਼ੁਕਲਾ ਸ਼ਾਇਦ, ਹੈ ਨਾ,
0: ਹਾਂਜੀ,
1: ਪਿਛਲੇ ਸਾਲ ਗਏ ਸੀਗੇ ਉਹ, ਅਤੇ ਇਹ ਕੋਈ ਛੋਟਾ ਮੋਟਾ ਪ੍ਰੋਜੈਕਟ ਹੈ ਨਹੀਂ। ਅਤੇ ਔਰ ਮੈਨੂੰ ਇਹ ਇਹ ਤਾਂ ਐਂ ਨਾ ਕਰੀਏ ਸੰਦੀਪ ਜੀ ਕਿ ਆਪਾਂ ਕੰਟੀਨਿਊ ਰੱਖੀਏ, ਸੁਨੀਤਾ ਵਿਲੀਅਮਸ ਦੀ ਗੱਲ ਕੀਤੀ ਹੈ ਬਚਪਨ ਦੇ ਵਿੱਚ, ਕਲਪਨਾ ਚਾਵਲਾ ਦੀ ਗੱਲਾਂ ਸੁਣੀਆਂ ਸੀ, ਹੈ ਨਾ, ਔਰ ਸਪੇਸ ਦੇ ਨਾਲ ਜੁੜੀਆਂ ਹੋਈਆਂ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਹੋਣਗੀਆਂ। ਪਲੱਸ ਜਿਹਦੀ ਸਭ ਤੋਂ ਜ਼ਿਆਦਾ ਮੈਨੂੰ ਐਕਸਾਈਟਮੈਂਟ ਹੈਗੀ ਹੈ ਇਸ ਪੂਰੇ ਪਾਠ ਦੇ ਵਿੱਚ ਜਾਣਨ ਬਾਰੇ, ਉਹ ਇਹ ਹੈ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਜਾ ਕੇ ਐਸਟ੍ਰੋਨੋਟ ਖਾਂਦੇ ਕੀ ਨੇ, ਉਹ ਜਿਹੜੀ ਇੱਕ ਬੜੀ ਜ਼ਰੂਰੀ ਹੈਗੀ ਹੈ ਮੇਰੇ ਲਈ ਕਹਾਣੀ, ਅਤੇ ਉਹ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਗਲੇ ਐਪੀਸੋਡ ਦੇ ਵਿੱਚ, ਪਰ ਫਿਲਹਾਲ ਅੱਜ ਦੇ ਦਿਨ ਨਹੀਂ। ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਤੁਹਾਡਾ।
0: ਥੈਂਕ ਯੂ ਭਾਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਫਿਲਹਾਲ ਅੱਜ ਦੇ ਐਪੀਸੋਡ ਦੇ ਅੰਦਰ। ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio station.
0: Lade phir,
2: Hanji Hanji, oye Hanji Hanji,
3: Hanji Radio.
4: Radio Hanji, 1674. Aas karde hain din tuhanu vadhia ja reha hovega, chadhdi kala de vich hovoge. ਮਨ 'ਚ ਹੋਵੇਗਾ ਸ਼ੁਕਰਾਨਾ ਉਸ ਰੱਬ ਦਾ ਇਸ ਚੜ੍ਹਦੀ ਕਲਾ ਦੇ ਲਈ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਇਸ ਖੁਸ਼ੀ ਨੂੰ ਸਾਰਾ ਦਿਨ ਇਸੇ ਤਰ੍ਹਾਂ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਿਅਕਤੀ, ਇੱਕ ਇਨਸਾਨ ਬੜਾ ਖੁਸ਼ ਸੀ ਕਿਉਂਕਿ ਰੱਬ ਨੇ ਉਹਨੂੰ ਸਾਰਾ ਕੁਛ ਦਿੱਤਾ, ਸੋਹਣਾ ਪਰਿਵਾਰ ਦਿੱਤਾ, ਕਾਰੋਬਾਰ ਦਿੱਤਾ, ਘਰ ਦਾ ਗੁਜ਼ਾਰਾ ਬੜਾ ਵਧੀਆ ਚੱਲ ਰਿਹਾ ਸੀ। ਜੋ ਉਹਨੇ ਮੰਗਿਆ ਸੀ ਉਸ ਤੋਂ ਉਹਨੂੰ ਕਿਤੇ ਵੱਧ ਕੇ ਮਿਲਿਆ, ਸਾਡੇ ਤੁਹਾਡੇ ਸਾਰਿਆਂ ਵਾਂਗੂ। ਪਰ ਫਿਰ ਇੱਕ ਦਿਨ ਪਤਾ ਨਹੀਂ ਕਿਉਂ ਉਹਨੂੰ ਆਪਣਾ ਆਪ ਉਦਾਸ ਜਿਹਾ ਲੱਗਾ। ਜਾਣਨ ਦੀ ਸਮਝਣ ਦੀ ਕੋਸ਼ਿਸ਼ ਕੀਤੀ ਪਰ ਜਵਾਬ ਕੁਛ ਲੱਭਾ ਨਹੀਂ, ਨਾ ਜਵਾਬ ਲੱਭਾ ਨਾ ਇਹ ਮੁਸ਼ਕਲ ਖਤਮ ਹੋਈ। ਸਾਰਾ ਕੁਛ ਵਧੀਆ ਚੱਲੀ ਜਾਂਦਾ ਹੈ ਪਰ ਨਾਲ ਦੀ ਨਾਲ ਮਨ ਦੇ ਉੱਤੇ ਜਿੱਦਾਂ ਬੋਝ ਜਿਹਾ ਵਧੀ ਜਾਵੇ, ਕੁਛ ਵੀ ਚੰਗਾ ਨਹੀਂ ਲੱਗਦਾ। ਹੌਲੀ ਹੌਲੀ ਖਿੱਚ ਖਿਚਾਈਆ ਪਰਿਵਾਰ ਦੇ ਜੀਆਂ ਨਾਲ ਵੀ ਵੱਧ ਗਿਆ। ਕਾਰੋਬਾਰ ਦੇ ਉੱਤੇ ਕਈ ਕੰਮਿਆਂ ਦੇ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਗਏ। ਪਰਿਵਾਰ ਦੇ ਵਿੱਚ ਜੀਆਂ ਦੀ ਆਪਸ ਦੇ ਵਿੱਚ ਚਿਕ ਚਿਕ ਚੈਂ ਚੈਂ ਸ਼ੁਰੂ ਹੋ ਗਈ ਪਰ ਇਹ ਸਭ ਕੁਛ ਦੇ ਦਰਮਿਆਨ ਘਾਟਾ ਕਿਸੇ ਗੱਲ ਦਾ ਨਹੀਂ। ਕਮਾਈ ਵੀ ਸੋਹਣੀ ਚੱਲੀ ਜਾਂਦੀ ਹੈ, ਤਰੱਕੀ ਵੀ ਚੱਲੀ ਜਾਂਦੀ ਹੈ ਪਰ ਫਿਰ ਵੀ ਸਮਝ ਨਹੀਂ ਆਉਂਦੀ ਕਿ ਭਾਰ ਕਾਹਦਾ ਮਨ ਦੇ ਉੱਤੇ, ਬੋਝ ਕਾਹਦਾ, ਇਹ ਦੁੱਖ ਕਾਹਦੇ ਨੇ। ਜਦੋਂ ਬੰਦਾ ਇੱਦਾਂ ਦਾ ਭਾਰ ਮਹਿਸੂਸ ਕਰਦਾ ਤਾਂ ਫਿਰ ਉਹਦੇ ਸੁਭਾਅ ਦੇ ਵਿੱਚ ਬਦਲਾਅ ਆਉਂਦਾ, ਖਿੱਚ ਖਿਚਾਈ ਆਉਂਦਾ ਤਾਂ ਫਿਰ ਸੰਬੰਧ ਵਿਗੜਦੇ ਨੇ, ਸੰਬੰਧ ਵਿਗੜਦੇ ਨੇ ਤਾਂ ਫਿਰ ਉਹ ਵਿਗੜਦੇ ਚਲੇ ਜਾਂਦੇ ਨੇ, ਵਿਗੜਦੇ ਚਲੇ ਜਾਂਦੇ ਨੇ ਤਾਂ ਫਿਰ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦਾ, ਹੱਲ ਲੱਭਣ ਦੀ ਕੋਸ਼ਿਸ਼ ਕਰਦਾ ਅਤੇ ਫਿਰ ਉਹ ਕੋਈ ਸਿਆਣਾ ਬੰਦਾ ਲੱਭਦਾ। ਬੜਾ ਔਖਾ ਹੁੰਦਾ ਇਸ ਅਵਸਥਾ ਦੇ ਵਿੱਚ ਕਿਸੇ ਬੰਦੇ ਦਾ ਕਿਸੇ ਨੂੰ ਸਿਆਣਾ ਮੰਨ ਲੈਣਾ, ਕਿਸੇ ਸਾਹਮਣੇ ਸਰੈਂਡਰ ਕਰ ਦੇਣਾ ਪਰ ਜਦੋਂ ਲੋੜ ਹੋਵੇ ਫਿਰ ਕਰਨਾ ਵੀ ਪੈਂਦਾ। ਗੱਲ ਕਿੱਥੇ ਮੁੱਕੀ ਕਿ ਹੁਣ ਬਾਬਿਆਂ ਕੋਲ ਜਾਣ ਲੱਗ ਪਿਆ। ਕਿਸੇ ਨੇ ਕਿਹਾ ਤੈਨੂੰ ਕਿਸੇ ਨੇ ਕੀਤਾ ਕਰਾਇਆ, ਤੇਰੇ 'ਤੇ ਕਿਸੇ ਨੇ ਕਾਲਾ ਜਾਦੂ ਕਰ ਦਿੱਤਾ, ਤੈਨੂੰ ਨਜ਼ਰ ਲੱਗ ਗਈ ਹੈ ਤੇਰੇ ਕਾਰੋਬਾਰ ਨੂੰ। ਅਤੇ ਹੁਣ ਉਹ ਰਾਤ ਦਿਨ ਇੱਕੋ ਭਾਲ ਦੇ ਵਿੱਚ ਲੱਗਾ ਰਹਿੰਦਾ, ਮੈਨੂੰ ਕਿਤੇ ਪਤਾ ਲੱਗ ਜਾਵੇ ਉਹ ਕੌਣ ਹੈ। ਕਿਸੇ ਹੋਰ ਦੇ ਕੋਲ ਗਿਆ ਅਤੇ ਉਹਨੇ ਕਹਿ ਦਿੱਤਾ ਕਰਨ ਵਾਲਾ ਕੋਈ ਬਾਹਰੋਂ ਨਹੀਂ ਆ, ਤੇਰਾ ਆਪਣਾ ਹੀ ਕੋਈ ਪਰਿਵਾਰ ਦਾ ਜੀ ਹੈ ਜਾਂ ਫਿਰ ਤੇਰੇ ਆਸ ਪਾਸ ਤੋਂ, ਤੇਰਾ ਕੋਈ ਸਕਾ ਸੋਧਰਾ ਖੂਨ ਦਾ ਰਿਸ਼ਤਾ। ਅਤੇ ਹੁਣ ਘਰ ਦੇ ਵਿੱਚ ਤਲਖੀ ਹੋਰ ਵੀ ਵਧਣ ਲੱਗੀ, ਜਿਹੜੇ ਵੀ ਜੀਆਂ ਨਾਲ ਨਹੀਂ ਸੀ ਬਣਦੀ ਉਹਨਾਂ ਨਾਲ ਹੋਰ ਵਿਗਾੜ ਪੈਦਾ ਹੋ ਗਿਆ, ਅੱਡ ਅਡਈਏ ਹੋ ਗਏ ਪਰ ਸਮੱਸਿਆ ਉੱਥੇ ਦੀ ਉੱਥੇ, ਬੋਝ ਹੋਰ ਵੱਧ ਗਿਆ। ਹੁਣ ਉਹ ਇਸ ਭਾਲ ਦੇ ਵਿੱਚ ਨਹੀਂ ਆ ਕਿ ਮੇਰੇ ਦੁੱਖ ਖਤਮ ਹੋ ਜਾਣ, ਹੁਣ ਉਹ ਇਸ ਭਾਲ ਦੇ ਵਿੱਚ ਕਿ ਮੈਨੂੰ ਉਹ ਬੰਦਾ ਚਾਹੀਦਾ ਜਿਹਨੇ ਕੀਤਾ ਕਰਾਇਆ, ਜਿਹਦੀ ਵਜ੍ਹਾ ਕਰਕੇ ਮੇਰੀ ਇਹ ਦਸ਼ਾ ਹੋਈ ਹੈ। ਹੁਣ ਉਹ ਜਦੋਂ ਕਿਸੇ ਕੋਲ ਜਾਂਦਾ ਤਾਂ ਇਹ ਨਹੀਂ ਪੁੱਛਦਾ ਕਿ ਮੇਰੇ ਦੁੱਖਾਂ ਦਾ ਹੱਲ ਕੀ ਆ, ਉਹ ਇਹ ਪੁੱਛਦਾ ਕਿ ਮੈਨੂੰ ਦੱਸੋ ਮੇਰੇ ਘਰ 'ਚੋਂ ਕਿਹੜਾ ਬੰਦਾ, ਮੈਂ ਇਹਨੂੰ ਓਂ ਕਰ ਦੂੰ, ਮੈਂ ਇਹਨੂੰ ਦੋਂ ਕਰ ਦੂੰ, ਮੈਂ ਇਹਨੂੰ ਸਬਕ ਸਿਖਾ ਦੂੰ। ਇਸੇ ਕੁਛ ਦੇ ਦਰਮਿਆਨ ਇੱਕ ਦਿਨ ਕਿਸੇ ਨੇ ਕਵੱਲੇ ਜਿਹੇ ਫਕੀਰ ਦੀ ਦੱਸ ਪਾ ਦਿੱਤੀ ਸਿਆਲ ਦੇ ਦਿਨ ਨਦੀ ਦੇ ਕਿਨਾਰੇ ਬੈਠਾ, ਹਲਕੀ ਹਲਕੀ ਜਿਹੀ ਧੂਣੀ ਸੇਕੀ ਜਾਵੇ ਅਤੇ ਜਾ ਕੇ ਉਹਦੇ ਨਾਲ ਵੀ ਆਪਣੇ ਮਨ ਦੀ ਗੱਲ ਸਾਂਝੀ ਕਰ ਦਿੱਤੀ। ਫਕੀਰ ਨੇ ਸਾਰੀ ਗੱਲ ਬੜੇ ਧਿਆਨ ਦੇ ਨਾਲ ਸੁਣੀ ਅਤੇ ਪੁੱਛਿਆ, ਪਹਿਲਾਂ ਦੱਸ ਤੈਨੂੰ ਤੈਰਨਾ ਆਉਂਦਾ? ਕਹਿਣ ਲੱਗਾ, ਜੀ ਨਹੀਂ। ਫਕੀਰ ਨੇ ਇੱਕਦਮ ਆਪਣਾ ਕੰਬਲ ਲਾ ਕੇ ਪਾਸੇ ਮਾਰਿਆ, ਕਹਿਣ ਲੱਗਾ, ਇਹ ਤਾਂ ਹੋਰ ਵੀ ਵਧੀਆ, ਤੇਰਾ ਇਲਾਜ ਹੋਰ ਛੇਤੀ ਹੋ ਜਾਊਗਾ। ਆ ਨਹੀਂ ਵੇਖਿਆ, ਦਾ ਨਹੀਂ ਵੇਖਿਆ, ਨਦੀ ਕਿਨਾਰੇ ਖਲੋਤੇ ਨੂੰ ਧੱਕਾ ਮਾਰਿਆ ਤੇ ਨਦੀ 'ਚ ਸੁੱਟਦਾ। ਹੁਣ ਉਹਨੂੰ ਸਮਝ ਹੀ ਨਹੀਂ ਲੱਗੀ ਕਿ ਮੇਰੇ ਨਾਲ ਹੋਇਆ ਕੀ ਹੈ। ਪਾਣੀ ਇੰਨਾ ਡੂੰਘਾ ਸੀ ਕਿ ਪੈਰ ਨਾ ਥੱਲੇ ਲੱਗਣ, ਤੈਰਨਾ ਆਉਂਦਾ ਨਹੀਂ ਸੀ ਉੱਤੋਂ ਸਿਆਲ ਦੇ ਦਿਨ, ਅਤੇ ਉੱਤੋਂ ਦਿਨ ਉਹਨੇ ਚੰਗੇ ਮਾਣੇ। ਜਿਹੜੇ ਬੰਦੇ ਨੇ ਪੈਸਾ ਵੇਖਿਆ ਹੁੰਦਾ, ਚੰਗੇ ਦਿਨ ਮਾਣੇ ਹੁੰਦੇ, ਉਹ ਛੇਤੀ ਹੰਭ ਜਾਂਦਾ, ਉਹ ਛੇਤੀ ਥੱਕਦਾ, ਛੇਤੀ ਦਿਲ ਛੱਡ ਜਾਂਦਾ। ਉਹਨੂੰ ਲੱਗੇ ਕਿ ਹੁਣ ਮੈਂ ਮਰ ਚੱਲਿਆ, ਮਾੜਾ ਜਿਹਾ ਤਾਂ ਨਿਕਲੇ ਆਵਾਜ਼ ਮਾਰੇ, ਇੱਕ ਸਮਾਂ ਆਇਆ ਆਵਾਜ਼ਾਂ ਵੀ ਨਾ ਨਿਕਲਣ। ਜਦੋਂ ਨਿਕਲਦੀਆਂ ਸੀ ਉਦੋਂ ਬਥੇਰੀਆਂ ਉਹਨੇ ਗਾਲਾਂ ਕੱਢੀਆਂ, ਮਨ ਹੀ ਮਨ ਬਥੇਰਾ ਕੁਛ ਸੋਚਦਾ ਹੋਊਗਾ, ਜਾਂ ਫਿਰ ਸੋਚਣ ਦਾ ਵੀ ਸਮਾਂ ਨਹੀਂ ਲੱਗਾ। ਮਾੜਾ ਜਿਹਾ ਕਿਤੇ ਕਿਸੇ ਪਾਸੇ ਟਾਣੀ ਨੂੰ ਹੱਥ ਪਿਆ, ਸਾਹ ਆਉਣ ਜੋਗਾ ਨੱਕ ਤਾਂ ਨੂੰ ਕਿਰ ਰਹਿ ਗਿਆ, ਅਤੇ ਹੁਣ ਆਵਾਜ਼ਾਂ ਮਾਰਦਾ, ਕਦੀ ਤਰਲਿਆਂ ਦੇ ਨਾਲ ਅਤੇ ਕਦੀ ਦਬਕੇ ਦੇ ਨਾਲ। ਤੂੰ ਪਾਗਲ ਨੇ, ਮੈਂ ਗਲਤੀ ਕੀਤੀ, ਮੈਂ ਤੇਰੇ ਕੋਲ ਆ ਗਿਆ, ਮੇਰੀ ਜਾਨ ਚਲੀ ਜਾਊਗੀ, ਮੇਰੀ ਜਾਣ ਪਛਾਣ ਬਹੁਤ ਹੈ, ਤੈਨੂੰ ਮੈਂ ਬਖਸ਼ੂੰਗਾ ਨਹੀਂ। ਧਮਕੀਆਂ ਵੀ ਦਿੱਤੀਆਂ, ਤੈਨੂੰ ਪਤਾ ਮੈਨੂੰ ਤੈਰਨਾ ਨਹੀਂ ਆਉਂਦਾ। ਇਹ ਹਲਕੀ ਜਿਹੀ ਟਾਣੀ ਟੁੱਟ ਗਈ ਅਤੇ ਸਮਝ ਮੈਂ ਗਿਆ, ਫਕੀਰ ਨੂੰ ਕੋਈ ਪਰਵਾਹ ਨਹੀਂ। ਫਕੀਰ ਨੇ ਵੇਖਿਆ ਕਿ ਮਾੜਾ ਜਿਹਾ ਹੱਥ ਪੈ ਗਿਆ, ਉਹਦੇ ਵਾਲਾ ਝੋਲਾ ਖੋਲ੍ਹਿਆ ਅਤੇ ਵਿੱਚੋਂ ਜੋ ਵੀ ਉਹ ਫਕੀਰ ਦੇ ਲਈ ਲੈ ਕੇ ਆਇਆ ਸੀ ਕੋਈ ਖਾਣਾ ਦਾਣਾ, ਉਹ ਆਰਾਮ ਦੇ ਨਾਲ ਖਾਣ ਲੱਗ ਪਿਆ। ਉਹ ਉੱਥੋਂ ਰੌਲਾ ਪਾਈ ਜਾਵੇ, ਕਦੀ ਤਰਲੇ ਮਾਰੀ ਜਾਵੇ, ਕਦੀ ਧਮਕੀਆਂ ਦੇਈ ਜਾਵੇ, ਪਰ ਫਕੀਰ ਆਰਾਮ ਦੇ ਨਾਲ ਖਾਣ ਲੱਗਾ। ਉਹਨੇ ਹੱਥ ਪੈਰ ਇੰਨੇ ਕੁ ਮਾਰੇ, ਕੋਸ਼ਿਸ਼ਾਂ ਇੰਨੀਆਂ ਕੁ ਕੀਤੀਆਂ ਕਿ ਉਹ ਹੁਣ ਪਤਲੀ ਜਿਹੀ ਟਾਣੀ ਵੀ ਟੁੱਟੀ ਕੇ ਟੁੱਟੀ, ਫਿਰ ਦੁਬਾਰਾ ਗੋਤੇ ਖਾਣ ਲੱਗ ਪਏ। ਜਦੋਂ ਫਕੀਰ ਨੇ ਵੇਖਿਆ ਕਿ ਹੁਣ ਇਹਦੇ 'ਚ ਬਿਲਕੁਲ ਵੀ ਵਾਹ ਨਹੀਂ ਰਹੀ, ਬਿਲਕੁਲ ਸਾਹ ਸੱਤਿਆ ਨਹੀਂ ਰਹੀ, ਉਹਨੇ ਨਦੀ 'ਚ ਛਾਲ ਮਾਰੀ ਅਤੇ ਉਹ ਦੂਰੋਂ ਜਾ ਕੇ ਕੱਢ ਲਿਆਂਦਾ, ਬਿਲਕੁਲ ਮਰਦੇ ਮਰਦੇ ਨੂੰ ਲਿਆ ਕੇ ਧੂਣੀ ਦੇ ਲਾਗੇ ਪਾਇਆ, ਅੱਗ ਤੇਜ਼ ਕੀਤੀ, ਉੱਤੇ ਕੰਬਲ ਦਿੱਤਾ, ਥੋੜ੍ਹੇ ਜਿਹੇ ਸਾਹ ਚੱਲਦੇ ਕੀਤੇ, ਉਹਦੇ ਵੀ ਸਾਹ 'ਚ ਸਾਹ ਆਇਆ ਵੀ ਚਲੋ ਹੁਣ ਜਾਨ ਤਾਂ ਬਚੀ ਹੈ। ਹਲੇ ਮਾੜਾ ਜਿਹਾ ਸੁਰਤ 'ਚ ਆਏ ਤਾਂ ਫਕੀਰ ਨੇ ਕਿਹਾ, ਤੂੰ ਡੁੱਬ ਕਿੱਦਾਂ ਗਿਆ? ਚੰਗਾ ਭਲਾ ਬੰਦਾ ਹੈ ਤੂੰ? ਮਨ ਹੀ ਮਨ ਸੋਚ ਰਿਹਾ, ਚੰਗਾ ਪਾਗਲ ਬੰਦਾ, ਮੈਂ ਜਦੋਂ ਤੈਨੂੰ ਕਿਹਾ ਵੀ ਮੈਨੂੰ ਤੈਰਨਾ ਨਹੀਂ ਆਉਂਦਾ, ਮੇਰੇ ਮਨਾ ਕਰਨ ਦੇ ਉੱਤੇ ਵੀ ਤੂੰ ਮੈਨੂੰ ਧੱਕਾ ਦੇ ਦਿੱਤਾ, ਅਤੇ ਫਿਰ ਹੁਣ ਇੱਦਾਂ ਦੇ ਸਵਾਲ ਪੁੱਛਣ ਦਾ ਕੀ ਮਤਲਬ? ਪਰ ਸਵਾਲ ਮੇਰਾ ਹਾਲੇ ਵੀ ਉੱਥੇ ਹੀ ਹੈ, ਤੂੰ ਡੁੱਬਿਆ ਕਿਉਂ? ਕਹਿਣ ਲੱਗਾ, ਜੀ ਮੈਨੂੰ ਤੈਰਨਾ ਨਹੀਂ ਸੀ ਆਉਂਦਾ। ਤੇਰੇ ਪੈਰ ਕਿਉਂ ਨਹੀਂ ਲੱਗੇ? ਕਿਉਂਕਿ ਪਾਣੀ ਬੜਾ ਡੂੰਘਾ ਸੀ। ਤੈਨੂੰ ਬਚਾਇਆ ਕਿਹਨੇ? ਤੁਸੀਂ। ਮੈਂ ਕਿਉਂ ਬਚਾਇਆ? ਕਿਉਂਕਿ ਮੈਨੂੰ ਤੈਰਨਾ ਆਉਂਦਾ। ਇੰਨੀਆਂ ਗੱਲਾਂ ਕਰਦੇ ਕਰਦੇ ਉਸੇ ਨਦੀ ਦੇ ਵਿੱਚ ਫਕੀਰ ਨੇ ਛਾਲ ਮਾਰ ਦਿੱਤੀ, ਆਰਾਮ ਦੇ ਨਾਲ ਚੁੱਭੀਆਂ ਲਾਈਆਂ, ਖੁਸ਼ ਹੋਇਆ, ਨਾਤਾ ਪਾਣੀ ਦੇ ਨਾਲ, ਇੱਕਮਿਕ ਹੋਇਆ, ਕੁਦਰਤ ਦੇ ਨਜ਼ਾਰੇ ਮਾਣੇ, ਹੱਸਦਾ ਹੱਸਦਾ ਪਾਣੀ ਦੇ ਵਿੱਚੋਂ ਬਾਹਰ ਆਇਆ, ਉਸੇ ਧੂਣੇ ਦੇ ਕੋਲ ਬਹਿ ਗਿਆ। ਹੁਣ ਦੱਸ ਮੈਂ ਕਿਉਂ ਨਹੀਂ ਡੁੱਬਾ ਅਤੇ ਤੂੰ ਕਿਉਂ ਡੁੱਬ ਗਿਆ? ਜੀ ਤੁਹਾਨੂੰ ਤੈਰਨਾ ਆਉਂਦਾ, ਤੁਸੀਂ ਤਾਂ ਨਹੀਂ ਡੁੱਬੇ। ਮੈਨੂੰ ਨਹੀਂ ਸੀ ਆਉਂਦਾ, ਮੈਂ ਤਾਂ ਕਰਕੇ ਡੁੱਬ ਗਿਆ। ਇਹਦੇ ਵਿੱਚ ਔਖਾ ਕੀ ਹੈ? ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ। ਮੇਰੇ ਕੋਲ ਹੱਲ ਕਰਨਾ ਚਾਹੁੰਦੇ ਹੋ ਕਿ ਮੇਰੀ ਜਾਨ ਲੈਣਾ ਚਾਹੁੰਦੇ ਹੋ? ਜੇ ਮੇਰੇ ਝੋਲੇ 'ਚ ਕੋਈ ਰਾਸ਼ਨ ਪਾਣੀ ਖਾਣਾ ਸੀ ਤਾਂ ਉੱਦਾਂ ਹੀ ਖਾ ਲੈਂਦੇ, ਮੈਂ ਤਾਂ ਵੈਸੇ ਵੀ ਤੁਹਾਡੇ ਲਈ ਲਿਆਂਦਾ ਸੀ। ਪਰ ਇੱਦਾਂ ਫਿਰ ਤੈਨੂੰ ਸਮਝ ਨਹੀਂ ਸੀ ਆਉਣੀ। ਇਹੋ ਜ਼ਿੰਦਗੀ ਆ ਹਰ ਇੱਕ ਇਨਸਾਨ ਦੀ ਜੋ ਤੇਰੇ ਨਾਲ ਹੁਣੇ ਹੋਇਆ। ਤੂੰ ਆਪ ਕਹਿ ਰਿਹਾ ਕਿ ਤੂੰ ਡੁੱਬਾ ਤਾਂ ਤੈਨੂੰ ਤੈਰਨਾ ਨਹੀਂ ਸੀ ਆਉਂਦਾ। ਤੂੰ ਉੱਥੇ ਪੰਗਾ ਲਿਆ ਜਿੱਥੇ ਤੇਰੇ ਪੈਰ ਨਹੀਂ ਸੀ ਲੱਗਦੇ ਥੱਲੇ। ਦੁਨੀਆਂ ਦੇ ਹਰ ਇੱਕ ਇਨਸਾਨ ਦੀ ਇਹੋ ਹੀ ਕਹਾਣੀ ਹੈ। ਅਸੀਂ ਜਦੋਂ ਉਹਦੇ ਕੋਲੋਂ ਮੰਗਦੇ ਹਾਂ ਇੰਨਾ ਕੁ ਮੰਗ ਲੈਂਦੇ ਹਾਂ ਵੀ ਉਹਨਾਂ ਸਾਨੂੰ ਸਾਹਮਣਾ ਹੀ ਨਹੀਂ ਆਉਂਦਾ। ਆਪਾਂ ਆਪਣੀ ਔਕਾਤ ਦੇ ਵਿੱਚ ਰਹਿ ਕੇ ਥੋੜ੍ਹੀ ਮੰਗਦੇ ਹਾਂ। ਉਦੋਂ ਆਪਾਂ ਮੰਗਦੇ ਹਾਂ ਕਿ ਸਾਨੂੰ ਵੱਧ ਦੇ, ਹੋਰ ਦੇ, ਬਹੁਤਾ ਦੇ, ਅਤੇ ਉਹ ਇਸੇ ਤਰ੍ਹਾਂ ਦੇ ਨਾਲ ਸਾਨੂੰ ਗੱਫੇ ਭਰ ਭਰ ਕੇ ਦਿੰਦਾ। ਇਸੇ ਪਾਣੀ ਵਾਂਗੂ ਜੇ ਤਾਂ ਆਪਾਂ ਇੱਦਾਂ ਮੰਗੀਏ ਕਿ ਉਹਨੇ ਕੁ ਪਾਣੀ 'ਚ ਰੱਖ ਜਿੱਥੇ ਸਾਡੇ ਪੈਰ ਥੱਲੇ ਲੱਗਦੇ ਰਹਿਣ, ਤਾਂ ਫਿਰ ਤਾਂ ਗੱਲ ਸਮਝ ਆਵੇ। ਅਤੇ ਜਦੋਂ ਤੇਰੇ ਵਰਗੇ ਇੰਨਾ ਕੁ ਮੰਗ ਲੈਂਦੇ ਨੇ ਕਿ ਪੈਰ ਹੀ ਨਹੀਂ ਥੱਲੇ ਲੱਗਦੇ, ਅਤੇ ਵਿੱਚੇ ਟੋਕ ਕੇ ਕਹਿਣ ਲੱਗਾ ਇਹਦਾ ਮਤਲਬ ਫਿਰ ਕੋਈ ਤਰੱਕੀ ਨਾ ਕਰੇ, ਤੇਰੇ ਵਾਂਗੂ ਫਕੀਰ ਹੋ ਜੇ, ਪਾਗਲ ਹੋ ਜੇ ਤੇਰੇ ਵਾਂਗੂ? ਮੈਂ ਤਾਂ ਨਹੀਂ ਕਿਹਾ। ਤੁਹਾਡੀ ਤਰੱਕੀ ਕਰ ਚੁੱਕਿਆਂ ਦੀ ਇਹੋ ਹੀ ਤਾਂ ਸਮੱਸਿਆ। ਤੁਸੀਂ ਸਿਰਫ ਆਪਣੇ ਆਪ ਨੂੰ ਸਿਆਣਾ ਸਮਝਦੇ ਹੋ। ਕਿਸੇ ਦੀਆਂ ਸੁਣਨ ਦੀ ਤੁਹਾਡੇ ਵਿੱਚ ਬਿਲਕੁਲ ਵੀ ਪੇਸ਼ੈਂਸ ਨਹੀਂ ਰਹਿ ਜਾਂਦੀ। ਮੈਂ ਸਿਰਫ ਤੈਨੂੰ ਇੰਨਾ ਸਮਝਾਉਣਾ ਚਾਹੁੰਦਾ ਕਿ ਜੇ ਰੱਬ ਬਹੁਤਾ ਦੇ ਦੇਵੇ, ਜੇ ਉਹ ਤੁਹਾਡੀ ਸੋਹਣੀ ਲਵੇ, ਤੁਹਾਡੇ 'ਤੇ ਮਿਹਰਬਾਨ ਹੋ ਜਾਵੇ, ਤਾਂ ਫਿਰ ਤੈਰਨਾ ਸਿੱਖ ਲੈਣਾ ਚਾਹੀਦਾ। ਜਿਹੜੇ ਮਰਜ਼ੀ ਪਾਣੀ ਨਾਲ ਵਿੱਚ ਹੋ, ਉੱਥੇ ਜੇ ਤੁਹਾਨੂੰ ਤੈਰਨਾ ਆਉਂਦਾ ਤਾਂ ਫਿਰ ਤੁਸੀਂ ਨਹੀਂ ਡੁੱਬਦੇ, ਫਿਰ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਨਹੀਂ। ਦੁਨੀਆਂ ਦੇ ਬਹੁਤੇ ਇਨਸਾਨ ਉਹੀ ਕਰਦੇ ਨੇ ਜੋ ਤੂੰ ਕਰਦਾ। ਤੂੰ ਕੋਈ ਗਲਤ ਨਹੀਂ ਕੀਤਾ, ਵੱਖਰਾ ਨਹੀਂ ਕੀਤਾ। ਆਪਾਂ ਤਰੱਕੀ ਕਰ ਲੈਂਦੇ ਹਾਂ, ਬਹੁਤ ਰੱਬ ਕੋਲੋਂ ਮੰਗ ਲੈਂਦੇ ਹਾਂ, ਸਾਨੂੰ ਉਹ ਵੀ ਮਿਲ ਜਾਂਦਾ ਵਾ ਜੋ ਸਾਡੀ ਔਕਾਤ ਦੇ ਵਿੱਚ ਨਹੀਂ ਹੈ, ਉਹ ਸਾਨੂੰ ਬਹੁਤ ਦਿੰਦਾ। ਪਰ ਉਸ ਤੋਂ ਬਾਅਦ ਸਮੱਸਿਆ ਇਹ ਆਉਂਦੀ ਆ ਕਿ ਸਾਨੂੰ ਓਨੇ ਨੂੰ ਸਾਂਭਣਾ ਨਹੀਂ ਆਉਂਦਾ, ਸਾਨੂੰ ਓਨੇ ਨੂੰ ਮੈਨੇਜ ਨਹੀਂ ਕਰਨਾ ਆਉਂਦਾ। ਉਹ ਜਿਹੜਾ ਬਹੁਤਾ ਆਪਾਂ ਮੰਗਿਆ ਉਹ ਨਾਲ ਫਿਰ ਬਹੁਤੇ ਚੈਲੇਂਜ ਲੈ ਕੇ ਆਉਂਦਾ, ਬਹੁਤੇ ਦੁੱਖ ਲੈ ਕੇ ਆਉਂਦਾ, ਅਤੇ ਉਦੋਂ ਫਿਰ ਤੇਰੇ ਵਰਗੇ ਬੰਦੇ ਘਬਰਾ ਜਾਂਦੇ। ਚਾਹੀਦਾ ਤਾਂ ਇਹ ਆ ਕਿ ਜਿੱਦਾਂ ਜਿੱਦਾਂ ਤੁਹਾਨੂੰ ਬਹੁਤਾ ਮਿਲਦਾ ਉੱਦਾਂ ਉੱਦਾਂ ਉਸ ਬਹੁਤੇ ਨੂੰ ਸਾਂਭਣ ਦੀ ਆਪਣੇ ਆਪ ਦੇ ਵਿੱਚ ਕਾਬਲੀਅਤ ਵੀ ਲੈ ਕੇ ਆਓ। ਜਿੰਨੇ ਡੂੰਘੇ ਪਾਣੀਆਂ ਦੇ ਵਿੱਚ ਉਤਰਨਾ ਉਨੇ ਡੂੰਘੇ ਪਾਣੀਆਂ ਦੇ ਗੋਤਾਖੋਰ ਵੀ ਬਣੋ, ਤਾਰੂ ਵੀ ਬਣੋ। ਫਿਰ ਤਾਂ ਗੱਲ ਸਮਝ ਆਉਂਦੀ ਹੈ, ਨਹੀਂ ਤਾਂ ਫਿਰ ਤੇਰੇ ਵਰਗਿਆਂ ਦਾ ਹਾਲ ਇਹੋ ਹੀ ਆ, ਤੇਰੇ ਵਰਗੇ ਡੁੱਬ ਰਹੇ ਹੁੰਦੇ ਆ, ਮੇਰੇ ਵਰਗੇ ਪਾਸੇ ਬੈਠੇ ਤੁਹਾਡਾ ਧਨ ਦੌਲਤ ਮਾਲ ਖਾ ਰਹੇ ਹੁੰਦੇ ਆ। ਜਦੋਂ ਕਿ ਜੇ ਉਹਨਾਂ ਨੂੰ ਲੱਗਦਾ ਇਹ ਹੁਣ ਡੁੱਬਣ ਵਾਲਾ ਤਾਂ ਮੇਰੇ ਵਰਗਾ ਡੁਬਕੀ ਮਾਰ ਕੇ ਤੈਨੂੰ ਚਾਰ ਸਾਹ ਦਵਾ ਦਿੰਦਾ, ਜਦੋਂ ਉਹਨੂੰ ਲੱਗਦਾ ਕਿ ਮੇਰੇ ਘਰ ਦੀ ਰੋਟੀ ਫਿਰ ਰੁਕਣ ਡਈ ਆ, ਉਹ ਬੰਦਾ ਫਿਰ ਤੁਹਾਨੂੰ ਨਦੀ 'ਚ ਧੱਕਾ ਮਾਰਦਾ, ਤੁਸੀਂ ਫਿਰ ਗੋਤੇ ਖਾਂਦੇ ਹੋ, ਫਿਰ ਉਹ ਕਹਿੰਦਾ ਮੈਨੂੰ ਆਹ ਦੇ ਆਹ ਦੇ, ਤੁਸੀਂ ਹੱਸ ਕੇ ਦਿੰਦੇ ਹੋ, ਆਪਣੇ ਡਰ 'ਚੋਂ ਦਿੰਦੇ ਹੋ, ਅਤੇ ਹੌਲੀ ਹੌਲੀ ਹਰ ਇਨਸਾਨ ਦੀ ਇਹੋ ਕਹਾਣੀ ਬਣ ਕੇ ਰਹਿ ਜਾਂਦੀ ਆ। ਕਦੀ ਉਹ ਗੋਤਿਆਂ ਤੋਂ ਬਚਾਉਣ ਵਾਲੇ ਤੁਹਾਨੂੰ ਬਾਬੇ ਲੱਗਦੇ, ਕਦੀ ਉਹ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਕੁਛ ਰਾਜਨੇਤਾ ਲੱਗਦੇ, ਕਦੀ ਤੁਹਾਨੂੰ ਗੋਤਿਆਂ ਤੋਂ ਬਚਾਉਣ ਵਾਲੇ ਅਫਸਰ ਹੋ ਜਾਂਦੇ ਆ। ਅਤੇ ਇੱਕ ਸਮਾਂ ਆਉਂਦਾ ਜਦੋਂ ਇਹ ਸਾਰੇ ਹਰ ਕੋਈ ਰੱਜ ਕੇ ਤੁਹਾਡੇ ਮਾਲ ਨੂੰ ਬਹਿ ਕੇ ਖਾਂਦਾ, ਤੁਹਾਨੂੰ ਗੋਤੇ ਦਵਾਉਂਦਾ, ਬਚਾਉਂਦਾ, ਮੇਰੇ ਵਾਂਗੂ ਧੂਣੀ ਸਿਖਾਉਂਦਾ, ਅਤੇ ਫਿਰ ਤੋਰਦਾ ਜਾ ਕਮਾ ਕਮਾ ਕੇ ਲਿਆ ਅਤੇ ਮੈਨੂੰ ਦੇ। ਇਹ ਕਹਾਣੀ ਆ ਅਜੋਕੇ ਇਨਸਾਨ ਦੀ, ਸਾਡੀ ਤੁਹਾਡੀ ਸਾਰਿਆਂ ਦੀ। ਹਾਲੇ ਕਿ ਆਪਾਂ ਆਪਣੇ ਆਪ ਨੂੰ ਸਮੇਂ ਦੇ ਅਨੁਸਾਰ ਤਰਾਸ਼ੀਏ, ਵੀ ਦਿਮਾਗੀ ਤੌਰ ਦੇ ਉੱਤੇ ਵੀ, ਸਰੀਰਕ ਤੌਰ ਦੇ ਉੱਤੇ ਵੀ, ਹਰ ਇੱਕ ਪੱਖੋਂ, ਅਤੇ ਫਿਰ ਸਾਨੂੰ ਲੋੜ ਨਾ ਪਵੇ ਕਿਸੇ ਨੂੰ ਘਵਾਉਣ ਦੀ, ਕਿਸੇ ਨੂੰ ਲੋੜ ਨਾ ਪਵੇ ਸਾਨੂੰ ਬਚਾਉਣ ਦੀ। ਫਿਰ ਸਾਨੂੰ ਸਭ ਕੁਛ ਹੁੰਦਿਆਂ ਸੁਣਦਿਆਂ ਦੁੱਖ ਵੀ ਮਹਿਸੂਸ ਨਾ ਹੋਵੇ। ਗੱਲ ਕਰਦੀ ਕਿ ਸਾਰੇ ਹੱਲ ਸਾਡੇ ਕੋਲ ਨੇ, ਸਭ ਕੁਛ ਤੁਹਾਡੇ ਅੰਦਰ ਆ, ਪਰ ਆਪਾਂ ਲੱਭਦੇ ਫਿਰਦੇ ਹਾਂ ਵੀ ਕੋਈ ਨਾ ਕੋਈ ਕੁਛ ਨਾ ਕੁਛ ਸਾਨੂੰ ਤਵੀਤ ਕੱਢ ਕੇ ਦੇ ਦੇ, ਕੋਈ ਸਾਡੇ ਲਈ ਮੰਤਰ ਪੜ੍ਹ ਦੇ, ਕੋਈ ਸਾਡੇ ਲਈ ਉਪਾਅ ਕਰ ਦੇ, ਟੇਵਾ ਲਾ ਦੇ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਇਨਸਾਨ ਨੂੰ ਦੱਸੇ ਨੇ ਇਸ ਮੰਡੀ ਨੇ, ਧਰਮ ਦੇ ਠੇਕੇਦਾਰਾਂ ਨੇ। ਕਿੰਨੇ ਕੁ ਇਨਸਾਨ ਹੋਣਗੇ ਜਿਨ੍ਹਾਂ ਨੂੰ ਅੱਗੋਂ ਕੋਈ ਚੱਜ ਦਾ ਬੰਦਾ ਟੱਕਰ ਜਾਵੇ, ਨਹੀਂ ਤਾਂ ਇੱਕ ਦੇ ਜਦੋਂ ਤੱਕ ਕੱਪੜੇ ਲੱਥਦੇ ਆ ਉਹ ਤੁਹਾਡੇ ਸਾਹਮਣੇ ਰਿਵੀਲ ਹੁੰਦਾ, ਉਹਨੇ ਚਿਰ ਨੂੰ ਤੁਸੀਂ ਦੂਸਰਾ ਲੱਭ ਲੈਂਦੇ। ਇਸੇ ਤਰ੍ਹਾਂ ਪਤਾ ਨਹੀਂ ਕਈ ਲੋਕ ਕਿੱਦਾਂ ਸਾਰੀ ਸਾਰੀ ਜ਼ਿੰਦਗੀ ਬਿਤਾ ਦਿੰਦੇ। ਪਰ ਗੱਲ ਸਿਰਫ ਇੰਨੀ ਕਿ ਜੇ ਆਪਾਂ ਜ਼ਿੰਦਗੀ ਦੇ ਵਿੱਚ ਇੱਕ ਸਮੇਂ ਬੜਾ ਸੋਹਣਾ ਗੁਜ਼ਾਰਾ ਕਰ ਰਹੇ ਸਾਂ, ਆਪਾਂ ਖੁਸ਼ ਸਾਂ, ਤਾਂ ਫਿਰ ਕੀ ਹੋਇਆ? ਵੱਧ ਪੈਸਾ ਆਉਣ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਤਰੱਕੀ ਕਰਨ ਦੇ ਉੱਤੇ ਆਪਾਂ ਦੁਖੀ ਕਿਉਂ ਹੋ ਗਏ? ਸ਼ਾਇਦ ਆਪਾਂ ਆਪਣੇ ਸਕਿੱਲ ਨਹੀਂ ਡਿਵੈਲਪ ਕੀਤੇ ਉਸ ਸਭ ਕੁਛ ਨੂੰ ਸਾਂਭਣ ਦੇ ਲਈ, ਜੇ ਨਾਲ ਦੀ ਨਾਲ ਆਪਾਂ ਉਹ ਵੀ ਕੋਰਸ ਕਰੇ ਜਾਈਏ ਤਾਂ ਫਿਰ ਆਪਾਂ ਬੜੇ ਸੁਖੀ ਹੋਈਏ। ਫਿਰ ਸਾਨੂੰ ਲੋੜ ਨਾ ਪਵੇ ਤਰ੍ਹਾਂ ਤਰ੍ਹਾਂ ਦੇ ਲੈਕਚਰ ਸੁਣਨ ਦੀ, ਜਾਂ ਫਿਰ ਹੋਰ ਵੀ 3600 ਢੰਗ ਤਰੀਕੇ ਜਿਹੜੇ ਵੀ ਆਪਾਂ ਕਰਦੇ ਹਾਂ। ਲੋੜ ਹੈ ਸਿਰਫ ਦੁੱਖਾਂ ਨੂੰ ਗਲ ਨਾਲ ਲਾਉਣ ਦੀ। ਜਦੋਂ ਸਾਨੂੰ ਦੁੱਖ ਆਉਂਦੇ ਆ ਅਸੀਂ ਤਰਲੋ ਮੱਛੀ ਹੋ ਜਾਂਦੇ ਹਾਂ। ਸਾਡੇ ਪੀਰਾਂ ਪੈਗੰਬਰਾਂ ਨੇ ਸਾਨੂੰ, ਸਾਡੇ ਗੁਰੂਆਂ ਨੇ ਸਾਨੂੰ ਕਿਹਾ ਦੁੱਖ ਆਉਂਦੇ ਨੇ ਉਹਨਾਂ ਨੂੰ ਘੁੱਟ ਕੇ ਗਲ ਨਾਲ ਲਾਓ, ਚਿਰ ਤੋਂ ਵਿਛੜੇ ਕਿਤੇ ਯਾਰ ਦੋਸਤ ਵਾਂਗੂ, ਉਹ ਤੁਹਾਡੀ ਜ਼ਿੰਦਗੀ ਦਾ ਹਿੱਸਾ ਨੇ। ਦੁੱਖਾਂ ਨੂੰ ਲਾ ਲਾ ਸੁੱਟੋਗੇ ਅਤੇ ਉਹ ਹੋਰ ਦੂਣੇ ਚੌਣੇ ਹੋ ਕੇ ਤੁਹਾਡੇ ਦੁਆਲੇ ਘੁੰਮਣਗੇ, ਭਾਰੇ ਲੱਗਣਗੇ। ਪਰ ਇਹ ਪਈ ਚੀਜ਼ ਤੁਹਾਨੂੰ ਭਾਰੀ ਲੱਗਦੀ ਹੈ, ਇੱਕ ਵਾਰੀ ਉਹਨੂੰ ਚੁੱਕ ਲਓ, ਗਲ ਦੇ ਨਾਲ ਲਾ ਲਓ, ਫਿਰ ਉਹ ਤੁਹਾਡੀ ਦੋਸਤ ਬਣ ਜਾਂਦੀ ਹੈ। ਅਤੇ ਜਿਹਨੂੰ ਦੁੱਖਾਂ ਦੇ ਨਾਲ, ਔਕੜਾਂ ਦੇ ਨਾਲ, ਤਕਲੀਫਾਂ ਦੇ ਨਾਲ ਯਾਰੀ ਪਾਉਣੀ ਆ ਗਈ, ਉਹ ਫਿਰ ਕਿਤੇ ਮਾਰ ਨਹੀਂ ਖਾਂਦਾ।

0: ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
2: ਰੇਡੀਓ ਹਾਂਜੀ 1600

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.